बाप घनेरे बिन से बाप घनेरे सचिया पाठ बिन से बाप।

ਮੇਰਾ ਸੱਚਿਆ ਪਾਤਸ਼ਾਹ ਕੋਈ ਨਾ ਵੋ ਨਾ ਜਾ ਨੇ ਮੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਾਣੀ ਸੇਵਾ ਸਿਮਰਨ ਦੀ ਦਾਤ ਬਖਸ਼ਣੀ ਅੰਗ ਸੰਸਾਇਓ ਨਾ ਸਰਦਾਰ ਕੁਲਵਿੰਦਰ ਸਿੰਘ ਜੀ ਲੰਗਰਾਂ ਲਈ 2000 ਰੁਪਏ ਹਾਜ਼ਰ ਕਰਦੇ ਪਰਿਵਾਰ ਵਿੱਚ ਸੁਖ ਸ਼ਾਂਤੀ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ ਜਨਮ ਦਿਨ ਦੇ ਖੁਸ਼ੀਆਂ ਵਜਾਓ ਸਰਦਾਰ ਲੱਡੂ ਸਿੰਘ ਜੀ ਕਾਟਗਰ ਵੱਲੋਂ ਸਰਦਾਰ ਲਖ

ਬਖਸ਼ਣੀ ਚੜ੍ਹਦੀ ਕਲਾ ਰੱਖਣੀ 75ਵੇਂ ਜਨਮ ਦਿਨ ਦੇ ਖੁਸ਼ੀਆਂ ਵਜਾਓ ਸਰਦਾਰ ਜਸਪਾਲ ਸਿੰਘ ਜੀ ਸੰਧੂ ਨਾਗਪੁਰ ਨਿਵਾਸੀ ਆਪ ਜੀ ਦੇ ਹਜ਼ੂਰੀ ਵਿੱਚ ਲੰਗਰਾਂ ਲਈ 500 ਰੁਪਇਆ ਇਦਰ ਕਰਦੇ ਦੀਰਘ ਆਯੂ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ ਜਨਮ ਦਿਨ ਦੇ ਖੁਸ਼ੀਆਂ ਵਜਾਓ ਕਾਕਾ ਜੋਤਿੰਦਰ ਸਿੰਘ ਜੀ 500 ਰੁਪਇਆ ਆਦਰ ਕਰਦੇ ਦੀਰਘ ਆਯੂ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ ਦਰਪਣਕਾਰ ਬਲਵਿੰਦਰ ਸਿੰਘ ਜੀ ਹੈਦਰਾਬਾਦ ਤੋਂ ਜਨਮ ਦਿਨ ਦੇ ਖੁਸ਼ੀਆਂ ਵਜੋਂ ਮਾਇਆ ਹਾਜ਼ਰ ਕਰਦੇ ਦੀਰਘ ਆਯੂ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ ਜਨਮ ਦਿਨ ਦੇ ਖੁਸ਼ੀਆਂ ਵਜੋਂ ਕਾਕੀ ਮਨਪ੍ਰੀਤ ਕੌਰ ਦੇਵਿੰਦਰ ਸਿੰਘ ਜੀ 200 ਰੁਪਇਆ ਆਦਰ ਕਰਦੇ ਦੀਰਘ ਆਯੂ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ ਤਰਨਜੀਤ ਸਿੰਘ ਜੀ ਸਹਾਨੀ ਪਟਿਆਲੇ ਤੋਂ ਆਪ ਜੀ ਦੇ ਹਜ਼ੂਰੀ ਵਿੱਚ ਰੰਗੀਨ ਚਾਦਰਾਂ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਸੇਵਾ ਥਾਇ ਪਾਵਣੀ ਅੰਗ ਸੰਸਾਇ ਹੋ ਨਾ ਚੜ੍ਹਦੀ ਕਲਾ ਬਖਸ਼ਣੀ ਬੇਅੰਤ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਬੇਟਾ ਬਹਾਦੁਰਿਆਨ, ਉਹਨਾਂ ਸੰਗਤਾਂ ਨੂੰ ਸਿਰੇ ਭਾਵ ਦੀ ਬਖਸ਼ਿਸ਼ ਹੋਵੇਗੀ, ਸਿਰੇ ਭਾਵ ਲਾ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਮੁਖੋ ਇੱਧਰ ਧਿਆਨ ਦਿਓ, ਸਾਰੇ ਪਹਿਲੀ ਵਾਰੀ ਅੰਮ੍ਰਿਤ ਛਕ ਰਹੇ ਸਾਧ ਸੰਗਤ ਜੀਓ, ਅੱਜ ਤਖ਼ਤ ਸਾਹਿਬ 'ਤੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਸੰਗਤਾਂ ਨੇ ਪਹਿਲੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ 5 ਰੁਪਏ ਜਮ੍ਹਾਂ ਕਰਾਵਣ, ਜਿਨ੍ਹਾਂ ਸੰਗਤਾਂ ਨੇ ਦੂਜੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ 25 ਰੁਪਏ ਤਨਖਾਹ ਜਮ੍ਹਾਂ ਕਰਾ ਕੇ, ਸਾਰੇ ਅੰਮ੍ਰਿਤ ਅਵਲਾਖੀ ਸੱਜਣ ਕੇਸ਼ੀ ਇਸ਼ਨਾਨ ਕਰਕੇ ਚਿੱਟੇ ਕਛਹਿਰੇ ਸਵੱਛ ਵਸਤਰ ਪਹਿਨ ਕੇ ਸੋਹਣੀਆਂ ਦਸਤਾਰਾਂ

ਸੱਚੇ ਪਾਤਸ਼ਾਹ ਜੀ ਮਹਾਰਾਜ।

ਜਿਨ੍ਹਾਂ ਨਾਮ ਡੱਬਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਿਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੀ ਸਾਵੇ ਬੁਲਾਰੇ ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਅਣ ਰਾਸ ਤਿਸੈ ਅੱਗੇ ਨਾਨਕ ਆਖਲਾ ਕੀ ਚਰਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਾਂ ਜਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਾ ਰਿਆ ਬਿਰਧ ਕੀ ਪਾਇਦਰੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੋਲਾਰੇ ਖਾਲਸੇ ਜੀ ਦਾ ਮਨ ਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤ ਆਵੇ ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਗ ਦੇਗ ਫਤਿਹ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਨੀ ਸਾਵੇ ਬੁਲਾਰੇ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਾਤ ਰੱਛਾ ਦਾਨ ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਟਲ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਦੀ ਤਾਪਿਆਣੇ ਜੀ ਖਡੂਰ ਜੀ ਗੁਰੂ ਕੀ ਬਾਵਲੀ ਸ਼੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੁਲਾਰੇ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਸ਼੍ਰੀ ਬਾਬੇ ਨਾਨਕ ਡੇਰੇ ਜੀ ਤਖਤ ਕੇਸਗੜ੍ਹ ਸਾਹਿਬ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰਜਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬਲਾਰ ਸਤ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬਲਾਰ ਬੋਲੋ।

ਭੁੱਲ ਚੁੱਕ ਮੁਆਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖ ਪੜਦੇ

0: ਪਾਤਸ਼ਾਹ ਜੀ ਮਹਾਰਾਜ।
1: ਗੁਰੂ ਪਿਆਰੀ ਸਾਧ ਸੰਗਤ ਜੀਓ, ਹੁਣ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਲੜੀਵਾਰ ਕਥਾ ਵਿਚਾਰ ਹੋਵੇਗੀ। ਕਥਾ ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

चक्र चिहन अर बरन जात अर पात नहन जिह।

अचल मूरत अनभाव प्रकाश अमित तोज कहज।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰ ਚੇਲਾ ਸ਼ਮਸ਼ੇਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਸਜੇ ਹੋਏ ਦੀਵਾਨ ਦੇ ਅੰਦਰ ਹਾਜ਼ਰੀਆਂ ਭਰ ਕੇ ਮਨ ਬਾਣੀ ਸਰੀਰ ਨੂੰ ਸਫਲਿਆਂ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਭ ਤੇ ਉੱਤਮ ਹਰ ਕੀ ਕਥਾ ਦੁਆਰਾ ਗੁਰ ਪਰਮੇਸ਼ਰ ਜੀ ਗੁਰਮਤ ਦੀ ਵਿਚਾਰ ਦੇ ਨਾਲ ਜੋੜ ਕਰਕੇ ਹੋਰ ਲਾਹੇ ਬਖਸ਼ਿਸ਼ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਪਾਵਨ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਆਪਣੇ ਆਪਣੇ ਮਨ ਨੂੰ ਜੋੜ ਕਰਕੇ ਆਤਮਿਕ ਲਾਭ ਪ੍ਰਾਪਤ ਕਰਨ ਦਾ ਯਤਨ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ

0: ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਪਰਮ ਦਇਆਲੂ ਜੀ, ਕਿਰਪਾਲੂ ਜੀ, ਰਿਜ਼ਕ ਦਾਤਾ ਜੀ, ਹਲਤ ਪਲਤ ਰੱਖਿਅਕ ਜੀ, ਦੀਵਾਨ ਸਜਾ ਕਰਕੇ ਸੰਗਤਾਂ ਨੂੰ ਅੰਮ੍ਰਿਤਮਈ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰ ਰਹੇ ਨੇ। ਜਗਿਆਸੂ ਜਨਾਂ ਨੇ ਸਤਿਗੁਰੂ ਜੀ ਦੇ ਸਨਮੁਖ ਆਪਣੇ ਮਨ ਦਾ ਜੋ ਸੰਸਾ ਸੀ ਉਹ ਪ੍ਰਗਟ ਕਰਕੇ ਕਹਿ ਸੁਣਾਇਆ ਹੈ ਬੇਨਤੀ ਰੂਪ ਦੇ ਅੰਦਰ। ਹੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਸ ਪਰਮੇਸ਼ਰ ਜੀ ਦੀ ਪਰਥਾਏ ਆਪ ਜੀ ਦੀ ਰਸਨਾ ਤੋਂ ਅਤੇ ਵੱਡਿਆਂ ਸਤਿਗੁਰਾਂ ਜੀ ਦੀ ਗੁਰਬਾਣੀ ਦੁਆਰਾ ਜਾਣਦੇ ਹਾਂ ਕਿ ਪਰਮੇਸ਼ਰ ਜੀ, ਹਰੀ ਅਕਾਲ ਪੁਰਖ ਜੀ ਸਾਡਿਆਂ ਸਾਰਿਆਂ ਜੀਵਾਂ ਦੇ ਹਿਰਦੇ ਦੇ ਅੰਦਰ ਵੱਸਦੇ ਨੇ, ਪਰਤਖ ਜੋਤ ਹੋ ਕਰਕੇ ਵੱਸਦੇ ਨੇ, ਸਾਖੀ ਚੇਤਨ ਹੋ ਕਰਕੇ ਵੱਸਦੇ ਨੇ, ਸਾਰਿਆਂ ਦੇ ਅੰਦਰ ਤਾਣੇ ਪੇਟੇ ਦੀ ਨਿਆਈ ਮਿਲ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ, ਐਸੇ ਪਰਮੇਸ਼ਰ ਜੀ ਦੀ ਹਿਰਦੇ ਦੇ ਅੰਦਰ ਸਾਖਿਆਤਕਾਰਤਾ ਕਿਵੇਂ ਹੁੰਦੀ ਹੈ, ਹਿਰਦੇ ਦੇ ਅੰਦਰ ਪ੍ਰਗਟ ਰੂਪ ਕਿਵੇਂ ਉਹ ਆਉਂਦੇ ਨੇ, ਕਿਰਪਾ ਕਰਕੇ ਸਾਡੇ ਤਾਂ ਹੀ ਉਪਦੇਸ਼ ਦਿਓ। ਤਾਂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸਲੋਕ ਮਹੱਲਾ ਚੌਥਾ ਦੁਆਰਾ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ ਜੀ।
1: ਹਮਰੇ ਹਰ ਜਗ ਜੀਵਨਾ,
0: ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਹਮਰੇ, ਜੋ ਸਾਡੇ ਸਾਰਿਆਂ ਤਮਾਮ ਜੀਵਾਂ ਦੇ ਹਿਰਦਿਆਂ ਦੇ ਅੰਦਰ ਸਾਰੇ ਜਗਤ ਦੇ ਜੀਵਨ ਸਰੂਪ ਪਰਮੇਸ਼ਰ ਵਾਹਿਗੁਰੂ ਜੀ ਸਾਖੀ ਚੇਤਨ ਹੋ ਕਰਕੇ ਵਸ ਰਹੇ ਹਨ।
1: ਜਪਿਓ ਹਰ ਗੁਰਮੰਤਰ,
0: ਐਸੇ ਹਰੀ ਪਰਮੇਸ਼ਰ ਜੀਆਂ ਦਾ ਅੰਮ੍ਰਿਤ ਨਾਮ ਹਰੀ ਸਰੂਪ ਸਤਿਗੁਰਾਂ ਤੋਂ ਲੈ ਕਰਕੇ ਗੁਰਮੰਤਰ ਦੇ ਰੂਪ ਵਿੱਚ ਜਿਨ੍ਹਾਂ ਗੁਰਮੁਖਾਂ ਨੇ ਜਪਿਆ ਹੈ, ਵਾਹਿਗੁਰੂ ਗੁਰਮੰਤਰ ਹੈ ਜਪ ਹਉ ਮੈਂ ਕੋਈ, ਜਿਹੜੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦੇ ਨੇ, ਜਾਪ ਕਰਦੇ ਨੇ, ਸਿਮਰਨ ਕਰਦੇ ਨੇ, ਅੰਮ੍ਰਿਤ ਵੇਲੇ ਉੱਠਦੇ ਨੇ, ਇਸ਼ਨਾਨ ਕਰਦੇ ਨੇ, ਚੌਂਕੜੇ ਲਗਾਉਂਦੇ ਨੇ ਤੇ ਜਪਦੇ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੋ ਇਸ ਪ੍ਰਕਾਰ ਗੁਰਮੰਤਰ ਦਾ ਜੋ ਅਭਿਆਸ ਕਰਦੇ ਹਨ,
1: ਹਰ ਅਗਮ ਅਗੋਚਰ ਅਗਮ ਹਰ,
0: ਹਰੀ ਪਰਮੇਸ਼ਰ ਜੀ ਜਿਹੜੇ ਮਨ ਕਰਕੇ ਵੀ ਅਗਮ ਨੇ ਅਪਹੁੰਚ ਨੇ, ਇੰਦਰੀਆਂ ਕਰਕੇ ਵੀ ਜਿਹੜੇ ਹਰੀ ਪਰਮੇਸ਼ਰ ਜੀ ਅਗੋਚਰ ਨੇ, ਜਿਸ ਪਰਮੇਸ਼ਰ ਜੀ ਤੱਕ ਅਸ਼ੁੱਧ ਮਨ ਕਰਕੇ ਗਮਤਾ ਨਹੀਂ ਹੁੰਦੀ, ਪਹੁੰਚ ਨਹੀਂ ਹੁੰਦੀ ਹੈ, ਭਾਈ ਜਿਨ੍ਹਾਂ ਨੇ ਗੁਰਮੰਤਰ ਦਾ ਅਭਿਆਸ ਕੀਤਾ ਨਾ ਗੁਰੂ ਕੇ ਉਪਦੇਸ਼ ਦੁਆਰਾ, ਤਿੰਨਾਂ ਗੁਰਮੁਖਾਂ ਦੇ ਤਾਈਂ ਹਰੀ ਪਰਮੇਸ਼ਰ ਜੀ ਅਚਿੰਤ ਹੀ ਆ ਕਰਕੇ ਮਿਲੇ ਨੇ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਗੁਰਮੰਤਰ ਦਾ ਜੋ ਸਿਮਰਨ ਕਰਦੇ ਨੇ ਤਿੰਨਾਂ ਨੂੰ ਪ੍ਰਾਪਤ ਹੁੰਦੇ ਨੇ। ਸਾਧ ਸੰਗਤ ਜੀ, ਅੱਜ ਸਾਡੇ ਜੀਵਨ ਦੇ ਵਿੱਚੋਂ ਇਹ ਚੀਜ਼ ਮੁਨਾਫੀ ਹੋ ਗਈ, ਅੰਮ੍ਰਿਤ ਵੇਲੇ ਦਾ ਉੱਠਣਾ ਅਭਿਆਸ ਕਰਨਾ ਅੱਜ ਸਾਡੇ ਬਹੁਤਿਆਂ ਦੇ ਜੀਵਨ ਦੇ ਵਿੱਚ ਨਹੀਂ। ਪੁਰਾਤਨ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਮੂਲ ਮੰਤਰ ਦਾ ਜਾਪ ਕਰਿਆ ਕਰਦੇ ਸਨ। ਜਦੋਂ ਮੂਲ ਮੰਤਰ ਦਾ ਜਾਪ ਕਰਦਿਆਂ ਕਰਦਿਆਂ ਮਨ ਟਿਕ ਜਾਣਾ ਨਾ, ਫਿਰ ਟਿਕੇ ਹੋਏ ਮਨ ਦੇ ਨਾਲ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਿਆ ਕਰਦੇ ਸਨ। ਪਾਹੋ ਫਟਾਲੇ ਤੱਕ, ਸੂਰਜ ਚੜ੍ਹਨ ਤੱਕ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ, ਫਿਰ ਜਦੋਂ ਸੂਰਜ ਚੜ੍ਹ ਜਾਣਾ ਨਾ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿਦਿਆ ਉੱਠਦਿਆ ਹਰ ਨਾਮ ਧਿਆਵੈ। ਐਸਾ ਤਿੰਨਾਂ ਗੁਰਸਿੱਖਾਂ ਦਾ ਜੀਵਨ ਸੀ। ਸੂਰਜ ਚੜ੍ਹੇ ਤੇ ਪੰਜ ਬਾਣੀਆਂ ਦਾ ਪਾਠ ਕਰਨਾ, ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ, ਆਸਾ ਜੀ ਦੀ ਵਾਰ ਦਾ, ਇਸੇ ਪ੍ਰਕਾਰ ਸ਼ਬਦ ਹਜ਼ਾਰੇ, ਸਿੱਧ ਗੋਸ਼ਟ, 52 ਅੱਖਰੀ ਬਾਣੀਆਂ ਦਾ ਪਾਠ ਕਰਨਾ, ਕਿੰਨੇ ਗੁਰਸਿੱਖ ਪਿਆਰੇ ਪੰਜ ਗ੍ਰੰਥੀ ਦਾ ਨਿਤਨੇਮ ਕਰਿਆ ਕਰਦੇ ਸਨ, ਕਿੰਨੇ ਗੁਰਮੁਖ ਪਿਆਰੇ ਸੁੰਦਰ ਗੁਟਕੇ ਦਾ ਨਿਤਨੇਮ ਕਰਿਆ ਕਰਦੇ ਸਨ। ਸਾਧ ਸੰਗਤ ਜੀ, ਅੱਜ ਭਾਵੇਂ ਦੁਨੀਆਂ ਦੀ ਗਿਣਤੀ ਦੇ ਹਿਸਾਬ ਦੇ ਨਾਲ ਬਹੁਤੇ ਨਹੀਂ, ਦੁਨੀਆਂ ਦੀ ਗਿਣਤੀ ਦੇ ਹਿਸਾਬ ਦੇ ਨਾਲ ਵਿਰਲੇ ਵਿਰਲੇ ਗੁਰਮੁਖਾਂ ਦੇ ਅੱਜ ਵੀ ਦੀਦਾਰ ਹੋ ਜਾਂਦੇ ਨੇ, ਜਿਹੜੇ 11:30-12 ਵਜੇ ਉੱਠ ਖੜ੍ਹਦੇ ਨੇ, ਇਸ਼ਨਾਨ ਕਰਕੇ ਚੌਂਕੜਾ ਲਗਾਉਂਦੇ ਨੇ ਅਤੇ 12 ਵਜੇ ਨੂੰ ਚੌਂਕੜਾ ਲਗਾਉਂਦੇ ਅਤੇ 8-8 ਘੰਟਿਆਂ ਦਾ ਚੌਂਕੜਾ ਲਗਾਉਂਦੇ ਨੇ, ਮੂਲ ਮੰਤਰ ਅਤੇ ਗੁਰਮੰਤਰ ਦਾ ਸਿਮਰਨ ਕਰਦੇ ਨੇ, ਉਪਰੰਤ ਪੰਜ ਬਾਣੀਆਂ ਦਾ ਨਿਤਨੇਮ, ਫਿਰ ਸਾਰਾ ਦਿਨ ਗੁਰਬਾਣੀ ਦਾ ਅਭਿਆਸ ਤੁਰਦਿਆਂ ਫਿਰਦਿਆਂ, ਇਸੇ ਪ੍ਰਕਾਰ ਮੂਲ ਮੰਤਰ ਦਾ ਅਭਿਆਸ ਅਤੇ ਗੁਰਮੰਤਰ ਦਾ ਅਭਿਆਸ ਦਿਨ ਵੇਲੇ ਵੀ ਤੁਰਦਿਆਂ ਫਿਰਦਿਆਂ ਕਰਦੇ ਹੀ ਰਹਿੰਦੇ ਨੇ, ਵਿਸਾਰਦੇ ਨਹੀਂ। ਜਿਨ੍ਹਾਂ ਨੇ ਸਤਿਗੁਰਾਂ ਦੇ ਬਚਨਾਂ ਨੂੰ ਮੰਨਿਆ ਨਾ, ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਤਾਰ, ਭਾਈ ਫਿਰ ਤਿੰਨਾਂ ਨੂੰ ਪ੍ਰਾਪਤੀ ਹੁੰਦੀ ਹੈ। ਸਾਧ ਸੰਗਤ ਜੀ, ਜੇਕਰ ਨਾਮ ਤੇ ਜਪੀਏ ਨਾ, ਬਾਣੀ ਪੜ੍ਹੀਏ ਨਾ, ਮੂਲ ਮੰਤਰ ਗੁਰਮੰਤਰ ਦੇ ਅਭਿਆਸੀ ਨਾ ਹੋਈਏ ਅਤੇ ਉਲਾਂਭਾ ਸਤਿਗੁਰੂ ਜੀ ਨੂੰ ਦਈਏ ਕਿ ਸਾਨੂੰ ਪ੍ਰਾਪਤੀ ਨਹੀਂ ਹੋਈ। ਅਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਬਚਨ ਨੇ, ਕਬੀਰ ਸਤਿਗੁਰ ਸਾਚਾ ਕਿਆ ਕਰੈ ਜੋ ਸਿੱਖਾ ਮਹਿ ਚੂਕ ਅੰਧੇ ਏਕ ਨਾ ਲਾਗਈ ਜਿਉ ਬਾਂਸ ਵਜਾਈਐ ਫੂਕ। ਬਾਂਸ ਦੇ ਅੰਦਰ ਪੋਲ ਹੁੰਦੀ ਨਾ, ਅੰਦਰੋਂ ਮੱਟੀ ਉਸਦੀ ਖਾਲੀ ਹੁੰਦੀ ਏ, ਇੱਕ ਪਾਸੇ ਉਹ ਫੂਕ ਮਾਰੀਏ ਦੂਸਰੇ ਪਾਸੇ ਨਿਕਲ ਜਾਂਦੀ ਏ। ਇਸੇ ਪ੍ਰਕਾਰ ਸਾਧ ਸੰਗਤ ਜੀ, ਜਿਨ੍ਹਾਂ ਦਿਆਂ ਹਿਰਦਿਆਂ ਦੇ ਅੰਦਰ ਪੋਲ ਹੈ, ਸਤਿਗੁਰੂ ਜੀ ਦੇ ਉਪਦੇਸ਼ ਰੂਪੀ ਆਵਾਜ਼ ਇੱਕ ਕੰਨ ਸੁਣਦੇ ਨੇ, ਦੂਜੇ ਕੰਨ ਕੱਢ ਦਿੰਦੇ ਨੇ। ਅਰਥਾਤ ਜੋ ਬਚਨ ਸਤਿਗੁਰੂ ਜੀ ਦੇ ਸੁਣਦੇ ਨੇ ਉਹਨਾਂ ਨੂੰ ਹਿਰਦੇ ਵਿੱਚ ਵਸਾ ਕਰਕੇ ਉਹਨਾਂ ਦੀ ਕਮਾਈ ਨਹੀਂ ਕਰਦੇ। ਅਤੇ ਸਾਧ ਸੰਗਤ ਜੀ, ਜਦੋਂ ਅਸੀਂ ਕਮਾਈ ਨਹੀਂ ਕਰਦੇ ਨਾ, ਫਿਰ ਬਰਕਤਾਂ ਤੋਂ ਬਖਸ਼ਿਸ਼ਾਂ ਤੋਂ ਵਾਂਝੇ ਰਹਿ ਜਾਂਦੇ ਹਾਂ। ਪੁਰਾਤਨ ਗੁਰਸਿੱਖਾਂ ਦਾ ਜੀਵਨ ਪੜ੍ਹਦੇ ਅਤੇ ਸੁਣਦੇ ਹਨ, ਭਾਈ ਸ਼ੁਬੇਗ ਸਿੰਘ ਜੀ ਆਪਣੇ ਚਰਨ ਦਾ ਅੰਗੂਠਾ ਮਾਰਦੇ ਨੇ ਅਤੇ ਆਪਣੇ ਪੁੱਤਰ ਦੇ ਮਸਤਕ ਦੀ ਰੇਖਾ ਮੇਟ ਦਿੰਦੇ ਨੇ, ਜਿਸ ਦੇ ਨਾਲ ਕੁਝ ਸਮਾਂ ਬੇਮੁੱਖ ਹੋਣਾ ਸੀ। ਭਾਈ ਤਾਰੂ ਸਿੰਘ ਜੀ ਆਪਣੀ ਰਸਨਾ ਤੋਂ ਬਚਨ ਉਚਾਰਦੇ ਨੇ ਜ਼ਕਰੀਆ ਖਾਨ ਦੇ, ਤਾਂ ਜ਼ਕਰੀਆ ਖਾਨ ਤੈਨੂੰ ਜੁੱਤੀ ਦੀ ਨੋਕ ਦੇ ਅੱਗੇ ਲਗਾ ਕੇ ਨਰਕਾਂ 'ਚ ਪਾ ਕੇ ਫਿਰ ਮੈਂ ਆਪ ਸੱਚਖੰਡ ਜਾਵਾਂਗਾ। ਬਚਨ ਪੂਰੇ ਕੀਤੇ ਨਾ ਪੁਰਾਤਨ ਗੁਰਸਿੱਖ, ਜਿਹੜਾ ਬਚਨ ਰਸਨਾ ਤੋਂ ਉਚਾਰਦਿਆ ਕਰਦੇ ਸਨ ਉਹ ਪੂਰਾ ਹੁੰਦਾ ਸੀ। ਕਿਉਂ ਪੂਰਾ ਹੁੰਦਾ ਸੀ? ਹਰ ਵੇਲੇ ਰਸਨਾ 'ਤੇ ਨਾਮ ਵੱਸਦਾ ਸੀ। ਜਿਸ ਰਸਨਾ 'ਤੇ ਹਰ ਵੇਲੇ ਨਾਮ ਵੱਸਦਾ ਨਾ, ਸਾਧ ਸੰਗਤ ਜੀ, ਨਾਮੀ ਪਰਮੇਸ਼ੁਰ ਜੀ ਉੱਥੇ ਵੱਸਦੇ ਨੇ। ਕਿਉਂਕਿ ਨਾਮੀ ਪਰਮੇਸ਼ੁਰ ਜੀ ਦੇ ਅੰਦਰ ਅਤੇ ਨਾਮ ਦੇ ਅੰਦਰ ਕੋਈ ਭੇਦ ਨਹੀਂ। ਨਾਮੀ ਪਰਮੇਸ਼ੁਰ ਨਾਮ ਰੂਪ ਹੈ ਅਤੇ ਨਾਮ ਹੀ ਪਰਮੇਸ਼ੁਰ ਜੀ ਦਾ ਰੂਪ ਹੈ। ਜਿਸ ਰਸਨਾ 'ਤੇ ਹਰ ਵੇਲੇ ਨਾਮ ਵੱਸਦਾ, ਪ੍ਰਭ ਜੀ ਵਸਹੇ ਸਾਧ ਕੀ ਰਸਨਾ, ਉਸ ਰਸਨਾ ਦੇ ਉੱਪਰ ਹਰ ਵੇਲੇ ਪਰਮੇਸ਼ੁਰ ਜੀ ਵੱਸਦੇ ਨੇ। ਅਤੇ ਜਿਸ ਰਸਨਾ ਦੇ ਉੱਪਰ ਪਰਮੇਸ਼ੁਰ ਜੀ ਵੱਸਦੇ ਨੇ, ਉਸ ਰਸਨਾ ਤੋਂ ਨਿਕਲਿਆ ਹੋਇਆ ਬੋਲ ਕਦੇ ਵੀ ਖਾਲੀ ਨਹੀਂ ਜਾਂਦਾ, ਕਦੇ ਵੀ ਵਿਅਰਥ ਨਹੀਂ ਜਾਂਦਾ। ਇਹੀ ਕਾਰਨ ਹੈ ਗੁਰਸਿੱਖ ਪਿਆਰੇ, ਜਿਹੜਾ ਵੀ ਬਚਨ ਕਹਿ ਦਿਆ ਕਰਦੇ ਸਨ, ਬਚਨ ਸੱਤ ਹੁੰਦਾ ਸੀ। ਅਤੇ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਵੀ ਸਿਮਰਨ ਕਰਨ ਵਾਲਿਆਂ ਦੀ, ਭਜਨ ਕਰਨ ਵਾਲਿਆਂ ਦੀ, ਬੰਦਗੀ ਕਰਨ ਵਾਲਿਆਂ ਦੀ ਉਸਤਤ ਕੀਤੀ ਏ। ਇੱਕ ਸਾਧ ਬਚਨ ਅਟਲਾਦਾ ਕਿ ਜਿਹੜੇ ਚਾਰੇ ਪ੍ਰਕਾਰ ਦੀਆਂ ਖਾਣੀਆਂ ਦੇ ਜੀਵ ਨੇ, ਇਹ ਬਿਨਸ ਜਾਣ ਵਾਲੇ ਨੇ। ਧਰਤੀ, ਆਕਾਸ਼, ਚੰਦਰਮਾ, ਸੂਰਜ, ਤਾਰੇ, ਇਸੇ ਪ੍ਰਕਾਰ ਸੱਤ ਸਮੁੰਦਰ, ਸਭ ਕੁਛ ਨਾਸ਼ਵਾਨ ਹੈ। ਇਹ ਪਹਾੜ, ਇਹ ਚਾਰੇ ਖਾਣੀਆਂ, ਇਹ 84 ਲੱਖ ਜੂਨੀਆਂ ਸਾਰੀਆਂ ਨਾਸ਼ਵਾਨ ਨੇ। ਪਰ ਸਤਿਗੁਰੂ ਜੀ ਨੇ ਬਚਨ ਕੀਤਾ, ਗਿਰ ਵਸਦਾ ਜਲ ਪਵਨ ਜਾਏਗੋ। ਪਹਾੜ ਚਲੇ ਜਾਣਗੇ, ਸੱਤੇ ਸਮੁੰਦਰ ਚਲੇ ਜਾਣਗੇ, ਧਰਤੀ ਪ੍ਰਿਥਵੀ ਨਾਸ਼ਵਾਨ ਹੈ, ਇੱਕ ਦਿਨ ਚਲੇ ਜਾਵੇਗੀ। ਪਰ ਜਿਹੜਾ ਬਚਨ ਸਾਧੂ ਦੀ ਰਸਨਾ ਤੋਂ ਨਿਕਲ ਗਿਆ, ਉਸਨੂੰ ਕੋਈ ਟਾਲ ਨਹੀਂ ਸਕਦਾ। ਇੱਕ ਸਾਧ ਬਚਨ ਅਟਲਾਦਾ। ਸਾਧ ਸੰਗਤ ਜੀ, ਇਹ ਸਾਧੂਆਂ ਦੀ ਰਸਨਾ 'ਤੇ ਉੱਪਰ ਇੰਨੀ ਬਰਕਤ ਕਿਵੇਂ ਆਉਂਦੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬਚਨ ਕਰਦੇ ਨੇ, ਹਰ ਜਪਿਓ ਹਰ ਗੁਰ ਮੰਤ। ਉਹਨਾਂ ਹਰੀ ਪਰਮੇਸ਼ਰ ਜੀ ਦੀਆਂ ਪਿਆਰਿਆਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਰੂਪੀ ਗੁਰਮੰਤਰ ਨੂੰ ਹਰੀ ਸਰੂਪ ਸਤਿਗੁਰਾਂ ਤੋਂ ਲੈ ਕਰਕੇ ਉਚਾਰਿਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਦਾ ਜਪਦੇ ਰਹਿੰਦੇ ਨੇ। ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਤਾਰ। ਇਸੇ ਪ੍ਰਕਾਰ ਜਿੱਥੇ ਬੋਲ ਕੇ ਜਪਿਆ ਜਾ ਸਕੇ ਰਸਨਾ ਦੇ ਨਾਲ, ਬੋਲ ਕੇ ਜਪਦੇ ਨੇ। ਜਿੱਥੇ ਬੋਲ ਕੇ ਨਹੀਂ ਜਪਿਆ ਜਾ ਸਕਦਾ, ਫਿਰ ਸਵਾਸਾਂ ਦੇ ਨਾਲ ਜਪਦੇ ਨੇ। ਜਦੋਂ ਸਵਾਸ ਅੰਦਰ ਨੂੰ ਲੈਣਾ ਉਦੋਂ ਵਾਹੇ, ਅਤੇ ਜਿਸ ਵੇਲੇ ਸਵਾਸ ਬਾਹਰ ਨੂੰ ਆਉਂਦਾ ਉਸ ਵੇਲੇ ਗੁਰੂ। ਇਸ ਪ੍ਰਕਾਰ ਆਉਂਦੇ ਜਾਂਦੇ ਸਾਹਾਂ ਦੇ ਨਾਲ ਵੀ ਗੁਰਮੰਤਰ ਦਾ ਅਭਿਆਸ ਕਰਦੇ ਨੇ। ਸਾਧ ਸੰਗਤ ਜੀ, ਪਹਿਲਾਂ ਰਸਨਾ ਦੇ ਨਾਲ ਬੋਲ ਕਰਕੇ ਜਪਣਾ, ਅਤੇ ਜਪਦਿਆਂ ਜਪਦਿਆਂ ਜਪਦਿਆਂ ਜਪਦਿਆਂ ਜਦੋਂ ਸਿਮਰਨ ਵਿੱਚ ਪਰਪੱਕਤਾ ਹੋ ਜਾਵੇ ਨਾ, ਫਿਰ ਗੁਰਸਿੱਖ ਪਿਆਰੇ ਕਹਿੰਦੇ ਨੇ ਜੀ ਗੁਰਮੰਤਰ ਪੱਕ ਗਿਆ। ਅਰਥਾਤ ਅਭਿਆਸ ਪੱਕ ਗਿਆ, ਹੁਣ ਇਹ ਪੱਕਾ ਅਭਿਆਸੀ ਹੋ ਗਿਆ। ਜਦੋਂ ਜੀਵ ਪੱਕਾ ਅਭਿਆਸੀ ਹੋ ਜਾਂਦਾ ਨਾ ਸਿਮਰਨ ਦਾ, ਨਾਮ ਦਾ, ਫਿਰ ਸਵਾਸਾਂ ਦੇ ਨਾਲ ਜਪੇ ਆਉਂਦੇ ਜਾਂਦੇ ਸਾਹਾਂ ਦੇ ਨਾਲ, ਅਤੇ ਬੜਾ ਸਹਿਜ ਦੇ ਨਾਲ, ਸੁਖੈਨ ਹੀ ਸਵਾਸਾਂ ਦੇ ਨਾਲ ਸਾਧ ਸੰਗਤ ਜੀ ਜਾਪ ਪ੍ਰਾਰੰਭ ਹੋ ਜਾਂਦਾ। ਜੇ ਰਸਨਾ ਨਾਲ ਨਾ ਜਪਿਆ ਹੋਵੇ ਤਾਂ ਸਿੱਧਾ ਸਵਾਸਾਂ ਨਾਲ ਜਪਣ ਦਾ ਯਤਨ ਕਰੇ, ਥੋੜ੍ਹਾ ਸਮਾਂ ਤਾਂ ਜਪ ਲਵੇਗਾ। ਪਰ ਸਾਧ ਸੰਗਤ ਜੀ ਲੰਬੇ ਸਮੇਂ ਤੱਕ ਸਵਾਸਾਂ ਦੇ ਨਾਲ ਫਿਰ ਸਵਾਸ ਗ੍ਰਾਸ ਸਿਮਰਨ ਨਹੀਂ ਕੀਤਾ ਜਾ ਸਕਦਾ। ਇਸ ਪ੍ਰਕਾਰ ਸਿਮਰਨ ਦੀ ਪਹਿਲੀ ਪੌੜੀ, ਅਭਿਆਸ ਦਾ ਪਹਿਲਾ ਡੰਡਾ ਹੈ ਰਸਨਾ ਦੇ ਨਾਲ ਬੋਲ ਕਰਕੇ ਸਿਮਰਨ ਕਰਨਾ, ਬੋਲ ਕਰਕੇ ਜਪ ਕਰਨਾ। ਜੀ ਕਿੰਨਾ ਬੋਲ ਕੇ ਕਰਨਾ? ਜ਼ਿਆਦਾ ਬੋਲਦਿਆਂ ਬੋਲਦਿਆਂ ਗਲਾ ਖਰਾਬ ਹੋ ਜਾਂਦਾ, ਆਵਾਜ਼ ਬੈਠ ਜਾਂਦੀ ਹੈ, ਇੰਨਾ ਨਹੀਂ। ਇੰਨਾ ਕੁ ਬੋਲਣਾ ਕਿ ਆਪਣੇ ਮੁੱਖ ਦੇ ਵਿੱਚੋਂ ਬੋਲੀ ਹੋਈ ਆਵਾਜ਼ ਆਪਣੇ ਕੰਨਾਂ ਨੂੰ ਸੁਣੇ, ਭਾਵ ਕਿ ਹੌਲੀ ਹੌਲੀ।

ਕਾਰ ਜੋ ਸਭ ਤੋਂ ਜ਼ਿਆਦਾ ਪੁੱਛਿਆ ਜਾਣ ਵਾਲਾ ਸਵਾਲ ਹੈ ਜੀ, ਜਦੋਂ ਨਾਮ ਜਪਦੇ ਹਾਂ ਮਨ ਨਹੀਂ ਲੱਗਦਾ, ਮਨ ਨਹੀਂ ਟਿਕਦਾ, ਮਨ ਬੜਾ ਭਟਕਦਾ, ਜਿਹੜੀ ਗੱਲ ਕਦੇ ਵੀ ਯਾਦ ਨਹੀਂ ਹੁੰਦੀ ਨਾਮ ਜਪਦੇ ਹਾਂ ਉਹ ਗੱਲ ਵੀ ਯਾਦ ਆਉਂਦੀ ਹੈ, ਚੇਤੇ ਆਉਂਦੀ ਹੈ, ਧਿਆਨ ਬੜਾ ਭਟਕਦਾ। ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਨਾ ਧਿਆਨ ਨੂੰ ਟਿਕਾਉਣ ਦੀ ਫਿਰ ਯੁਗਤੀ ਵੀ ਦੱਸੀ ਹੈ। ਧੁਨ ਮਹਿ ਧਿਆਨ, ਜਿਹੜੀ ਧੁਨੀ ਮੁੱਖ ਚੋਂ ਉਚਾਰੀ ਜਾ ਰਹੀ ਹੈ ਮਨ ਦਾ ਧਿਆਨ ਵੀ ਉਸ ਦੇ ਵਿੱਚ ਹੀ ਲਾਉਣਾ। ਜਿੱਥੇ ਕੰਨਾਂ ਦੇ ਨਾਲ ਸੁਣਨਾ ਉੱਥੇ ਮਨ ਦਾ ਧਿਆਨ ਉਸ ਧੁਨੀ ਦੇ ਅੰਦਰ, ਉਸ ਆਵਾਜ਼ ਦੇ ਅੰਦਰ ਲਗਾਉਣਾ ਜਿਹੜੀ ਆਵਾਜ਼ ਕੰਨਾਂ ਵਿੱਚ ਪੈ ਰਹੀ ਹੈ। ਭਾਵੇਂ ਸਤ ਸੰਗਤ ਵਿੱਚ ਬੈਠਿਆਂ ਕੀਰਤਨ ਸਰਵਣ ਕਰਦੇ ਹਾਂ, ਭਾਵੇਂ ਕਥਾ ਸਰਵਣ ਕਰਦੇ ਹਾਂ, ਭਾਵੇਂ ਇਕਾਂਤ ਵਿੱਚ ਬੈਠਿਆਂ ਆਪ ਸਿਮਰਨ ਕਰਦੇ ਹੋਈਏ, ਜਿੱਥੇ ਆਪਣੀ ਆਵਾਜ਼ ਨੂੰ ਕੀਤੇ ਜਾ ਰਹੇ ਸਿਮਰਨ ਨੂੰ ਕੰਨਾਂ ਦੇ ਨਾਲ ਸੁਣਨਾ ਉੱਥੇ ਮਨ ਦਾ ਸਾਰਾ ਧਿਆਨ ਵੀ ਉਸ ਸਿਮਰਨ ਉਸ ਆਵਾਜ਼ ਦੇ ਵਿੱਚ ਲਾ ਦੇਣਾ। ਇੱਕ ਤਾਂ ਜੇ ਗੁਰਬਾਣੀ ਪੜਾਂਗੇ ਨਾ ਤਾਂ ਜਦੋਂ ਸੁਣ ਕੇ ਧਿਆਨ ਦੇ ਨਾਲ ਗੁਰਬਾਣੀ ਦਾ ਪਾਠ ਕਰਾਂਗੇ ਤਾਂ ਗਲਤੀਆਂ ਘੱਟ ਹੋਣਗੀਆਂ। ਆਪਣਾ ਪਾਠ ਆਪੇ ਸੁਣਦਾ, ਪਤਾ ਲੱਗਦਾ ਗੁਟਕਾ ਸਾਹਿਬ 'ਤੇ ਇਹ ਲਿਖਿਆ, ਮੈਂ ਤਾਂ ਇਹ ਪੜ੍ਹਦਾ ਪਿਆ, ਆਪਣੀਆਂ ਗਲਤੀਆਂ ਆਪੇ ਪਕੜ ਵਿੱਚ ਆ ਜਾਂਦੀਆਂ ਨੇ। ਜਦੋਂ ਆਪਣਾ ਕੀਤੇ ਜਾਣ ਵਾਲੇ ਪਾਠ ਨੂੰ, ਨਿਤਨੇਮ ਨੂੰ, ਸੰਥਿਆ ਨੂੰ ਧਿਆਨ ਦੇ ਨਾਲ ਪੜ੍ਹੀਏ, ਇਸੇ ਪ੍ਰਕਾਰ ਕੰਨਾਂ ਦੇ ਨਾਲ ਸੁਣ ਕੇ ਪੜ੍ਹੀਏ। ਅਤੇ ਸਾਧ ਸੰਗਤ ਜੀ, ਇਸੇ ਪ੍ਰਕਾਰ ਇਹ ਯੁਗਤੀ ਵੀ ਹੈ ਕਿ ਜਦੋਂ ਨਾਮ ਜਪਣਾ ਰਸਨਾ ਦੇ ਨਾਲ, ਸੁਣਨਾ ਕੰਨਾਂ ਦੇ ਨਾਲ, ਅਤੇ ਮਨ ਦਾ ਧਿਆਨ ਲਗਾਉਣਾ ਕੀ ਹੈ, ਮਨ ਦੇ ਅੰਦਰ ਉਸ ਦੇ ਅਰਥ ਦੀ ਵਿਚਾਰ ਕਰਨੀ, ਸਿੱਖੀ ਸਿੱਖਿਆ ਗੁਰ ਵਿਚਾਰ, ਗੁਰ ਸ਼ਬਦ ਦੀ ਵਿਚਾਰ ਨਾਲ ਦੀ ਨਾਲ ਕਰਨੀ ਹੈ। ਜੇ ਮਨ ਦੇ ਅੰਦਰ ਇਸੇ ਪ੍ਰਕਾਰ ਵਿਚਾਰ, ਸਰਵਣ ਕੀਤੀ ਜਾ ਰਹੀ ਆਵਾਜ਼ ਨੂੰ ਸਰਵਣ ਕਰਨ ਵਾਸਤੇ ਧਾਰਨ ਕੀਤਾ ਨਾ, ਤਾਂ ਜਦੋਂ ਬੋਲਿਆ ਵਾਹਿਗੁਰੂ ਕੰਨਾਂ ਦੇ ਨਾਲ ਸੁਣਿਆ ਗਿਆ, ਅਤੇ ਮਨ ਦੇ ਅੰਦਰ ਉਸੇ ਵੇਲੇ ਨਾਲ ਦੀ ਨਾਲ ਵਿਚਾਰ ਆਵੇ ਵਾਹਿ ਅਸਚਰਜ ਰੂਪ। ਸਾਧ ਸੰਗਤ ਜੀ, ਜਿੱਥੇ ਜਾ ਕਰਕੇ ਅਲਫਾਜ਼ ਮੁੱਕ ਜਾਣ, ਜਿੱਥੇ ਜਾ ਕਰਕੇ ਸ਼ਬਦ ਕੋਸ਼ ਜਵਾਬ ਦੇ ਜਾਵੇ, ਜਿੱਥੇ ਹੈਰਾਨੀ ਦੀ ਕੋਈ ਹੱਦ ਨਾ ਹੋਵੇ, ਜਿੱਥੇ ਬੁੱਧੀ ਜਵਾਬ ਦੇ ਜਾਵੇ, ਐਸੀ ਅਦਭੁਤ ਚੀਜ਼ ਨੂੰ ਦੇਖ ਕਰਕੇ ਅਚਨਚੇਤ ਮੂੰਹ ਚੋਂ ਨਿਕਲਦਾ ਵਾਹ ਕਿਆ ਬਾਤ ਹੈ, ਐਸਾ ਕੋਈ ਕੌਤਕ ਹੋਵੇ, ਝਰਨੇ ਤੋਂ ਪਾਣੀ ਡਿੱਗਦਾ ਹੋਵੇ, ਸੁੰਦਰ ਪਹਾੜ ਹੋਣ, ਹਰਿਆਵਲਤਾ ਦੇ ਨਾਲ ਭਰੇ ਹੋਣ, ਚਾਰੇ ਪਾਸੇ ਇਸ ਪ੍ਰਕਾਰ ਸੋਹਣਾ ਨਜ਼ਾਰਾ, ਪਰਮੇਸ਼ਰ ਜੀ ਦੀ ਕੁਦਰਤ ਦਾ ਜਲਵਾ ਅੱਖਾਂ ਤੱਕਦੀਆਂ ਹੋਣ ਨਾ, ਅਤੇ ਸੁਭਾਵਿਕ ਮੂੰਹ ਦੇ ਵਿੱਚੋਂ ਆਵਾਜ਼ ਨਿਕਲਦੀ ਹੈ ਵਾਹ ਕਿਆ ਸੀਨਰੀ ਹੈ, ਕੈਸਾ ਕੌਤਕ ਹੈ, ਕੈਸਾ ਨਜ਼ਾਰਾ ਹੈ, ਕਿਆ ਸੀਨ ਹੈ, ਮੁੱਖ ਦੇ ਵਿੱਚੋਂ ਨਿਕਲਦਾ ਨਾ। ਜਿੱਥੇ ਸ਼ਬਦ ਮੁੱਕ ਜਾਣ, ਅਲਫਾਜ਼ ਮੁੱਕ ਜਾਣ, ਵਿਸਮਾਦਮੈ ਅਵਸਥਾ ਹੋਵੇ, ਹੈਰਾਨੀਜਨਕ ਅਵਸਥਾ ਹੋਵੇ, ਉੱਥੇ ਕਿਹਾ ਜਾਂਦਾ ਵਾਹ। ਅਤੇ ਵਾਹ ਇਹਦਾ ਅਰਥ ਹੈ ਅਸਚਰਜ ਸਰੂਪ, ਐਸੇ ਅਸਚਰਜ ਸਰੂਪ ਪਰਮੇਸ਼ਰ ਜੀ, ਜਿਨ੍ਹਾਂ ਦੇ ਸਰੂਪ ਨੂੰ ਦੇਖ ਕਰਕੇ ਹੈਰਾਨੀ ਦੀ ਹੱਦ ਨਹੀਂ ਰਹਿੰਦੀ, ਮਨ ਦੇ ਅੰਦਰ ਵਿਸਮਾਦ ਅਵਸਥਾ ਛਾ ਜਾਂਦੀ ਹੈ, ਅਸਚਰਜ ਸਰੂਪ ਜਿਸ ਵਰਗਾ ਹੋਰ ਕੋਈ ਹੈ ਹੀ ਨਹੀਂ। ਅਤੇ ਗੁਰੂ ਦਾ ਅਰਥ ਹੈ ਪ੍ਰਕਾਸ਼ ਸਰੂਪ, ਜੋ ਅਗਿਆਨਤਾ ਦੇ ਹਨੇਰੇ ਨੂੰ ਮੇਟ ਕੇ ਸੱਚ ਦਾ ਪ੍ਰਕਾਸ਼ ਕਰਨ ਵਾਲੇ ਨੇ ਹਿਰਦੇ ਦੇ ਅੰਦਰ, ਸੋ ਕਹੀਏ ਗੁਰੂ। ਇਸ ਪ੍ਰਕਾਰ ਮੂਲ ਰੂਪ ਵਿੱਚ ਵਾਹਿਗੁਰੂ ਅਸਚਰਜ ਸਰੂਪ, ਮਨ ਚੋਂ ਅਗਿਆਨਤਾ ਦੇ ਹਨੇਰੇ ਨੂੰ ਮੇਟ ਕੇ ਸੱਚ ਦਾ ਪ੍ਰਕਾਸ਼ ਕਰਨ ਵਾਲੇ ਨੇ, ਇਹ ਵਾਹਿਗੁਰੂ ਜੀ ਦੇ ਸਾਧ ਸੰਗਤ ਜੀ ਸੂਖਮ ਅਰਥ ਹੋ ਗਏ। ਇਸੇ ਪ੍ਰਕਾਰ ਜਦੋਂ ਜਪਜੀ ਸਾਹਿਬ ਪੜ੍ਹਦੇ ਹੋਈਏ, ਸੁਖਮਨੀ ਸਾਹਿਬ ਪੜ੍ਹਦੇ ਹੋਈਏ, ਮੂਲ ਮੰਤਰ ਜਪਦੇ ਹੋਈਏ, ਕੋਈ ਵੀ ਬਾਣੀ ਦਾ ਪਾਠ ਕਰਦੇ ਹੋਈਏ, ਜਾਪ ਅਭਿਆਸ ਕਰਦੇ ਹੋਈਏ, ਨਾਲ ਨਾਲ ਅਰਥਾਂ ਦੀ ਵਿਚਾਰ ਕਰਨੀ। ਜੇ ਮੂਲ ਮੰਤਰ ਦਾ ਜਾਪ ਕਰਦੇ ਹਾਂ, ਇੱਕ ਓਅੰਕਾਰ ਅਦੁੱਤੀ ਬ੍ਰਹਮ, ਇੱਕ ਜੋ ਇੱਕ ਸਰੂਪ ਹੈ, ਓਅੰਕਾਰ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲਾ, ਸਤ ਨਾਮ ਬਿਲਕੁਲ ਸੌਖੇ ਜੇ ਅਰਥ, ਜਿਸ ਦਾ ਨਾਮ ਸੱਚਾ ਹੈ, ਕਰਤਾ ਸਾਰੀ ਸ੍ਰਿਸ਼ਟੀ ਦਾ ਕਰਤਾ ਰੂਪ ਬਣਾਉਣ ਵਾਲਾ ਹੈ, ਪੁਰਖ ਸਾਰੀ ਸ੍ਰਿਸ਼ਟੀ ਦੇ ਅੰਦਰ ਆਪ ਹੀ ਵਸ ਰਿਹਾ ਹੈ, ਨਿਰਭਾਉ, ਤੇ ਵਾਹਿਗੁਰੂ ਜੀ ਨੂੰ ਕਿਸੇ ਦਾ ਡਰ ਨਹੀਂ ਹੈ, ਭਾਉ ਤੋਂ ਡਰ ਤੋਂ ਨਿਰ ਕਹੀਏ ਰਹਿਤ ਹਨ, ਨਿਰਵੈਰ, ਪਰਮੇਸ਼ਰ ਜੀ ਵੈਰ ਤੋਂ ਵੀ ਰਹਿਤ ਨੇ, ਅਜੂਨੀ ਜੂਨੀਆਂ ਵਿੱਚ ਨਹੀਂ ਆਉਂਦੇ, ਸਹਿਭੰਗ ਸੁਤੇ ਪ੍ਰਕਾਸ਼ ਨੇ, ਕਿਸੇ ਮਾਤਾ ਪਿਤਾ ਨੇ ਜਨਮ ਨਹੀਂ ਦਿੱਤਾ, ਗੁਰਪ੍ਰਸਾਦ, ਐਸੇ ਵਾਹਿਗੁਰੂ ਜੀ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਦੇ ਨਾਲ ਹੁੰਦੀ ਹੈ, ਜਪ ਜਪਣੇ ਯੋਗ ਹੈ, ਜਪ ਜਪਦੇ ਰਹੀਏ, ਆਦਿ ਸੱਚ, ਜੋ ਪਰਮੇਸ਼ਰ ਜੀ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਵੀ ਆਦਿ ਰੂਪ ਹੋਣੇ ਕਰਕੇ ਸੱਚ ਰੂਪ ਨੇ, ਜਿਹੜੇ ਪਰਮੇਸ਼ਰ ਜੀ ਜੁਗਾਦ ਸੱਚ, ਜੁਗਾਂ ਦੀ ਰਚਨਾ ਵੇਲੇ ਵੀ ਸੱਚ ਸੀ, ਹੈ ਵੀ ਸੱਚ, ਹੁਣ ਵੀ ਸੱਚ ਨੇ, ਨਾਨਕ ਹੋਸੀ ਵੀ ਸੱਚ। ਗੁਰੂ ਨਾਨਕ ਦੇਵ ਸਾਹਿਬ ਜੀ ਬਚਨ ਕਰਦੇ ਨੇ, ਆਉਣ ਵਾਲੇ ਸਮੇਂ 'ਚ ਵੀ ਸਦਾ ਸੱਚ ਹੀ ਹੋਣਗੇ, ਜਿੰਨੇ ਵੀ ਸੌਖੇ ਤੋਂ ਸੌਖੇ ਅੱਖਰ, ਜਿੰਨੇ ਵੀ ਸੌਖੇ ਤੋਂ ਸੌਖੇ ਅਰਥ ਪੜ੍ਹ ਕੇ ਪਕਾਏ ਜਾਣ, ਉਹਨਾਂ ਨੂੰ ਪਕਾਓ। ਅਤੇ ਸਾਧ ਸੰਗਤ ਜਦੋਂ ਸਿਮਰਨ ਕਰਨਾ, ਸਿਮਰਨ ਕੀਤੇ ਜਾਣ ਵਾਲੀ ਧੁਨੀ ਨੂੰ ਕੰਨਾਂ ਦੇ ਨਾਲ ਸੁਣਨਾ, ਪਾਠ ਨਿਤਨੇਮ ਕੀਤੀ ਜਾਣ ਵਾਲੀ ਧੁਨੀ ਨੂੰ ਕੰਨਾਂ ਦੇ ਨਾਲ ਸੁਣਨਾ, ਅਤੇ ਮਨ ਦੇ ਅੰਦਰ ਨਾਲ ਦੀ ਨਾਲ ਵਿਚਾਰ ਕਰਨੀ ਹੈ।
ਜਦੋਂ ਸ਼ਰਾਵਣ

0: ਸ਼ਕਤੀ ਸੁਣਨ ਵਿੱਚ ਲੱਗ ਗਈ, ਮਨ ਦਾ ਧਿਆਨ ਅਰਥਾਂ ਦੀ ਵਿਚਾਰ ਵੱਲ ਲੱਗ ਗਿਆ ਤੇ ਰਸਨਾ ਜਪਣ ਵੱਲ ਲੱਗ ਗਈ, ਸਾਧ ਸੰਗਤ ਜੀ ਫਿਰ ਹੋਰ ਪਾਸੇ ਧਿਆਨ ਨਹੀਂ ਜਾਵੇਗਾ। ਇਵੇਂ ਫਿਰ ਬਾਣੀ ਨਾਲ ਵੀ ਜਪਿਆ ਜਾਵੇਗਾ, ਕੰਨਾਂ ਦੇ ਨਾਲ ਸੁਣਿਆ ਵੀ ਜਾਵੇਗਾ ਤੇ ਮਨ ਕਰਕੇ ਵਿਚਾਰ ਵੀ ਹੋ ਜਾਵੇਗੀ। ਤਿੰਨ ਤਰ੍ਹਾਂ ਦੀ ਭਗਤੀ ਇੱਕੇ ਸਮੇਂ ਦੇ ਵਿੱਚ ਹੋ ਜਾਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪ ਗੁਰਬਾਣੀ ਦੇ ਅੰਦਰ ਇਹ ਯੁਗਤੀਆਂ ਦੱਸੀਆਂ ਨੇ ਤੇ ਬਚਨ ਕਰਨਾ ਕੀਤਾ ਭਾਈ ਉਹ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਜਿਨ੍ਹਾਂ ਦੇ ਪ੍ਰਥਾਏ ਪੁੱਛਦੇ ਹੋ ਨਾ ਕਿ ਸਭਨਾ ਦੇ ਹਿਰਦਿਆਂ ਦੇ ਅੰਦਰ ਪਰਮੇਸ਼ਰ ਜੀ ਵੱਸਦੇ ਨੇ, ਸਾਨੂੰ ਸਾਖਿਆਤ ਕਿਉਂ ਨਹੀਂ ਹੁੰਦੇ? ਭਾਈ ਗੁਰਮਤ ਦਾ ਧਾਰਨੀ ਜਿਹੜਾ ਜੀਵ ਨਾ ਹੋਵੇ ਮੁਕੰਮਲ ਰੂਪ ਦੇ ਵਿੱਚ, ਜਪ ਜਿਸ ਦਾ ਕੱਚਾ ਰਹਿ ਜਾਵੇ, ਸਿਮਰਨ ਜਿਸ ਦਾ ਕੱਚਾ ਰਹਿ ਜਾਵੇ, ਜੀਵਨ ਵਿੱਚ ਢਲਿਆਈਆਂ ਰਹਿ ਜਾਣ, ਜੀਵਨ ਦੇ ਵਿੱਚ ਕਚਿਆਈਆਂ ਰਹਿ ਜਾਣ, ਜੋ ਇਸੇ ਪ੍ਰਕਾਰ ਮੁਕੰਮਲ ਰੂਪ ਵਿੱਚ ਬਾਣੀ ਤੇ ਬਾਣੀ ਦਾ ਧਾਰਨੀ ਨਾ ਹੋਵੇ, ਜਿਹੜਾ ਝੂਠ ਤੇ ਝੂਠ ਤੋਂ ਨਾ ਬਚਿਆ ਹੋਵੇ, ਉਹ ਪ੍ਰਾਪਤੀ ਤੋਂ ਵਾਂਝਾ ਰਹਿ ਜਾਂਦਾ ਹੈ। ਕਲਯੁੱਗ ਦੇ ਸਮੇਂ ਦੇ ਅੰਦਰ ਦੋ ਵੱਡੇ ਮਹਾਭਾਰੀ ਬਲਵਾਨ ਯੋਧੇ ਨੇ ਜਿਹੜੇ ਸਾਰੀ ਸ੍ਰਿਸ਼ਟੀ ਨੂੰ ਖੁਆਰ ਕਰ ਰਹੇ ਨੇ, ਇੱਕ ਹੈ ਝੂਠ ਤੇ ਦੂਸਰਾ ਹੈ ਝੂਠ। ਜਿਸ ਰਸਨਾ ਤੋਂ ਝੂਠ ਬੋਲਿਆ ਜਾਵੇ, ਉਸ ਰਸਨਾ ਦੇ ਬੋਲੇ ਹੋਏ ਬੋਲ ਕਿਵੇਂ ਸੱਚ ਹੋ ਸਕਦੇ ਨੇ? ਬੋਲੇ ਬੋਲ ਉਸੇ ਰਸਨਾ ਤੋਂ ਸੱਚ ਹੁੰਦੇ ਨੇ ਜਿਸ ਤੇ ਸਦਾ ਸੱਚ ਵੱਸਦਾ। ਸਾਧ ਸੰਗਤ ਜੀ ਪੁਰਾਤਨ ਗੁਰਸਿੱਖ ਸੱਚ ਬੋਲਿਆ ਕਰਦੇ ਸਨ, ਕਦੇ ਝੂਠ ਨਹੀਂ ਸੀ ਬੋਲਿਆ ਕਰਦੇ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਵਚਨ ਨੇ ਨਾ, ਮਿਥਿਆ ਨਾ ਹੀ ਰਸਨਾ ਪਰਸ, ਝੂਠੇ ਬਚਨ ਨੂੰ ਰਸਨਾ ਦੇ ਨਾਲ ਕਦੇ ਸਪਰਸ਼ ਵੀ ਨਹੀਂ ਕਰਨਾ। ਤੇ ਪੁਰਾਤਨ ਗੁਰਸਿੱਖ ਜਿਹੜਾ ਬਚਨ ਮੁੱਖ ਚੋਂ ਬੋਲ ਦਿਆ ਕਰਦੇ ਸਨ, ਪ੍ਰਾਣ ਚਾਹੇ ਚਲੇ ਜਾਣ ਪਰ ਆਪਣੇ ਬੋਲ ਨੂੰ ਪੁਗਾਇਆ ਕਰਦੇ ਸਨ। ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਵੀ ਬਚਨ ਹੈ, ਬਚਨ ਕਰਕੇ ਪਾਲਣਾ, 52 ਬਚਨਾਂ 'ਚ ਇੱਕ ਬਚਨ ਹੈ ਇਹ, ਤੇ ਰਹਿਤਨਾਮਿਆਂ ਵਿੱਚ ਬਚਨ ਆਉਂਦੇ ਨੇ, ਕਰੈ ਬਚਨ ਜੋ ਪਾਲੈ ਨਾਹੀਂ, ਕਹੈ ਗੋਬਿੰਦ ਸਿੰਘ ਤਿਸ ਠੌਰ ਕਤ ਨਾਹੀਂ। ਜਿਹੜੇ ਬਚਨ ਤੇ ਕਰਦੇ ਨੇ, ਵਾਅਦੇ ਤੇ ਕਰਦੇ ਨੇ, ਮੁੱਖ ਦੇ ਵਿੱਚ ਉਹ ਬੋਲ ਤੇ ਜੋ ਮਰਜ਼ੀ ਦਿੰਦੇ ਨੇ, ਪਰ ਪਲ ਭਰ ਮਾਤਰ ਸਮੇਂ ਦੇ ਵਿੱਚ ਬਦਲ ਜਾਂਦੇ ਨੇ, ਜਾਂ ਆਪਣਾ ਮਤਲਬ ਕੱਢਣ ਵਾਸਤੇ ਬੋਲਦੇ ਨੇ ਤੇ ਫਿਰ ਮੁੱਕਰ ਜਾਂਦੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਉਹਨਾਂ ਨੂੰ ਲੋਕ ਪਰਲੋਕ ਵਿੱਚ ਢੋਈ ਨਹੀਂ ਮਿਲਦੀ, ਉਹਨੇ ਥਾਵੇਂ ਹੀ ਹੋਏ ਫਿਰਦੇ ਨੇ, ਦੁਨੀਆਂ ਦੇ ਅੰਦਰ ਵੀ ਉਹਨਾਂ ਦਾ ਇਤਬਾਰ ਨਹੀਂ ਰਹਿੰਦਾ। ਸਿਆਣੇ ਕਹਿ ਦਿੰਦੇ ਨੇ ਇਹ ਕਿਸੇ ਘੜੇ ਦਾ ਢੱਕਣ ਹੀ ਨਹੀਂ, ਇਹਦੀ ਕਿਹੜੀ ਜ਼ੁਬਾਨ ਹੈ, ਇਹ ਤੇ ਫਿਰ ਮੁੱਕਰ ਜਾਵੇਗਾ। ਜਿਸ ਰਸਨਾ ਤੋਂ ਸੱਚ ਬੋਲਿਆ ਜਾਂਦਾ ਹੋਵੇ, ਸੱਚ ਨਾਮ ਨੂੰ ਉਚਾਰਿਆ ਜਾਂਦਾ ਹੋਵੇ, ਕੰਨਾਂ ਦੇ ਨਾਲ ਸੁਣਿਆ ਜਾਂਦਾ ਹੋਵੇ, ਹਿਰਦੇ ਦੇ ਵਿੱਚ ਉਸੇ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਨਾਮ ਤੇ ਗੁਰਬਾਣੀ ਦੀ ਵਿਚਾਰ ਹੋਵੇ, ਹਜ਼ੂਰ ਫਰਮਾਉਂਦੇ ਨੇ ਹਰ ਮਿਲਿਆ ਆਏ ਅਚਿੰਤ, ਤਿਹਨਾਂ ਨੂੰ ਭਾਈ ਹਰੀ ਪਰਮੇਸ਼ਰ ਜੀ ਅਚਿੰਤੇ ਹੀ, ਸੁਤੇ ਸਿੱਧ ਹੀ, ਸੁਭਾਵਕ ਹੀ, ਸਹਿਜ ਸੁਭਾਅ ਹੀ ਆ ਕਰਕੇ ਮਿਲਦੇ ਨੇ, ਹਿਰਦੇ ਦੇ ਅੰਦਰ ਸਾਖਿਆਤਕਾਰ ਪ੍ਰਗਟ ਹੋ ਆਉਂਦੇ ਹਨ ਜੀਓ।
1: ਹਰ ਆਪੇ ਘਟ ਘਟ ਵਰਤਦਾ,
0: ਹੇ ਗੁਰਮੁਖ ਪਿਆਰਿਓ, ਹਰੀ ਪਰਮੇਸ਼ਰ ਜੀ ਆਪੇ ਹੀ ਘਾਟੇ ਘਾਟੇ ਸਰੀਰਾਂ ਸਰੀਰਾਂ ਦੇ ਅੰਦਰ ਵਰਤ ਰਹੇ ਨੇ, ਘਾਟੇ ਘਾਟੇ ਹਿਰਦੇ ਹਿਰਦੇ ਦੇ ਅੰਦਰ ਵਰਤ ਰਹੇ ਨੇ, ਹਰ ਇੱਕ ਸਰੀਰ ਹਰ ਇੱਕ ਹਿਰਦੇ ਦੇ ਅੰਦਰ ਪਰਮੇਸ਼ਰ ਜੀ ਵਰਤ ਰਹੇ ਹਨ, ਵਸ ਰਹੇ ਹਨ ਜੀਓ।
1: ਆਪੇ ਆਪ ਬੇਅੰਤ,
0: ਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪੇ ਆਪ ਸ੍ਰਿਸ਼ਟੀ ਦੇ ਕਰਤਾ ਰੂਪ ਨੇ, ਤੇ ਆਪੇ ਹੀ ਸਾਰੇ ਜੀਵ ਬੇਅੰਤ ਰੂਪ ਵੀ ਆਪ ਨੇ, ਕਰਤਾ ਪੁਰਖ ਵੀ ਆਪ ਨੇ, ਬੇਅੰਤ ਪ੍ਰਕਾਰ ਦੀ ਸ੍ਰਿਸ਼ਟੀ ਦੀ ਰਚਨਾ ਕਰਨ ਵਾਲੇ ਵੀ ਆਪ ਨੇ, ਬੇਅੰਤ ਜੀਵਾਂ ਨੂੰ ਪੈਦਾ ਕਰਨ ਵਾਲੇ ਵੀ ਆਪ ਨੇ, ਬੇਅੰਤ ਜੀਵਾਂ ਨੂੰ ਬੇਅੰਤ ਦਾਤਾਂ ਦੇਣ ਵਾਲੇ, ਖਾਣ ਪਾਣ ਤੇ ਪਹਿਰਾਣ ਦੇਣ ਵਾਲੇ ਵੀ ਆਪ ਹਨ ਜੀਓ।
1: ਆਪੇ ਸਭ ਰਸ ਭੋਗਦਾ,
0: ਮਹਾਰਾਜ ਹਰੀ ਪਰਮੇਸ਼ਰ ਜੀ ਦੇ ਹੋਰ ਗੁਣਾਂ ਨੂੰ ਵਰਣ ਕਰਕੇ ਸੁਣਾਓ ਜੀ, ਜਿਵੇਂ ਜਿਵੇਂ ਆਪ ਜੀ ਵਰਣਨ ਕਰਕੇ ਸੁਣਾਉਂਦੇ ਹੋ, ਮਨ ਸੁੱਖ ਦੇ ਨਾਲ ਭਰਦਾ ਜਾਂਦਾ, ਮਨ ਨੂੰ ਸ਼ਾਂਤੀ ਆਉਂਦੀ ਏ, ਸੁੱਖ ਸਮਾਧ ਆਪਣੇ ਆਪ ਲੱਗਦੀ ਜਾਂਦੀ ਏ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਹਰ ਆਪੇ ਸਭ ਰਸ ਭੋਗਦਾ, ਹਰੀ ਪਰਮੇਸ਼ਰ ਜੀ ਸਾਰੇ ਰਸਾਂ ਨੂੰ ਭੋਗਣ ਵਾਲੇ ਵੀ ਆਪ ਨੇ, ਜਿਹੜੇ ਜੀਵ ਨੇ ਸਾਰੇ ਰਸਾਂ ਕਸਾਂ ਦੇ ਭੋਗੀ ਨੇ, ਪਰਮੇਸ਼ਰ ਜੀ ਸਭਨਾਂ ਦੇ ਹਿਰਦਿਆਂ ਦੇ ਅੰਦਰ ਵਸੇ ਨੇ, ਸਭਨਾਂ ਦੇ ਹਿਰਦਿਆਂ ਅੰਦਰ ਵਸਣੇ ਕਰਕੇ ਸਾਰਿਆਂ ਪਦਾਰਥਾਂ ਦੇ ਭੁਗਤਾ ਰੂਪ ਵੀ ਆਪ ਨੇ, ਦਿੰਦਾ ਰਹੇ ਨਾ ਚੁੱਕੇ ਭੋਗ। ਇਸੇ ਪ੍ਰਕਾਰ ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਰਸ ਰੂਪ ਵੀ ਆਪ ਨੇ, ਰਸ ਦੇ ਮਾਨਣ ਵਾਲੇ ਵੀ ਆਪ ਹੀ ਹਨ ਜੀਓ।
1: ਹਰ ਆਪੇ ਕਵਲਾ ਕੰਤ,
0: ਤੇ ਹਰੀ ਪਰਮੇਸ਼ਰ ਜੀ ਕਵਲਾ ਨਾਮ ਲਕਸ਼ਮੀ ਦਾ ਹੈ, ਕਵਲਾ ਨਾਮ ਮਾਇਆ ਦਾ ਹੈ, ਮਾਇਆ ਦੇ ਕੰਤ ਪਤੀ ਰੂਪ ਨੇ, ਤਾਂ ਹੀ ਮਾਧਵ ਮਾਧਵ ਕਿਹਾ ਜਾਂਦਾ ਹੈ, ਮਾਨਵ ਮਾਇਆ ਦਾ, ਦਵ ਨਾਮ ਪਤੀ ਦਾ, ਦੋ ਨਾਮ ਪਤੀ ਦਾ। ਇਸੇ ਪ੍ਰਕਾਰ ਭਗਤੀ ਰੂਪੀ ਪਤੀ ਦੇ ਮਾਲਕ ਪਰਮੇਸ਼ਰ ਵਾਹਿਗੁਰੂ ਜੀ ਆਪ ਹਨ।
1: ਹਰ ਆਪੇ ਭਿਖਿਆ ਪਾਏਦਾ,
0: ਹਰੀ ਪਰਮੇਸ਼ਰ ਜੀ ਆਪ ਹੀ ਸਾਰਿਆਂ ਜੀਵਾਂ ਨੂੰ ਭਿਖਿਆ ਪਾਉਂਦੇ ਨੇ, ਖੈਰ ਪਾਉਂਦੇ ਨੇ। ਜਿਹੜਾ ਵੀ ਕੋਈ ਦਰ ਤੇ ਆ ਜਾਵੇ ਨਾ, ਆ ਕਰਕੇ ਸਤਿਗੁਰੂ ਜੀ ਦੇ ਪਰਮੇਸ਼ਰ ਜੀ ਦੇ ਦਰ ਦਾ ਸਵਾਲੀ ਬਣ ਜਾਵੇ ਨਾ, ਇਸ ਦਰ ਦਾ ਮੰਗਤਾ ਬਣ ਜਾਵੇ, ਤੇ ਹਰੀ ਪਰਮੇਸ਼ਰ ਜੀ ਆਪ ਹੀ ਪ੍ਰਤੱਖ ਝੋਲੀ ਦੇ ਅੰਦਰ ਅਥਵਾ ਸ਼ਰਧਾ ਰੂਪੀ ਝੋਲੀ ਦੇ ਅੰਦਰ ਅਥਵਾ ਹਿਰਦੇ ਅੰਦਰ ਝੋਲੀ ਦੇ ਅੰਦਰ ਮੂੰਹੋਂ ਮੰਗਿਆ ਦਾਨ ਪਾ ਦਿੰਦੇ ਨੇ। ਪ੍ਰਾਣ ਕੇ ਬਚਈਆ ਦੂਧ ਭੂਤ ਕੇ ਦੇਵਈਆ ਰੋਗ ਸੋਗ ਕੇ ਮਿਟਈਆ ਕੇ ਦੌਮਾਨੀ ਮਹਾਮਾਨ ਹੋ। ਜਿਹੜੀ ਵੀ ਦਾਤ ਕੋਈ ਆ ਕੇ ਮੰਗ ਲਵੇ ਪਰਮੇਸ਼ਰ ਜੀ ਭਿਖਿਆ ਪਾ ਦਿੰਦੇ ਨੇ। ਕਦੇ ਮੰਗਤੇ ਤਾਂ ਬਣੀਏ, ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹੋ ਤੈ ਪਹਿ ਮੰਗੋ ਦੇਹ ਆਪਣਾ ਨਾਮ। ਜਿਹੜਾ ਪਰਮੇਸ਼ਰ ਜੀ ਦੇ ਪਾਸੋਂ ਨਾਮ ਮੰਗਣਾ ਹੈ ਨਾ, ਇਹ ਅਸਲ ਦੇ ਵਿੱਚ ਪਰਮੇਸ਼ਰ ਜੀ ਦੇ ਕੋਲੋਂ ਪਰਮੇਸ਼ਰ ਨੂੰ ਹੀ ਮੰਗ ਲੈਣਾ ਹੈ, ਕਿਉਂਕਿ ਨਾਮ ਦੇ ਅੰਦਰ ਤੇ ਪਰਮੇਸ਼ਰ ਜੀ ਦੇ ਅੰਦਰ ਕੋਈ ਭੇਦ ਨਹੀਂ। ਇਸ ਪ੍ਰਕਾਰ ਜਿਹੜੀ ਜਿਹੜੀ ਵੀ ਕੋਈ ਦਾਤ ਆ ਕਰਕੇ ਮੰਗਦਾ ਹੈ, ਹਰੀ ਪਰਮੇਸ਼ਰ ਜੀ ਭਿਖਿਆ ਪਾ ਕਰਕੇ ਸਾਧ ਸੰਗਤ ਜੀ ਦੁਨੀਆਂ ਦੇ ਰਾਜੇ ਬਣਾ ਦਿੰਦੇ ਨੇ। ਜਿਹੜਾ ਪ੍ਰਾਣੀ ਅੰਮ੍ਰਿਤ ਵੇਲੇ ਵਾਹਿਗੁਰੂ ਜੀ ਦੇ ਦਰ ਦਾ ਭਿਖਾਰੀ ਬਣ ਜਾਵੇ ਨਾ, ਵਾਹਿਗੁਰੂ ਜੀ ਤੇ ਇਸਨੂੰ ਦੁਨੀਆਂ ਦਾ ਬਾਦਸ਼ਾਹ ਬਣਾ ਦਿੰਦੇ ਨੇ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਹਰੀ ਪਰਮੇਸ਼ਰ ਜੀ ਮੂੰਹੋਂ ਮੰਗੀਆਂ ਦਾਤਾਂ ਦੀ ਭਿਖਿਆ ਸਭਨਾ ਦੀਆਂ ਸ਼ਰਧਾ ਵਿਸ਼ਿਸ਼ਟ ਝੋਲੀ ਦੇ ਅੰਦਰ ਆਪ ਹੀ ਪਾਉਣਾ ਕਰਦੇ ਹਨ ਜੀਓ।
1: ਸਭ ਸਿਸ਼ਟ ਉਪਾਈ ਜੀਏ ਜਨ,
0: ਹਰੀ ਪਰਮੇਸ਼ਰ ਜੀ ਐਸੇ ਚੋਜੀ ਨੇ, ਐਸੇ ਕੌਤਕਾਂ ਦੇ ਕਰਨ ਵਾਲੇ ਨੇ। ਸਾਰੀ ਸ੍ਰਿਸ਼ਟੀ ਪਰਮੇਸ਼ਰ ਜੀ ਨੇ ਆਪ ਪੈਦਾ ਕੀਤੀ ਏ, ਸਾਰੇ ਜੀਵ ਤੇ ਜੰਤੂ ਵੀ ਆਪ ਪੈਦਾ ਕੀਤੇ ਨੇ। ਜੰਤ ਕਹੀਏ ਛੋਟੇ ਤੇ ਜੀਵ ਕਹੀਏ ਵੱਡੇ, ਇਸੇ ਪ੍ਰਕਾਰ ਜੰਤ ਕਹੀਏ ਜਿਨ੍ਹਾਂ ਵਿੱਚ ਹੱਡੀਆਂ ਨਹੀਂ, ਜੋਕਾਂ ਹੋ ਗਈਆਂ, ਗੰਡੋਏ ਹੋ ਗਏ, ਕਿੰਨੇ ਪ੍ਰਕਾਰ ਦੀਆਂ ਸੁੰਡੀਆਂ ਹੋ ਗਈਆਂ, ਜੂਆਂ ਲੀਖਾ ਧੱਖਾਂ ਹੋ ਗਈਆਂ, ਚਿੱਚੜ ਹੋ ਗਏ, ਚਿਚੜੀਆਂ ਹੋ ਗਈਆਂ, ਸਿਉਂਕ ਹੋ ਗਈ, ਕੀੜੀਆਂ ਕਾਢੇ ਹੋ ਗਏ। ਜਿਨ੍ਹਾਂ ਕੀੜਿਆਂ ਵਿੱਚ ਹੱਡੀਆਂ ਨਹੀਂ ਉਹਨਾਂ ਨੂੰ ਜੰਤੂ ਕਿਹਾ ਜਾਂਦਾ ਹੈ। ਜਿਨ੍ਹਾਂ ਵਿੱਚ ਹੱਡੀਆਂ ਨੇ ਮਨੁੱਖ ਹੋ ਗਏ, ਪੰਛੀ ਹੋ ਗਏ, ਜਾਨਵਰ ਹੋ ਗਏ। ਜਿਨ੍ਹਾਂ ਵਿੱਚ ਹੱਡੀਆਂ ਨੇ ਉਹਨਾਂ ਨੂੰ ਜੀਵ ਕਿਹਾ ਜਾਂਦਾ, ਸਾਰਿਆਂ ਜੀਵਾਂ ਨੂੰ ਤੇ ਜੰਤੂਆਂ ਨੂੰ, ਚਾਰੇ ਖਾਣੀਆਂ ਨੂੰ ਤੇ ਇਸੇ ਪ੍ਰਕਾਰ 84 ਲੱਖ ਜੂਨੀਆਂ ਦੇ ਬੇਅੰਤ ਜੀਵਾਂ ਨੂੰ ਵਾਹਿਗੁਰੂ ਜੀ ਆਪ ਹੀ ਪੈਦਾ ਕਰਨ ਵਾਲੇ ਨੇ। ਇਸੇ ਪ੍ਰਕਾਰ ਕੀੜੀ ਤੋਂ ਅਥਵਾ ਅਣੂ ਪਰਮਾਣੂ ਤੋਂ ਤ੍ਰਿਦੇਵ ਤੱਕ, ਸ਼ਿਵ ਜੀ ਬ੍ਰਹਮਾ ਵਿਸ਼ਨੂੰ ਤੱਕ ਆਪ ਹੀ ਪਰਮੇਸ਼ਰ ਜੀ ਸਭਨਾ ਦੇ ਤਾਂ ਹੀ ਪੈਦਾ ਕਰਨ ਵਾਲੇ ਹਨ।
1: ਹਰ ਦੇਵ ਦਾਨ ਦਇਆਲ ਪ੍ਰਭ,
0: ਮਹਾਰਾਜ ਫਿਰ ਐਸੇ ਪਰਮੇਸ਼ਰ ਜੀ ਦੇ ਦਰ ਤੋਂ ਅਸੀਂ ਮੰਗਤੇ ਬਣ ਕਰਕੇ ਮੰਗਣਾ ਕੀ ਕਰੀਏ। ਹਜ਼ੂਰ ਫਰਮਾਉਂਦੇ ਨੇ ਭਾਈ ਐਵੇਂ ਨਿਮਰਤਾ ਅਤੇ ਪਿਆਰ ਦੇ ਨਾਲ ਬੇਨਤੀਆਂ ਕਰਨੀਆਂ ਨੇ, ਹੇ ਹਰੀ ਪਰਮੇਸ਼ਰ ਜੀ ਅਸੀਂ ਆਪ ਜੀ ਦੇ ਦਰ ਦੇ ਭਿਖਾਰੀ ਆਪ ਜੀ ਦੇ ਪਾਸ ਚੱਲ ਕੇ ਆਏ ਹਾਂ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਮਹਾਰਾਜ ਆਪ ਜੀਆਂ ਦਾ ਬਿਰਧ ਐਸਾ ਹੈ, ਦਾਨ ਕੋ ਦੇ ਜਾਨ ਕੋ ਦੇਤ, ਅਜਾਨ ਕੋ ਦੇਤ, ਜ਼ਮੀਨ ਕੋ ਦੇਤ, ਜਮਾਨ ਕੋ ਦੈ ਹੈ, ਸਾਰਿਆਂ ਨੂੰ ਦਾਨ ਦੇਣ ਵਾਲੇ ਹੋ। ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰ ਦੇ ਸਵਾਲੀ, ਆਪ ਜੀ ਦੇ ਦਰ ਤੇ ਮੰਗਤੇ ਹੋ ਕਰਕੇ ਆਏ ਆ। ਹਰ ਦੇਵ ਹੋ ਦਾਨ ਦਇਆਲ ਪ੍ਰਭ, ਸਾਰਿਆਂ ਜੀਵਾਂ ਦੇ ਉੱਪਰ ਦਇਆਲਤਾ ਕਰਕੇ ਦਾਨ ਦੇਣ ਵਾਲੇ ਸਰਬ ਕਲਾ ਸਮਰੱਥ ਪ੍ਰਭੂ ਜੀ, ਸਾਡੇ ਤਾਈ ਵੀ ਇਹ ਦਾਨ ਦੇਣਾ ਕਰੋ।
1: ਮੰਗਹੇ ਹਰ ਜਨ ਸੰਤ,
0: ਮਹਾਰਾਜ ਜੀ ਜੋ ਆਪ ਜੀ ਦੇ ਹਰੀ ਜੀ, ਆਪ ਜੀ ਦੇ ਜਨ, ਆਪ ਜੀ ਦੇ ਸੰਤ ਜਨ ਜਿਹੜਾ ਆਪ ਜੀ ਦੇ ਪਾਸੋਂ ਦਾਨ ਮੰਗਦੇ ਨੇ ਨਾ, ਉਹੀ ਉਹ ਦਾਨ ਸਾਨੂੰ ਦੇ ਦਿਓ। ਉਹ ਦਾਨ ਕਿਹੜਾ ਹੈ ਜੀ? ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਮਹਾਰਾਜ ਇਹ ਉਪਰੋਕਤ ਦਾਨ ਤੇ ਸਾਰਿਆਂ ਦਾਨਾਂ ਚੋਂ ਸ਼੍ਰੋਮਣੀ ਦਾਨ, ਨਾਮ ਦਾ ਦਾਨ ਸਾਡੇ ਤਾਂ ਹੀ ਦੇ ਦਿਓ। ਜਿਹੜਾ ਅੰਮ੍ਰਿਤ ਨਾਮ ਦਾ ਦਾਨ ਆਪਣੇ ਆਪ ਜੀ ਦੇ ਸੰਤਾਂ ਨੂੰ, ਭਗਤਾਂ ਨੂੰ ਤੇ ਆਪ ਜੀ ਦੇ ਜਨਾਂ ਨੂੰ ਅਤਿਅੰਤ ਪਿਆਰਾ ਹੈ ਜੀਓ।
1: ਨਾਨਕ ਕੇ ਪ੍ਰਭ ਆਏ ਮਿਲ,
0: ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਫਰਮਾਵਣਾ ਕਰਦੇ ਨੇ ਭਾਈ। ਇਸ ਪ੍ਰਕਾਰ ਨਿਮਰਤਾ ਪ੍ਰੇਮ ਪੂਰਵਕ ਵਾਹਿਗੁਰੂ ਜੀ ਦੇ ਦਰ ਤੋਂ ਦਾਨ ਮੰਗ ਕੇ ਜਿਹੜੇ ਦਾਨ ਨੂੰ ਪ੍ਰਾਪਤ ਕਰਕੇ ਅੰਮ੍ਰਿਤ ਨਾਮ ਨੂੰ ਜਪਦੇ ਨੇ ਨਾ, ਸਤਿਗੁਰੂ ਜੀ ਫਰਮਾਉਂਦੇ ਨੇ ਉਹਨਾਂ ਨੂੰ ਹਰੀ ਪ੍ਰਭੂ ਜੀ ਪਰਮੇਸ਼ਰ ਜੀ ਆਪ ਆ ਕਰਕੇ ਹਿਰਦੇ ਰੂਪੀ ਘਰ ਦੇ ਵਿੱਚ ਵੀ ਮਿਲਦੇ ਨੇ ਤੇ ਪ੍ਰਤੱਖ ਰੂਪ ਵਿੱਚ ਵੀ, ਪ੍ਰਗਟ ਰੂਪ ਵਿੱਚ, ਜਿਵੇਂ ਭਾਈ ਧੰਨਾ ਜੀ ਨੂੰ ਮਿਲੇ, ਭਗਤ ਧੰਨਾ ਸਾਹਿਬ ਜੀ ਨੂੰ ਮਿਲੇ ਨਾ, ਐਵੇਂ ਪਰਮੇਸ਼ਰ ਜੀ ਪ੍ਰਤੱਖ ਸਾਖਿਆਤਕਾਰ ਹੋ ਕਰਕੇ ਮਿਲਦੇ ਹਨ।
1: ਹਮ ਗਾਵਹਿ ਹਰ ਗੁਣ ਸੰਤ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰੋ, ਅਸੀਂ ਵੀ ਆਪ ਜੀ ਦੇ ਗੁਣਾਂ ਨੂੰ ਸਦਾ ਗਾਉਂਦੇ ਰਹੀਏ। ਸ਼ੰਤ ਨਾਮ ਜਸਦੈ, ਮਹਾਰਾਜ ਆਪ ਜੀ ਦੇ ਜਸ ਨੂੰ ਗਾਉਂਦੇ ਰਹੀਏ। ਸ਼ੰਤ ਨਾਮ ਰਾਗਦੈ, ਮਹਾਰਾਜ ਆਪ ਜੀ ਦੀ ਅੰਮ੍ਰਿਤਮਈ ਗੁਰਬਾਣੀ ਨੂੰ ਰਾਗ ਵਿੱਚ ਗਾਉਂਦੇ ਰਹੀਏ। ਇਸੇ ਪ੍ਰਕਾਰ ਸ਼ੰਤ ਨਾਮ ਸੰਗੀਤ ਦੈ, ਮਹਾਰਾਜ ਆਪ ਜੀ ਦੇ ਨਾਮ ਦੇ ਸੰਗੀਤ ਨੂੰ ਹੀ ਸਦਾ ਅਲਾਪਦੇ ਰਹੀਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰੋ, ਆਪ ਜੀਆਂ ਦਾ ਨਾਮ ਨਾ ਕਦੇ ਵਿਸਰ ਜਾਵੇ।

0: ਅੱਜ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਸਾਨੂੰ ਦੱਸੋ ਜੀਵ ਦਾ ਲੋਕ ਅਤੇ ਪਰਲੋਕ ਦੇ ਅੰਦਰ ਸੱਚਾ ਮਿੱਤਰ ਕੌਣ ਹੈ। ਸਤਿਗੁਰੂ ਜੀ ਦੀ ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ ਨਾ, ਗੱਲੀ ਬਾਤੀ ਤਾਂ ਸੱਜਣ ਬਹੁਤ ਬਣ ਜਾਂਦੇ ਨੇ, ਪਰ ਜਿਸ ਵੇਲੇ ਅੰਤਕਾਲ ਕੋਈ ਨਾਲ ਨਿਭਣ ਵਾਲਾ ਲੱਭੀਏ ਤੇ ਫਿਰ ਇੱਕ ਵੀ ਨਹੀਂ ਲੱਭਦਾ। ਗੱਲੀ ਸੋ ਸੱਜਣ ਵੀਹ ਇੱਕ ਟੁੰਡੇਂਦੀ ਨਾ ਲਹਾਂ, ਉੱਥੇ ਤੇ ਸਾਥ ਹੀ ਕਿਸਨੇ ਦੇਣਾ। ਦੁਨੀਆਂ ਅੰਦਰ ਹੀ ਭੀੜਾ ਪੈ ਜਾਵੇ ਤੇ ਸਾਥ ਛੱਡ ਜਾਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਨਾ, ਛੱਡ ਖੜੋਤੇ ਖੇਨਾ ਮਾਹੇ ਜਿਨ ਸਿਓ ਲੱਗਾ ਹੇਤ, ਜਿਨ੍ਹਾਂ ਦੇ ਨਾਲ ਹਿਰਦੇ ਦਾ ਬਹੁਤਾ ਸੁਨੇਹ ਲੱਗਾ ਹੁੰਦਾ ਨਾ, ਖਿਨ ਮਾਤਰ ਸਮੇਂ ਦੇ ਅੰਦਰ ਹੀ ਉਹ ਛੱਡ ਖੜੋਂਦੇ ਨੇ, ਕੋਈ ਸਾਥ ਨਹੀਂ ਦਿੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕੋਈ ਐਸਾ ਵੀ ਸੱਜਣ ਹੈ, ਐਸਾ ਵੀ ਕੋਈ ਮਿੱਤਰ ਹੈ ਜਿਸ ਨੂੰ ਮਿੱਤਰ ਬਣਾ ਲਈਏ, ਸੱਜਣ ਬਣਾ ਲਈਏ ਤੇ ਲੋਕ ਵਿੱਚ ਵੀ ਸਾਡੀ ਸਹਾਇਤਾ ਕਰੇ ਤੇ ਪਰਲੋਕ ਵਿੱਚ ਵੀ ਸਹਾਇਤਾ ਕਰੇ। ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਮਹੱਲੇ ਦੁਆਰਾ ਉਪਦੇਸ਼ ਫਰਮਾਉਂਦੇ ਹਨ,
1: ਪ੍ਰਭ ਸੱਜਣ ਨਾਮ ਹਰ,
0: ਹਜ਼ੂਰ ਫਰਮਾਉਂਦੇ ਨੇ ਭਾਈ ਹਰੀ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜੀ ਇਸ ਲੋਕ ਦੇ ਵੀ ਸੱਜਣ ਨੇ ਤੇ ਪਰਲੋਕ ਦੇ ਵੀ ਸੱਜਣ ਨੇ। ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਪਿਆ ਹੋਇਆ ਅੰਮ੍ਰਿਤ ਨਾਮ ਇਸ ਲੋਕ ਦੇ ਅੰਦਰ ਵੀ ਸਾਥ ਦਿੰਦਾ ਹੈ ਤੇ ਪਰਲੋਕ ਦੇ ਅੰਦਰ ਵੀ ਸਾਥ ਦਿੰਦਾ ਹੈ।
1: ਮਨ ਤਨ ਨਾਮ ਸਰੀਰ,
0: ਮਹਾਰਾਜ ਫਿਰ ਆਪ ਜੀਆਂ ਨੇ ਕਿਸ ਨੂੰ ਸੱਜਣ ਬਣਾਇਆ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਅਸਾਂ ਨੇ ਤਾਂ ਆਪਣੇ ਮਨ ਦਾ ਤਨ ਦਾ ਤੇ ਬਾਣੀ ਦਾ ਸੱਜਣ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਬਣਾਇਆ। ਇੱਥੇ ਮਨ ਦੇ ਨਾਲ ਤਨ ਸ਼ਬਦ ਆਇਆ ਤੇ ਸਰੀਰ ਵੀ ਆਇਆ, ਫਿਰ ਇਵੇਂ ਜਾਣ ਲੈਣਾ ਅਸਾਂ ਨੇ ਆਪਣੇ ਸੂਖਮ ਸਰੀਰ ਦਾ, ਅਸਾਂ ਨੇ ਆਪਣੇ ਸਥੂਲ ਸਰੀਰ ਦਾ, ਅਸਾਂ ਨੇ ਆਪਣੇ ਮਨ ਦਾ ਸਾਥੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਬਣਾਇਆ। ਸਥੂਲ ਸਰੀਰ ਹੈ ਜਿਹੜਾ ਪ੍ਰਤੱਖ ਨਜ਼ਰ ਆਉਂਦਾ ਪੰਜ ਤੱਤਾਂ ਦਾ, ਜਿਹੜਾ ਆਕਾਸ਼ ਮਿੱਟੀ ਹਵਾ ਅਗਨੀ ਤੇ ਜਲ ਤੋਂ ਮਿਲ ਕਰਕੇ ਬਣਿਆ। ਸੂਖਮ ਸਰੀਰ ਸਾਧ ਸੰਗਤ ਜੀ 17 ਤੱਤਾਂ ਦਾ ਹੁੰਦਾ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਪੰਜ ਪੌਣਾ ਮਨ ਅਤੇ ਬੁੱਧ, ਇਹ 17 ਤੱਤ ਹੋ ਗਏ। 17 ਤੱਤਾਂ ਦਾ ਸੂਖਮ ਸਰੀਰ ਹੈ। ਜਦੋਂ ਸਥੂਲ ਸਰੀਰ ਕਬਰ ਵਿੱਚ ਦੱਬ ਦਿੱਤਾ ਜਾਂਦਾ ਜਾਂ ਚਿਖਾ ਤੇ ਰੱਖ ਕੇ ਸਾੜ ਦਿੱਤਾ ਜਾਂਦਾ ਨਾ, ਫਿਰ ਇਹ ਜਿਹੜਾ ਸੂਖਮ ਸਰੀਰ ਹੈ ਇਹ ਦਰਗਾਹ ਵਿੱਚ ਜਾਂਦਾ, ਨਰਕਾਂ ਦੇ ਦੁੱਖ ਤੇ ਸਵਰਗਾਂ ਦੇ ਸੁੱਖ ਸੂਖਮ ਸਰੀਰ ਭੋਗਦਾ। ਭਾਵੇਂ ਕਿਹਾ ਜਾਂਦਾ ਜੀ ਆਤਮਾ ਦੁੱਖ ਪਾਉਂਦੀ ਏ, ਪਰ ਆਤਮਾ ਤੇ ਸਦਾ ਹੀ ਸੁੱਖ ਸਰੂਪ ਹੈ। ਆਤਮਾ ਤੇ ਪਰਮੇਸ਼ਰ ਜੀ ਦੀ ਚੇਤਨ ਜੀ ਦੀ ਅੰਸ਼ ਹੈ, ਆਤਮਾ ਕਦੇ ਦੁਖੀ ਨਹੀਂ ਹੁੰਦੀ, ਆਤਮਾ ਤੇ ਆਨੰਦਮੈ ਹੈ। ਸੂਖਮ ਸਰੀਰ ਹੀ ਦੁੱਖਾਂ ਸੁੱਖਾਂ ਨੂੰ ਭੋਗਦਾ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਅਸਾਂ ਨੇ ਆਪਣੇ ਸਥੂਲ ਸਰੀਰ ਦਾ ਸਾਥੀ ਵੀ ਪਰਮੇਸ਼ਰ ਜੀ ਨੂੰ ਬਣਾਇਆ, ਸੂਖਮ ਸਰੀਰ ਦਾ ਸਾਥੀ ਵੀ ਪਰਮੇਸ਼ਰ ਜੀ ਨੂੰ ਬਣਾਇਆ, ਆਪਣੇ ਮਨ ਦਾ ਸਾਥੀ ਵੀ ਤਿਸ ਪਰਮੇਸ਼ਰ ਜੀ ਨੂੰ ਨਾਮ ਰੂਪ ਦੇ ਵਿੱਚ ਬਣਾਇਆ ਹੈ।
1: ਆਸਾ ਗੁਰਮੁਖ ਪੂਰੀਆ,
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਅਸੀਂ ਦੁਨਿਆਵੀ ਲੋਕ ਹਾਂ, ਕਿਰਤ ਵੀ ਕਰਨੀ ਹੈ, ਪਰਿਵਾਰ ਵੀ ਪਾਲਣਾ ਹੈ, ਮਨ ਦੇ ਵਿੱਚ ਆਸਾਂ ਬੜੀਆਂ ਹੁੰਦੀਆਂ, ਇਹ ਵੀ ਪਦਾਰਥ ਮਿਲ ਜਾਵੇ ਉਹ ਵੀ ਮਿਲ ਜਾਵੇ, ਜੇ ਇੰਨਾ ਸਮਾਂ ਨਾਮ ਜਪਣ ਵਿੱਚ ਗੁਜ਼ਾਰ ਦੇਈਏ ਤੇ ਸਾਡੀਆਂ ਲੋੜਾਂ ਕਿਵੇਂ ਪੂਰੀਆਂ ਹੋਣਗੀਆਂ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਜਿਨ੍ਹਾਂ ਗੁਰਸਿੱਖਾਂ ਨੇ ਗੁਰਮੁਖਤਾਈ ਨੂੰ ਧਾਰਨ ਕੀਤਾ ਨਾ, ਗੁਰਮੁਖ ਮੁਖੀ ਆਪਣੇ ਗੁਰੂ ਜੀ ਨੂੰ ਬਣਾ ਲਿਆ, ਜੋ ਗੁਰ ਕਹੇ ਸੋਈ ਭਲ ਮਨ ਹੋ ਵਾਲਾ ਜੀਵਨ ਬਣਾਇਆ। ਸਤਿਗੁਰੂ ਜੀ ਉਹਨਾਂ ਦੀਆਂ ਸਾਰੀਆਂ ਆਸਾਂ ਸ਼ੁਭ ਇੱਛਾਵਾਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ।
1: ਨਾਨਕ ਸੁਣ ਹਰ ਧੀਰ,
0: ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਰਥਾਤ ਚੌਥੇ ਨਾਨਕ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ ਜਦੋਂ ਗੁਰੂ ਕੇ ਬਚਨਾਂ ਨੂੰ ਪਿਆਰ ਦੇ ਨਾਲ ਹਰੀ ਜੀ ਦੀ ਵਡਿਆਈ ਨੂੰ ਸਰਵਣ ਕਰੀਏ ਨਾ, ਫਿਰ ਇਹ ਜਿਹੜਾ ਮਨ ਹੈ ਧੀਰ ਧੀਰਜ ਦੇ ਸਹਿਤ ਹੋ ਜਾਂਦਾ, ਵਿਆਕੁਲਤਾ ਮੁੱਕ ਜਾਂਦੀ ਹੈ, ਪਦਾਰਥਾਂ ਦੇ ਪਿੱਛੇ ਦੌੜਨ ਵਾਲੀ ਬਿਰਤੀ ਹੀ ਮੁੱਕ ਜਾਂਦੀ ਹੈ, ਹਿਰਦੇ ਨੂੰ ਨਿਸ਼ਚਾ ਆ ਜਾਂਦਾ, ਭਰੋਸਾ ਆ ਜਾਂਦਾ ਹੈ। ਵਿਣ ਕਰਮਾ ਕਿਛ ਪਾਈਐ ਨਾਹੀਂ, ਜੇ ਬਹੁਤ ਤੇਰਾ ਧਾਵਾ, ਜਿਨ੍ਹਾਂ ਦੇ ਭਾਗਾਂ ਵਿੱਚ ਜਿਹੜੀ ਵਸਤੂ ਨਹੀਂ ਨਾ, ਸਾਧ ਸੰਗਤ ਜੀ ਤਨ ਕਰਕੇ ਯਤਨ ਕਰਦੇ ਨੇ, ਸੰਬੰਧੀਆਂ ਨੂੰ ਇਸੇ ਪ੍ਰਕਾਰ ਨਾਲ ਮਿਲਾ ਕੇ ਯਤਨ ਕਰਦੇ ਨੇ, ਇਸੇ ਪ੍ਰਕਾਰ ਕਿੰਨੀ ਵੀ ਭੱਜ ਦੌੜ ਰਾਤ ਦਿਨ ਕਰਕੇ ਯਤਨ ਕਰਦੇ ਰਹਿਣ ਪਰ ਉਹ ਵਸਤੂ ਨਹੀਂ ਮਿਲਦੀ, ਤੇ ਜਿਸ ਵਸਤੂ ਵਾਸਤੇ ਕਦੇ ਯਤਨ ਵੀ ਨਹੀਂ ਨਾ ਕੀਤਾ ਹੁੰਦਾ, ਉਹ ਵਸਤੂ ਸਹਿਜੇ ਜੇ ਸੁਭਾਵਕ ਹੀ ਆਣ ਕੇ ਮਿਲ ਜਾਂਦੀ ਏ, ਤੇ ਕਈ ਵਾਰ ਉਹ ਵਸਤੂ ਉਸ ਤੋਂ ਵੱਡੀ ਵੀ ਹੁੰਦੀ ਏ ਜਿਸ ਦੀ ਜੀਵ ਨੇ ਚਾਹਤ ਕੀਤੀ ਹੁੰਦੀ ਏ। ਦਾਤ ਛੋਟੀ ਦੇ ਪਿੱਛੇ ਦੌੜਦਾ, ਪਰ ਸਤਿਗੁਰੂ ਜੀ ਅਚਿੰਤੇ ਹੀ ਵੱਡੀ ਦਾਤ ਦੇ ਦਿੰਦੇ ਨੇ, ਫਿਰ ਪ੍ਰਾਪਤ ਕਰਨ ਵਾਲਾ ਕਹਿ ਦਿੰਦਾ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੇ ਕੋਲ ਆਹ ਵੀ ਚੀਜ਼ ਹੋਵੇਗੀ। ਅਕਸਰ ਐਸੇ ਗੁਰਮੁਖਾਂ ਦੇ ਦੀਦਾਰ ਹੋ ਜਾਂਦੇ ਨੇ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਭਾਗ ਲਾ ਦਿੱਤੇ ਨਾ, ਪੱਕੀਆਂ ਕੋਠੀਆਂ ਦੇ ਗੱਡੀਆਂ ਦੇ ਮਾਲਕ ਬਣਾ ਦਿੱਤਾ, ਧੀਆਂ ਸਪੁੱਤਰਾਂ ਦੇ ਨਾਲ ਪਰਿਵਾਰ ਦੇ ਅੰਦਰ ਵਾਧਾ ਕਰ ਦਿੱਤਾ, ਪਰਿਵਾਰ ਦੇ ਸਹਿਤ ਫਲਦੇ ਫੁੱਲਦੇ ਮੌਲਦੇ ਨੇ। ਤੇ ਫਿਰ ਸ਼ੁਕਰਾਨੇ ਵਿੱਚ ਬਚਨ ਕਰਦੇ ਨੇ, ਮੇਰੀ ਤੇ ਇੰਨੀ ਔਕਾਤ ਵੀ ਨਹੀਂ ਸੀ ਜਿੰਨਾ ਵਾਹਿਗੁਰੂ ਜੀ ਨੇ ਮੈਨੂੰ ਬਖਸ਼ ਦਿੱਤਾ, ਮੇਰੀ ਤੇ ਇੰਨੀ ਯੋਗਤਾ ਵੀ ਨਹੀਂ ਸੀ, ਮੇਰੀ ਇੰਨੀ ਕਮਾਈ ਨਹੀਂ ਸੀ, ਇਹ ਸਤਿਗੁਰੂ ਜੀ ਦੀ ਕਿਰਪਾ ਕੇ ਭੰਡਾਰੇ ਭਰ ਦਿੱਤੇ ਨੇ। ਸਾਹਿਬ ਜੀ ਬਚਨ ਕਰਦੇ ਨੇ, ਗੁਰਮੁਖਤਾ ਬਣਨਾ ਕਰੋ ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੁਆਰਾ ਸਤਿਗੁਰੂ ਜੀ ਧੀਰਜ ਦਿੰਦੇ ਨੇ ਤੇ ਸਾਰੀਆਂ ਇੱਛਾਵਾਂ ਸਾਰੀਆਂ ਕਾਮਨਾਵਾਂ ਵੀ ਪੂਰੀਆਂ ਕਰ ਦਿੰਦੇ ਹਨ ਜੀ।
1: ਜਨ ਨਾਨਕ ਸੁਣ ਹਰ ਧੀਰ।
0: ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਸੁਣ ਸੁਣ ਨਾਮ ਕੰਨਾਂ ਦਾ, ਭਾਈ ਕੰਨਾਂ ਦੇ ਨਾਲ ਸੁਣ, ਸੁਣਨੇ ਵਾਲੇ ਹੋ ਕਰਕੇ ਗੁਰੂ ਉਪਦੇਸ਼ ਨੂੰ ਸੁਣਨਾ ਕਰੋ। ਜਦੋਂ ਸੁਣਨੇ ਵਾਲੇ ਹੋ ਕਰਕੇ ਭਾਵਨਾ ਦੇ ਨਾਲ ਸ਼੍ਰਵਣ ਕਰੋਗੇ ਨਾ, ਫਿਰ ਇਸ ਦੌੜਦੇ ਹੋਏ ਮਨ ਨੂੰ ਧੀਰਜ ਆ ਜਾਵੇਗੀ। ਜਿਹੜਾ ਮਨ ਇਹ ਕਹਿੰਦਾ ਨਾ ਪਰਿਵਾਰ ਕਿਵੇਂ ਪਾਲਣਾ, ਲੋੜਾਂ ਕਿਵੇਂ ਪੂਰੀਆਂ ਹੋਣਗੀਆਂ, ਫਿਰ ਧੀਰਜ ਆ ਜਾਂਦੀ ਹੈ। ਸਾਰਿਆਂ ਸੁੱਖਾਂ ਤੇ ਪਦਾਰਥਾਂ ਦੇ ਦਾਤਾ ਵਾਹਿਗੁਰੂ ਜੀ ਨੇ, ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ, ਹੋਣਾ ਉਹੀ ਹੋਈ ਹੈ। ਜੇ ਧਾਵਹਿ ਬ੍ਰਹਿਮੰਡ ਖੰਡ ਕਉ ਕਰਤਾ ਕਰੇ ਸੋ ਹੋਏ, ਜੋ ਵਾਹਿਗੁਰੂ ਜੀ ਕਰਦੇ ਨੇ ਹੋਣਾ ਉਹੀ ਹੋਈ ਹੈ। ਇਸ ਪ੍ਰਕਾਰ ਹਿਰਦੇ ਨੂੰ ਧੀਰਜ ਆ ਜਾਂਦੀ ਹੈ ਜੀਓ।
1: ਪੌੜੀ
0: ਪੌੜੀ ਨਾਮ ਵਾਰਦਾ, ਵਾਰ ਨਾਮ ਜਸਦਾ ਹੈ, ਵਾਹਿਗੁਰੂ ਜੀ ਦਾ ਜਸ ਉਚਾਰਦੇ ਹਨ ਸ੍ਰੀ ਗੁਰੂ ਸਾਹਿਬ ਜੀ।
1: ਹਰਭੂਤਮ ਹਰਿਆ ਨਾਮ ਹੈ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਇਹ ਸਾਡੇ ਹਿਰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਮੁਰਝਾ ਜਾਂਦੇ ਨੇ, ਬੜੇ ਘੁਮਲਾ ਜਾਂਦੇ ਨੇ, ਮਨ ਦੇ ਅੰਦਰ ਨੈਗੇਟਿਵ ਵਿਚਾਰ ਐਸੇ ਆਉਂਦੇ ਨੇ, ਨੈਗੇਟਿਵਿਟੀ ਇੰਨੀ ਜ਼ਿਆਦਾ ਭਰ ਜਾਂਦੀ ਏ, ਇਹ ਨਾ ਪੱਖੀ ਵਿਚਾਰ ਇੰਨੇ ਜ਼ਿਆਦਾ ਭਰ ਜਾਂਦੇ ਨੇ, ਮਨ ਚੜ੍ਹਦੀ ਕਲਾ ਵਿੱਚ ਆਉਂਦਾ ਹੀ ਨਹੀਂ, ਢਹਿੰਦੀ ਕਲਾ ਵਿੱਚ ਹੀ ਵੱਲ ਚੱਲਿਆ ਜਾਂਦਾ ਹੈ। ਫਿਰ ਇਸੇ ਪ੍ਰਕਾਰ ਕਬ ਹੂੰ ਜੀਅੜਾ ਊਬ ਚੜ੍ਹਤਾ ਹੈ, ਕਬ ਹੂੰ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਭਾਲੇ। ਮਹਾਰਾਜ ਸੱਚੇ ਪਾਤਸ਼ਾਹ ਜੀ ਐਸਾ ਮਨ ਹੋ ਰਹੇ ਹੈ, ਇਸੇ ਪ੍ਰਕਾਰ ਮਨ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਲਟਾ ਲਟ ਮੱਚਦੀ ਹੈ, ਹੰਕਾਰ ਦੀ ਅੱਗ ਮੱਚਦੀ ਹੈ, ਈਰਖਾ ਦੀ ਅੱਗ ਮੱਚਦੀ ਹੈ, ਨਿੰਦਿਆ ਦੀ ਅੱਗ ਮੱਚਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਅੰਮ੍ਰਿਤਮਈ ਗੁਰਬਾਣੀ ਦੇ ਬਚਨ ਨੇ ਨਾ ਸਾਧ ਸੰਗਤ ਜੀ, ਹੰਸ ਹੇਤ ਲੋਭ ਕੋਪ ਚਾਰੇ ਨਦੀਆ ਅੱਗ, ਪਵਹੇ ਦੱਜਹੇ ਨਾਨਕਾ ਤਰੀਐ ਕਰਮੀ ਲੱਗ। ਮਹਾਰਾਜ ਹੰਸ ਹਉਮੈ ਦੇ ਸਹਿਤ ਹੋਣਾ, ਹੰਕਾਰ ਦੇ ਸਹਿਤ ਹੋਣਾ, ਇਹ ਵੀ ਅੱਗ ਸਾਡੇ ਹਿਰਦੇ ਦੇ ਅੰਦਰ ਮੱਚਦੀ ਹੈ, ਲੋਭ ਦੀ ਅੱਗ ਮੱਚਦੀ ਹੈ, ਹੰਕਾਰ ਦੀ ਅੱਗ ਮੱਚਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਵੇਂ ਇਸ ਅੱਗ ਤੋਂ ਛੁਟਕਾਰਾ ਹੋਵੇ, ਹਿਰਦੇ ਦੇ ਅੰਦਰ ਸ਼ਾਂਤੀ ਸੁੱਖ ਕਿਵੇਂ ਵਰਤ ਜਾਵੇ, ਹਿਰਦੇ ਨੂੰ ਠੰਡ ਕਿਵੇਂ ਪੈ ਜਾਵੇ, ਮਹਾਰਾਜ ਕਿਰਪਾ ਕਰਕੇ ਉਪਦੇਸ਼ ਦਿਓ। ਤਾਂ ਹਜ਼ੂਰ ਫਰਮਾਉਂਦੇ ਹਨ,
1: ਹਰਭੂਤਮ ਹਰਿਆ ਨਾਮ ਹੈ।
0: ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਸਾਰਿਆਂ ਸਾਧਨਾ ਤੋਂ ਉੱਤਮ ਹੈ, ਸਭ ਤੋਂ ਉੱਤਮ ਹਰੀ ਪਰਮੇਸ਼ਰ ਜੀ ਦਾ ਨਾਮ ਹੈ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਤੇ ਹਜ਼ੂਰ ਬਚਨ ਕਰਨਾ ਕਰਦੇ ਨੇ, ਹਰਿਆ ਨਾਮ ਹੈ ਤੇ ਸਾਰਿਆਂ ਹਿਰਦਿਆਂ ਦੇ ਵਿੱਚੋਂ ਤ੍ਰਿਸ਼ਨਾ ਦੀ ਅੱਗ ਨੂੰ ਬੁਝਾ ਦੇਣ ਵਾਲਾ ਵੀ ਅੰਮ੍ਰਿਤ ਨਾਮ ਰੂਪੀ ਜਲ ਹੀ ਹੈ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਹਰਿਆ ਨਾਮ ਹੈ, ਉਹਨਾਂ ਦਾ ਤਨ ਵੀ ਹਰਿਆ ਹੋ ਗਿਆ, ਉਹਨਾਂ ਦਾ ਮਨ ਵੀ ਹਰਿਆ ਹੋ ਗਿਆ, ਜਿਨ੍ਹਾਂ ਨੇ ਜਪਿਆ ਹੈ ਸਤਨਾਮ ਸ੍ਰੀ ਵਾਹਿਗੁਰੂ। ਮਨ ਖਿੜਿਆ ਹਰਿਆ ਬਾਗ, ਨਾਮ ਜਪਣ ਵਾਲਿਆਂ ਦੇ ਤਨ ਮਨ ਪ੍ਰਫੁੱਲਤ ਹਰੇ ਹੋਏ ਹਨ।
1: ਪੁਰਖ ਨਿਰੰਜਨ ਮੌਲਾ,
0: ਮਹਾਰਾਜ ਜਿਸ ਪਰਮੇਸ਼ਰ ਜੀ ਦਾ ਨਾਮ ਜਪ ਕੇ ਹੀ ਤਨ ਮਨ ਪ੍ਰਫੁੱਲਿਤ ਹੋ ਜਾਂਦਾ, ਉਹ ਪਰਮੇਸ਼ਰ ਜੀ ਕਿਹੋ ਜਿਹੇ ਨੇ? ਹਜ਼ੂਰ ਫਰਮਾਉਂਦੇ ਨੇ, ਜੋ ਹਰੀ ਸਾਰਿਆਂ ਦੇ ਤਾਈਂ ਹਰਿਆ ਭਰਿਆ ਕਰਨੇ ਵਾਲੇ ਨੇ, ਪੁਰਖ ਜੋ ਸਾਰਿਆਂ ਦੇ ਅੰਦਰ ਵਿਆਪਕ ਸਰੂਪ ਨੇ, ਨਿਰੰਜਨ ਜਿਹੜੇ ਪਰਮੇਸ਼ਰ ਜੀ ਮਾਇਆ ਕਾਲਖ ਤੋਂ ਰਹਿਤ ਨੇ, ਮੌਲਾ ਉਹ ਸਾਰਿਆਂ ਦੇ ਅੰਦਰ ਮਿਲੇ ਹੋਏ ਵੀ ਆਪ ਹੀ ਨੇ, ਸਾਰਿਆਂ ਨੂੰ ਪੈਦਾ ਕਰਨ ਵਾਲੇ ਵੀ ਆਪ, ਤੇ ਸਾਰਿਆਂ ਦੇ ਅੰਦਰ ਸਾਖੀ ਚੇਤਨ ਪਰਤਕ ਜੋਤ ਹੋ ਕਰਕੇ, ਜਾਂ ਇਵੇਂ ਕਹਿ ਲਈਏ ਆਤਮਾ ਰੂਪ ਹੋ ਕਰਕੇ ਵਸਣੇ ਵਾਲੇ ਵੀ ਆਪ ਹਨ।
1: ਜੋ ਜਪਦੇ ਹਰ ਹਰ ਦਿਨਸ ਰਾਤ।
0: ਭਾਈ ਤੁਹਾਨੂੰ ਕਿਉਂ ਚਿੰਤਾ ਲੱਗੀ ਹੈ ਕਿ ਪਰਿਵਾਰ ਕਿਵੇਂ ਪਲੇਗਾ, ਗੁਜ਼ਾਰਾ ਕਿਵੇਂ ਹੋਵੇਗਾ, ਜਿਹੜੇ ਰਾਤ ਦੇ ਸਮੇਂ ਵੀ ਤੇ ਦਿਨ ਦੇ ਸਮੇਂ ਵੀ ਹਰ ਵੇਲੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਨੇ, ਅੰਮ੍ਰਿਤ ਨਾਮ ਨੂੰ ਜਪਦੇ ਹਨ,
1: ਚਰਨ ਨਿਤ ਕੌਲਾ,
0: ਉਹਨਾਂ ਦੇ ਚਰਨਾਂ ਦੀ ਸੇਵਾ ਨਿਤਾ ਪ੍ਰਤੀ ਆ ਕਰਕੇ ਆਪ ਮਾਇਆ ਕਰਦੀ ਏ। ਕੌਲਾ ਦਾ ਅਰਥ ਹੈ ਮਾਇਆ, ਕੌਲਾ ਦਾ ਅਰਥ ਹੈ ਲਛਮੀ, ਲਛਮੀ ਆਪ ਆ ਕਰਕੇ ਉਹਨਾਂ ਦੇ ਚਰਨਾਂ ਦੀ ਦਾਸੀ ਹੋ ਕਰਕੇ ਸੇਵਾ ਕਰਦੀ ਹੈ। ਮਾਇਆ ਦਾਸੀ ਭਗਤਾ ਕੀ ਕਾਰ ਕਮਾਵੈ, ਚਰਣੀ ਲਾਗੈ ਤਾਂ ਮਹਿਲ ਪਾਵੈ। ਬੇਨਤੀਆਂ ਕਰਦੀ ਏ ਪਰਮੇਸ਼ਰ ਜੀ ਦੇ ਪਿਆਰੇ ਜੀ, ਮੈਨੂੰ ਚਰਨਾਂ ਨਾਲ ਲਾ ਲਵੋ, ਸੇਵਾ ਕਰਕੇ ਮੈਂ ਸਫਲੀ ਹੋ ਜਾਵਾਂ। ਇਸ ਪ੍ਰਕਾਰ ਸੰਤ ਜਨਾਂ ਦੀ ਨਾਮ ਦੇ ਰਸੀਆਂ ਦੀ, ਜਿਨ੍ਹਾਂ ਨੂੰ ਸਵਾਸ ਗ੍ਰਾਸ ਨਾਮ ਭੁੱਲਦਾ ਨਹੀਂ ਨਾ, ਮਾਇਆ ਵੀ ਦਾਸੀ ਹੋ ਕਰਕੇ ਸੇਵਾ ਕਰਦੀ ਹੈ।
1: ਸਾਰ ਸਮਾਲੇ ਸਭ ਜੀਵ ਜੰਤ,
0: ਭਾਈ ਜਿਹੜੇ ਪਰਮੇਸ਼ਰ ਜੀ ਨਿਤਾ ਪ੍ਰਤੀ ਸਾਰੇ ਜੀਵਾਂ ਦੀ ਤੇ ਜੰਤੂਆਂ ਦੀ ਰਾਤ ਦਿਨ ਸਾਰ ਸੰਭਾਲ ਕਰਦੇ ਨੇ, ਸਭਨਾ ਦੇ ਤਾਂ ਭੋਜਨ ਦਿੰਦੇ ਨੇ। ਸੈਲ ਪੱਥਰ ਮਹਿ ਜੰਤੋ ਪਾਏ, ਤਾਂ ਕਾ ਰਿਜਕ ਆਗਿਆ ਕਰ ਧਰਿਆ। ਇੱਕ ਮਿੱਟੀ ਦੇ ਅੰਦਰ ਕੀੜੇ ਪਾ ਦਿੱਤੇ, ਪੈਦਾ ਕਰ ਦਿੱਤੇ, ਇੱਕ ਮਿੱਟੀਆ ਮਹਿ ਮਿੱਟੀਆ ਖਾਹੇ, ਮਿੱਟੀ ਉਹਨਾਂ ਦੀ ਖੁਰਾਕ ਬਣਾ ਦਿੱਤੀ, ਕਿਤੇ ਜਾਣ ਦੀ ਲੋੜ ਨਹੀਂ, ਜਿੱਥੇ ਬੈਠੇ ਉੱਥੇ ਹੀ ਖਾਈ ਜਾਓ। ਲੱਕੜਾਂ ਦੇ ਅੰਦਰ ਸਿਉਂਕ ਲਾ ਦਿੱਤੀ, ਤੇ ਜਿਹੜੀਆਂ ਲੱਕੜਾਂ ਸਾਧ ਸੰਗਤ ਜੀ ਕੁਹਾੜੇ ਨਾਲ ਵੱਢੀਆਂ ਨਹੀਂ ਜਾਂਦੀਆਂ, ਦਾਤਰਾਂ ਨਾਲ ਟੁੱਕੀਆਂ ਨਹੀਂ ਜਾਂਦੀਆਂ, ਆਰੇ ਦੇ ਨਾਲ ਚੀਰਨੀਆਂ ਔਖੀਆਂ ਹੁੰਦੀਆਂ ਨੇ, ਪਾਣੀ ਪਾ ਪਾ ਕੇ ਚੀਰੀਆਂ ਜਾਂਦੀਆਂ ਨੇ, ਨਿੱਕਾ ਜਿਹਾ ਕੀੜਾ ਹੁੰਦਾ ਤੇ ਏਡੀ ਸਖਤ ਤੇ ਮਜ਼ਬੂਤ ਲੱਕੜ ਨੂੰ ਅੰਦਰ ਬਹਿ ਕੇ ਹੀ ਖਾ ਜਾਂਦਾ ਹੈ, ਉਸ ਦੀ ਖੁਰਾਕ ਲੱਕੜ ਹੀ ਬਣਾ ਦਿੱਤੀ। ਐਸੇ ਪਰਮੇਸ਼ਰ ਜੀ ਨੇ ਪੱਥਰਾਂ ਦੇ ਅੰਦਰ, ਸਿਲਾਂ ਦੇ ਅੰਦਰ ਵੀ ਪਰਮੇਸ਼ਰ ਜੀ ਭੋਜਨ ਪਚਾ ਕਰਕੇ ਰਖਵਾਲੀ ਕਰਦੇ ਨੇ। ਇਸੇ ਪ੍ਰਕਾਰ ਮਾਤਾ ਦੇ ਉਦਰ ਦੇ ਅੰਦਰ ਨਾੜੂਏ ਦਾ ਜ਼ਰੀਆ ਬਣਾ ਕਰਕੇ ਬੱਚੇ ਦੀ ਪ੍ਰਤਪਾਲਣਾ ਕਰਦੇ ਨੇ। ਇਸੇ ਪ੍ਰਕਾਰ ਅੰਡੇ ਦੇ ਅੰਦਰ ਮਾਦਾ ਦੇ ਸਰੀਰ ਦੀ ਗਰਮਾਇਸ਼ ਨੂੰ ਸਾਧ ਸੰਗਤ ਜੀ ਸਾਧਨ ਬਣਾ ਕਰਕੇ ਅੰਡੇ ਦੇ ਅੰਦਰ ਬੱਚਾ ਪੈਦਾ ਕਰ ਦਿੰਦੇ ਨੇ। ਤੇ ਜਿਹੜੀ ਮਾਦਾ ਆਪਣੇ ਅੰਡੇ ਨੂੰ ਤਨ ਦੀ ਗਰਮਾਇਸ਼ ਨਹੀਂ ਦੇ ਸਕਦੀ, ਕਸ਼ੂ ਕੁੰਮੇ ਦੀ ਘਰਵਾਲੀ ਕਹੀਏ, ਕਸ਼ੂ ਕੁੰਮੀ ਅਥਵਾ ਕਸ਼ੋਪਰੀ ਬਰੇਤੀ ਦੇ ਉੱਪਰ ਆਂਡੇ ਦਿੰਦੀ ਏ, ਪਾਣੀ ਵਿੱਚ ਜਾ ਕਰਕੇ ਆਪ ਵੱਸਦੀ ਏ, ਆਂਡੇ ਦਾ ਧਿਆਨ ਹੀ ਧਰਦੀ ਏ, ਤੇ ਧਿਆਨ ਦੀ ਸ਼ਕਤੀ ਦੇ ਨਾਲ ਕਸ਼ੂ ਕੁੰਮੀ ਦੇ ਆਂਡੇ ਦੇ ਵਿੱਚੋਂ ਬੱਚਾ ਨਿਕਲਦਾ ਤੇ ਪਾਣੀ 'ਚ ਪ੍ਰਵੇਸ਼ ਕਰ ਜਾਂਦਾ ਹੈ। ਇਸ ਪ੍ਰਕਾਰ ਕਸ਼ੂ ਆਂਡਾ ਧਿਆਨ ਤਰ ਕਰ ਪਰਪੱਕ ਨਦੀ ਵਿੱਚ ਆਉਣਾ, ਇਹ ਪਰਮੇਸ਼ਰ ਜੀ ਨੇ ਜੁਗਤਾਂ ਬਣਾਈਆਂ ਨੇ। ਜਿਸ ਪ੍ਰਕਾਰ ਉੱਡੈ ਉੱਡ ਆਵੈ ਸੈ ਕੋਸਾ, ਤਿਸ ਪਾਸ਼ਾ ਬਚਰੇ ਸ਼ਰਿਆ, ਤਿੰਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ। ਕੂੰਜਾ ਉੱਡ ਕੇ ਸੈਂਕੜੇ ਕੋ ਦੂਰ ਆ ਜਾਂਦੀਆਂ ਨੇ, ਸਾਇਬੇਰੀਆ 'ਚ ਉੱਡ ਕੇ ਨਾ ਪੰਜਾਬ ਵਿੱਚ ਹਰੀਕੇ ਪੱਤਨ ਆਉਂਦੀਆਂ ਨੇ, ਲੱਖ ਲੱਖ ਜੀਵ, ਦੋ ਦੋ ਲੱਖ ਜੀਵ ਪੰਛੀ ਉੱਥੋਂ ਉਡਾਰੀਆਂ ਮਾਰ ਕੇ ਆਉਂਦੇ ਨੇ, ਅਤੇ ਸਾਧ ਸੰਗਤ ਜੀ ਜਿਹੜੀਆਂ ਕੂੰਜਾਂ ਨੇ ਨਾ ਆਂਡੇ ਦੇ ਕਰਕੇ ਆਉਂਦੀਆਂ ਨੇ, ਧਿਆਨ ਨਾਲ ਆਂਡੇ ਪੱਕਦੇ ਨੇ ਤੇ ਬੱਚੇ ਨਿਕਲਦੇ ਨੇ, ਤੇ ਧਿਆਨ ਬੱਚਿਆਂ ਦਾ ਧਰਦੀਆਂ ਨੇ ਤੇ ਕੂੰਜਾਂ ਦੇ ਧਿਆਨ ਦੇ ਨਾਲ ਹੀ ਉਹਨਾਂ ਦੇ ਬੱਚੇ ਪਲ ਜਾਂਦੇ ਨੇ। ਐਸੀਆਂ ਕਲਾ ਵਾਹਿਗੁਰੂ ਜੀ ਨੇ ਵਰਤਾਈਆਂ ਨੇ, ਜੋ ਕਿਛ ਪਾਇਆ ਸੋ ਇੱਕ ਵਾਰ, ਧਰਤੀ ਦੇ ਅੰਦਰ ਉਪਜਾਊ ਗੁਣ ਇੱਕ ਵਾਰ ਹੀ ਐਸਾ ਪਾ ਦਿੱਤਾ ਹੈ, ਮਣ ਕਣਕ ਬੀਜੀਏ ਤੇ 50 ਮਣ ਨਿਕਲਦੀ ਹੈ, ਇੱਕ ਵਸਤੂ ਬੀਜੀਏ ਤੇ ਹਜ਼ਾਰਾਂ ਗੁਣਾ ਵੱਧ ਜਾਂਦੀ ਏ, ਐਸੀ ਕਲਾ ਪਰਮੇਸ਼ਰ ਜੀ ਨੇ ਪਾਈ। ਇਹ ਜੁਗਤਾਂ ਸਿਰਜਣਹਾਰ ਜੀ ਨੇ ਜੀਵਾਂ ਨੂੰ ਪਾਲਣ ਦੀਆਂ ਬਣਾਈਆਂ ਨੇ, ਸਾਰਿਆਂ ਜੀਵਾਂ ਦੀ ਖਾਣ ਪਾਣ ਪਹਿਰਾਣ ਦੇ ਕਰਕੇ ਵਿਧੀ ਪੂਰਵਕ ਸਾਰ ਸੰਭਾਲ ਪਰਮੇਸ਼ਰ ਜੀ ਆਪ ਕਰਦੇ ਹਨ।
1: ਨਿਕਟ ਸਭ ਜੌਲਾ,
0: ਹਰੀ ਪਰਮੇਸ਼ਰ ਜੀ ਸਾਰਿਆਂ ਦੇ ਨਿਕਟ ਹੀ ਵਸ ਰਹੇ ਨੇ। ਸਾਜਨੜਾ ਮੇਰਾ ਸਾਜਨੜਾ, ਹਰ ਨਿਕਟ ਖਲੋਏ ਅੜਾ ਮੇਰਾ ਸਾਜਨੜਾ। ਜੇ ਕੋਈ ਪੁੱਛੇ ਪਰਮੇਸ਼ਰ ਜੀ ਕੋਲ ਖੜੇ ਨੇ ਸਾਨੂੰ ਦਿਸਦੇ ਕਿਉਂ ਨਹੀਂ, ਭਰੋਸਾ ਕਿਉਂ ਨਹੀਂ ਆਉਂਦਾ, ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਕਹੋ ਨਾਨਕ ਗੁਰ ਬਿਨ ਨਹੀਂ ਸੂਝੈ। ਸਤਿਗੁਰੂ ਜੀ ਤੋਂ ਬਿਨਾਂ ਨਹੀਂ ਸਮਝ ਆਉਂਦੀ, ਸਤਿਗੁਰੂ ਜੀ ਦੇ ਉਪਦੇਸ਼ ਦੀ ਕਮਾਈ ਤੋਂ ਬਿਨਾਂ ਨਹੀਂ ਸਮਝ ਆਉਂਦੀ। ਹਰ ਸਾਜਨ ਸਭ ਕਹਿ ਨਿਕਟ ਖੜਾ, ਵਸਦੇ ਪਰਮੇਸ਼ਰ ਜੀ ਸਭਨਾ ਦੇ ਨੇੜੇ ਨੇ। ਕੋਈ ਬੋਲੈ ਨਿਰਵਾ, ਕੋਈ ਬੋਲੈ ਦੂਰ। ਜਿਹੜੇ ਮਨਮੁਖ ਨੇ ਕਹਿੰਦੇ ਰੱਬ ਕਿਹੜਾ ਵੇਂਦਾ ਫਿਰਦਾ, ਪਤਾ ਨਹੀਂ ਕਿਹੜੇ ਲੋਕ 'ਚ ਵੱਸਦਾ ਹੋਵੇਗਾ, ਬਹੁਤ ਦੂਰ ਹੈ। ਤੇ ਜਿਹੜੇ ਗੁਰਮੁਖ ਨੇ ਉਹ ਹਾਜ਼ਰ ਨਾਜ਼ਰ ਅੰਗ ਸੰਗ ਹੀ ਜਾਣਦੇ ਨੇ, ਹਰੀ ਪਰਮੇਸ਼ਰ ਜੀ ਸਾਰਿਆਂ ਦੇ ਨਾਲ ਵੱਸਦੇ ਹਨ। ਹਰ ਨਿਕਟ ਵਸੈ ਨਿਕਟ ਸਭ ਜੌਲਾ, ਹਰੀ ਪਰਮੇਸ਼ਰ ਜੀ ਸਾਰਿਆਂ ਦੇ ਨਾਲ ਵੀ ਵੱਸਦੇ ਨੇ, ਤੇ ਜੌਲਾ ਕਹੀਏ ਜੁਦਾ, ਜੌਲਾ ਕਹੀਏ ਅਲੱਗ, ਸਾਰਿਆਂ ਤੋਂ ਅਲੱਗ ਵੀ ਨੇ। ਬੈਠਾ ਵੇਖੈ ਵੱਖ ਅਕੇਲਾ, ਤਿਸ ਪਰਮੇਸ਼ਰ ਜੀ ਨੂੰ ਜੀਵਾਂ ਦੇ ਪੁੰਨ ਪਾਪ ਦਾ ਲੇਪ ਨਹੀਂ ਲੱਗਦਾ, ਸਭਨਾ ਤੋਂ ਅਲੱਗ ਰੂਪ ਵੀ ਆਪ ਹੀ ਹਨ।
1: ਬੁਝਾ ਜਿਸ ਆਪ ਬੁਝਾਏ ਸੀ,
0: ਮਹਾਰਾਜ ਜੀ ਪਰਮੇਸ਼ਰ ਜੀ ਦੇ ਐਵੇਂ ਸਰੂਪ ਨੂੰ ਬੁੱਝੀ ਦਾ ਜਾਣੀ ਦਾ ਕਿਵੇਂ ਹੈ? ਸਤਿਗੁਰੂ ਜੀ ਫਰਮਾਉਂਦੇ ਨੇ, ਹਰੀ ਪਰਮੇਸ਼ਰ ਜੀ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਜਿਸ ਪ੍ਰਾਣੀ ਨੂੰ ਐਸਾ ਆਪਣਾ ਸਰੂਪ ਸਮਝਾ ਦਿੰਦੇ, ਜਣਾ ਦਿੰਦੇ ਨੇ, ਉਹੀ ਉਹ ਐਸੇ ਪਰਮੇਸ਼ਰ ਜੀ ਦੇ ਸਰੂਪ ਨੂੰ ਬੁੱਝਦਾ ਹੈ, ਜਾਣਦਾ ਹੈ।
1: ਸਤਿਗੁਰ ਪੁਰਖ ਪ੍ਰਭ ਸੌਲਾ,
0: ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ, ਜਿਨ੍ਹਾਂ ਨੂੰ ਸਤਿਗੁਰ, ਸਤ ਕਹੀਏ ਚੇਤਨ ਸਰੂਪ, ਗੁਰ ਕਹੀਏ ਪੂਜਨੀਕ, ਪੁਰਖ ਕਹੀਏ ਵਿਆਪਕ ਰੂਪ, ਸਤਿਗੁਰ ਪੁਰਖ, ਜੋ ਪੁਰਖ ਪਰਮੇਸ਼ਰ ਜੀ ਦੇ ਸਰਗੁਣ ਸਰੂਪ ਪਰਮੇਸ਼ਰ ਜੀ ਨੇ ਨਾ, ਜਿਹੜੇ ਇਸ ਵਾਹਿਗੁਰੂ ਜਿਹੜੇ ਪਰਮੇਸ਼ਰ ਜੀ ਦੇ ਸਰਗੁਣ ਸਰੂਪ ਪੂਰੇ ਸਤਿਗੁਰੂ ਜੀ ਨੇ ਨਾ, ਜਿਹੜੇ ਸਤਿਗੁਰੂ ਜੀ ਦੇ ਸੌਲਾ ਕਹੀਏ ਨਿਆਈ ਹੋਏ ਨੇ, ਜਿਹੜੇ ਸਤਿਗੁਰੂ ਜੀ ਦੇ ਸੌਲਾ ਅਨੁਸਾਰ ਹੋਏ ਨੇ ਭਾਈ ਉਹਨਾਂ ਨੂੰ ਪਰਮੇਸ਼ਰ ਜੀ ਦੀ ਪ੍ਰਤੱਖ ਪ੍ਰਾਪਤੀ ਹੁੰਦੀ ਹੈ।
1: ਸਭ ਗਾਵਹੋ ਗੁਣ ਗੋਬਿੰਦ ਹਰੇ ਗੋਬਿੰਦ ਹਰੇ ਗੋਬਿੰਦ ਹਰੇ।
0: ਇਸ ਕਰਕੇ ਭਾਈ ਸਾਰੇ ਗੁਰਸਿੱਖ ਸਾਰੇ ਜਗਿਆਸੂ ਸਾਰੇ ਜੀਵ ਸਾਰੇ ਹੀ ਜਿਤਨੇ ਪੁਰਖ ਨੇ ਸਾਰੀਆਂ ਜਿਤਨੀਆਂ ਇਸਤਰੀਆਂ ਨੇ ਕੋਈ ਲਿੰਗ ਭੇਦ ਨਹੀਂ। ਸਭ ਗਾਵਹ ਗੁਣ ਗੋਬਿੰਦ ਹਰੇ ਸਾਰੇ ਹਰੀ ਪਰਮੇਸ਼ਰ ਜੀ ਦੇ ਗੁਣਾਂ ਨੂੰ ਰਸਨਾ ਦੇ ਨਾਲ ਗਾਵੋ। ਗੋਬਿੰਦ ਹਰੇ ਸਰੀਰ ਦੇ ਨਾਲ ਵੀ ਰਸਨਾ ਦੇ ਗੁਣਾਂ ਨੂੰ ਗਾਵੋ। ਗੋਬਿੰਦ ਹਰੇ ਮਨ ਦੇ ਨਾਲ ਵੀ ਹਰੀ ਪਰਮੇਸ਼ਰ ਜੀ ਦੇ ਗੁਣਾਂ ਨੂੰ ਸਦਾ ਗਾਉਂਦੇ ਰਹੋ।
1: ਗਾਵਤ ਗੁਣੀ ਸਮੌਲਾ
0: ਭਾਈ ਫਿਰ ਗੁਣਾਂ ਨੂੰ ਗਾਉਂਦਿਆਂ ਗਾਉਂਦਿਆਂ ਗੁਣੀ ਨਿਧਾਨ ਪਰਮੇਸ਼ਰ ਜੀ ਦੇ ਅੰਦਰ ਸਮੌਲਾ ਸਮਾ ਜਾਓਗੇ। ਪਰਮੇਸ਼ਰ ਜੀ ਦੇ ਅੰਦਰ ਹੀ ਤਦਾਕਾਰ ਹੋ ਜਾਓਗੇ। ਜੋ ਜਲ ਮਹਿ ਜਲ ਆਏ ਖਟਾਨਾ ਤੇ ਉਹ ਜੋਤੀ ਸੰਗ ਜੋਤ ਸਮਾਨਾ। ਜਿਵੇਂ ਸਾਧ ਸੰਗਤ ਜੀ ਨਦੀਆਂ ਦਾ ਦਰਿਆਵਾਂ ਦਾ ਸਾਰਾ ਪਾਣੀ ਸਮੁੰਦਰ 'ਚ ਪੈਂਦਾ ਸਮੁੰਦਰ ਰੂਪ ਹੀ ਹੋ ਜਾਂਦਾ ਨਾ, ਇਸੇ ਪ੍ਰਕਾਰ ਜਦੋਂ ਮੀਂਹ ਪੈਂਦਾ ਹੈ ਸਮੁੰਦਰ ਦੇ ਉੱਪਰ ਜਿੰਨੀਆਂ ਛਿੱਟਾਂ ਪੈਂਦੀਆਂ ਨੇ ਜਿੰਨੀਆਂ ਬੂੰਦਾਂ ਪੈਂਦੀਆਂ ਨੇ ਪੈਂਦਿਆਂ ਸਾਰ ਮਿਲ ਜਾਂਦੀਆਂ ਅਤੇ ਸਮੁੰਦਰ ਰੂਪ ਹੋ ਜਾਂਦੀਆਂ ਨੇ ਨਾ, ਇਸੇ ਪ੍ਰਕਾਰ ਜਿਹੜੇ ਰਾਤ ਦਿਨ ਪਰਮੇਸ਼ਰ ਜੀ ਦੀ ਬੰਦਗੀ ਕਰਦੇ ਨੇ ਉਹ ਨਦੀਆਂ ਨਾਲਿਆਂ ਦੀ ਨਿਆਈ, ਇਸੇ ਪ੍ਰਕਾਰ ਦਰਿਆਵਾਂ ਦੀ ਨਿਆਈ ਅਤੇ ਬੂੰਦਾਂ ਦੀ ਨਿਆਈ ਪਰਮੇਸ਼ਰ ਜੀ ਦੇ ਅੰਦਰ ਸਮਾ ਕਰਕੇ ਪਰਮੇਸ਼ਰ ਜੀ ਦਾ ਹੀ ਸਰੂਪ ਹੋ ਜਾਂਦੇ ਹਨ ਜੀਓ।
1: ਮਹੱਲਾ ਚੌਥਾ।
0: ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ। ਗਰੀਬ ਨਿਵਾਸ ਵੱਖ ਵੱਖ ਧਰਮਾਂ ਦਾ ਵੱਖ ਵੱਖ ਉਪਦੇਸ਼ ਹੈ, ਸਿਧਾਂਤ ਹੈ ਮਹਾਰਾਜ, ਉਹਨਾਂ ਦੇ ਸਿਧਾਂਤਾਂ ਦੇ ਅਨੁਸਾਰ ਰੱਬ ਦਾ ਨਾਮ ਜਪਣੇ ਦੇ ਵੀ ਵੱਖਰੇ ਵੱਖਰੇ ਵੇਲੇ ਨੇ। ਜਿਵੇਂ ਇਸਲਾਮ ਮਤ ਦੇ ਅੰਦਰ ਪੰਜ ਨਮਾਜ਼ਾਂ ਪੜ੍ਹੀਆਂ ਜਾਂਦੀਆਂ ਨੇ, ਸਨਾਤਨ ਮਤ ਦੇ ਅੰਦਰ ਤਿੰਨ ਸੰਧਿਆ ਕੀਤੀਆਂ ਜਾਂਦੀਆਂ ਨੇ, ਮਹਾਰਾਜ ਵੇਲੇ ਵੱਖ ਵੱਖ ਨੇ। ਮਹਾਰਾਜ ਕੋਈ ਨਾਮ ਜਪਣ ਦਾ ਵਿਸ਼ੇਸ਼ ਵੇਲਾ ਵੀ ਹੈ ਤਾਂ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ।
1: ਹਰ ਪ੍ਰਭ ਚੇਤ ਮਨ
0: ਭਾਈ ਮੂਲ ਰੂਪ ਦੇ ਵਿੱਚ ਜੋ ਵਿਸ਼ੇਸ਼ ਵੇਲਾ ਹੈ ਨਾਮ ਜਪਣ ਦਾ ਉਹ ਅੰਮ੍ਰਿਤ ਵੇਲਾ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਗੁਰ ਸਤਿਗੁਰ ਕਾ ਜੋ ਸੇਖਾ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤਸਰ ਨਹਾਵੈ। ਭਲਕੇ ਦਾ ਅਰਥ ਹੈ ਤੜਕੇ, ਅੰਮ੍ਰਿਤ ਵੇਲੇ ਸਵੇਰੇ ਸਵੇਰੇ ਮੂੰਹ ਹਨੇਰੇ ਜਦੋਂ ਘੁਸਮੁਸਾ ਜਿਹਾ ਸਮਾਂ ਹੁੰਦਾ ਨਾ, ਨਾ ਤੇ ਪੂਰਾ ਹਨੇਰਾ ਹੁੰਦਾ ਨਾ ਪੂਰਾ ਚਾਨਣ ਹੁੰਦਾ। ਸਾਧ ਸੰਗਤ ਜੀ ਇਸੇ ਪ੍ਰਕਾਰ ਕਹਿ ਲਈਏ ਰਾਤਰੀ ਦੇ ਪਿਛਲੇ ਪਹਿਰ 3 ਵਜੇ ਤੋਂ 6 ਵਜੇ ਤੱਕ ਦਾ ਜਿਹੜਾ ਚੌਥਾ ਪਹਿਰ ਇਹ ਅੰਮ੍ਰਿਤ ਵੇਲੇ ਦਾ ਹੈ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪਰਬਾਤੀ ਇਸਨਾਨ ਕਰੇ ਅੰਮ੍ਰਿਤਸਰ ਨਹਾਵੈ। ਅੰਮ੍ਰਿਤ ਵੇਲਾ ਤੇ ਵਿਸ਼ੇਸ਼ ਸਮਾਂ ਇਹਨਾਂ ਨਾਮ ਜਪਣੇ ਦਾ ਮਹਾਰਾਜ, ਕੱਲਾ ਅੰਮ੍ਰਿਤ ਵੇਲੇ ਹੀ ਜਪੀਏ ਫਿਰ ਹੋਰ ਕੋਈ ਵੇਲਾ ਤੇ ਜਪਣ ਦੀ ਲੋੜ ਨਹੀਂ। ਹਜ਼ੂਰ ਫਰਮਾਉਂਦੇ ਨੇ ਨਹੀਂ ਭਾਈ ਅੰਮ੍ਰਿਤ ਵੇਲਾ ਵਿਸ਼ੇਸ਼ ਹੈ ਤੇ ਬਾਕੀ ਰਾਤ ਦਿਨ ਦਾ ਸਾਰਾ ਜਿਹੜਾ ਸਮਾਂ ਇਹ ਸਮਾਨ ਰੂਪ ਵਿੱਚ ਨਾਮ ਜਪਣ ਦਾ ਸਮਾਂ ਹੈ। ਐਸਾ ਨਾ ਹੋਵੇ ਕਿ ਅੰਮ੍ਰਿਤ ਵੇਲੇ ਤੇ ਨਾਮ ਜਪਿਆ ਤੇ ਸਾਰਾ ਦਿਨ ਠੱਗੀਆਂ ਮਾਰੀਆਂ, ਸਾਰਾ ਦਿਨ ਝੂਠ ਬੋਲਿਆ, ਸਾਰਾ ਦਿਨ ਦੂਜਿਆਂ ਦਾ ਮਨ ਦੁਖਾਇਆ। ਸਾਧ ਸੰਗਤ ਜੀ ਫਿਰ ਇਹ ਗੁਰਸਿੱਖ ਦਾ ਜੀਵਨ ਨਹੀਂ। ਗੁਰਸਿੱਖ ਦਾ ਜੀਵਨ ਅੰਦਰੋਂ ਬਾਹਰੋਂ ਇੱਕ ਹੋਵੇ, ਜਿਹੋ ਜਿਹਾ ਅੰਮ੍ਰਿਤ ਵੇਲੇ ਉਹੋ ਜਿਹਾ ਦੁਪਹਿਰ ਵੇਲੇ ਉਹੋ ਜਿਹਾ ਸ਼ਾਮ ਵੇਲੇ। ਅੰਮ੍ਰਿਤ ਵੇਲਾ ਵਿਸ਼ੇਸ਼ ਕਰਕੇ ਨਾਮ ਜਪਣ ਦਾ ਸਮਾਂ ਤੇ ਜਿਹੜਾ ਦਿਨ ਦਾ ਸਮਾਂ ਨਾ ਇਹ ਕਿਰਤ ਕਰਦਿਆਂ ਨਾਮ ਜਪਣ ਦਾ ਸਮਾਂ ਹੈ। ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਇਸ ਪ੍ਰਕਾਰ ਭਾਈ ਰਾਤ ਦਿਨ ਜਪਦੇ ਹੀ ਰਹਿਣਾ ਹੈ। ਸੁੱਤਿਆ ਹਰ ਪ੍ਰਭ ਚੇਤ ਮਨ, ਸੁੱਤਿਆਂ ਪਿਆ ਵੀ ਮਨ ਦੇ ਅੰਦਰ ਨਾਮ ਦਾ ਚਿੰਤਨ ਕਰੋ। ਇਹ ਨਾਮ ਦਾ ਚਿੰਤਨ ਕਿਵੇਂ ਹੁੰਦਾ ਜੀ? ਸਾਧ ਸੰਗਤ ਜੀ ਸਤਿਗੁਰੂ ਜੀ ਨੇ ਮਰਿਆਦਾ ਬਣਾਈ ਹੈ ਨਾ, ਅੰਮ੍ਰਿਤ ਵੇਲੇ ਉੱਠਦਿਆਂ ਸਾਰ ਨਾਮ ਜਪਣਾ। ਗੁਰਮੁਖਾਂ ਦੀਆਂ ਜੁਗਤੀਆਂ ਨੇ ਡਾਕਟਰ ਭਾਈ ਵੀਰ ਸਿੰਘ ਜੀ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਬੇਅੰਤ ਮਹਾਂਪੁਰਖ ਐਸੇ ਹੋਏ ਅੰਮ੍ਰਿਤ ਵੇਲੇ ਉੱਠਦਿਆਂ ਸਾਰ ਸਿਰਾਣੇ ਵੱਲ ਨੂੰ ਮੁੱਖ ਕਰਕੇ ਚੌਕੜਾ ਮਾਰ ਲੈਣਾ, ਫਿਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ, ਜਾਂ ਪਹਿਲਾਂ ਮੂਲ ਮੰਤਰ ਦਾ ਅਭਿਆਸ ਕਰਨਾ ਫਿਰ ਗੁਰਮੰਤਰ ਦਾ ਅਭਿਆਸ ਕਰਨਾ। ਜਦੋਂ ਮਨ ਟਿਕ ਜਾਂਦਾ ਨਾ, ਫਿਰ ਟਿਕੇ ਹੋਏ ਇਕਾਗਰ ਮਨ ਦੇ ਨਾਲ ਉੱਠਣਾ, ਇਸ਼ਨਾਨ ਕਰਨਾ ਇਤਿਆਦਿ ਕਿਰਿਆ ਸੋਧਨੀ, ਤੇ ਸਾਧ ਸੰਗਤ ਜੀ ਫਿਰ ਨਿਤਨੇਮ ਕਰਨਾ, ਸਿਮਰਨ ਕਰਨਾ, ਭਜਨ ਕਰਨਾ, ਬੰਦਗੀ ਕਰਨੀ। ਤੇ ਵਿਗਿਆਨ ਵੀ ਇਸ ਗੱਲ ਨੂੰ ਮੰਨਦੀ ਆ ਕਿ ਜਦੋਂ ਸੁੱਤੇ ਉੱਠੀਦਾ ਨਾ, ਜਿਹੜਾ ਸਭ ਕੌਨਸ਼ੀਅਸ ਮਾਇੰਡ ਹੁੰਦਾ ਨਾ, ਉਸ ਵੇਲੇ ਐਕਟਿਵ ਹੁੰਦਾ, ਜਿਸ ਨੂੰ ਅਵਚੇਤਨ ਮਨ ਕਿਹਾ ਜਾਂਦਾ। 5% ਹੀ ਦਿਮਾਗ ਹੈ, ਮਨ ਹੈ ਜਿਹੜਾ ਚੇਤਨ ਹੁੰਦਾ, ਬਾਕੀ ਅਵਚੇਤਨ ਹੁੰਦਾ, ਉਸ ਨੂੰ ਸਬ ਕੌਨਸ਼ੀਅਸ ਮਾਇੰਡ ਕਿਹਾ ਜਾਂਦਾ। ਜਦੋਂ ਰਾਤ ਨੂੰ ਸਰੀਰ ਰਿਲੈਕਸ ਹੋ ਜਾਂਦਾ, ਦਿਮਾਗ ਵੀ ਰਿਲੈਕਸ ਹੁੰਦਾ ਹੈ ਜਦੋਂ ਅੰਮ੍ਰਿਤ ਵੇਲੇ ਉੱਠੀਦਾ ਨਾ। ਉਹ 5-10 ਮਿੰਟ ਐਸੇ ਹੁੰਦੇ ਨੇ ਜਿਹੜੇ ਬੜੇ ਇਕਾਗਰਤਾ ਦੇ ਹੁੰਦੇ ਨੇ। ਉਦੋਂ ਨਾਮ ਜਪ ਲਿਆ ਜਾਵੇ ਤੇ ਫਿਰ ਸਾਰੇ ਦਿਨ ਦੀ ਇਕਾਗਰਤਾ ਬਣੀ ਰਹਿੰਦੀ ਹੈ। ਵਿਗਿਆਨ ਇਸ ਗੱਲ ਨੂੰ ਮੰਨਦੀ ਹੈ, ਸਾਇੰਸ ਇਸ ਗੱਲ ਨੂੰ ਮੰਨਦੀ ਹੈ, ਜਦੋਂ ਨੀਂਦ ਆਈ ਹੋਵੇ ਨਾ, ਨਾ ਤੇ ਮਨੁੱਖ ਪੂਰੀ ਤਰ੍ਹਾਂ ਸੁੱਤਾ ਹੋਵੇ ਤੇ ਨਾ ਪੂਰੀ ਤਰ੍ਹਾਂ ਜਾਗਦਾ ਹੋਵੇ, ਉਦੋਂ ਵੀ ਸਭ ਕੌਨਸ਼ੀਅਸ ਮਾਇੰਡ ਪੂਰਾ ਦਾ ਪੂਰਾ ਐਕਟਿਵ ਹੁੰਦਾ ਹੈ। ਅਵਚੇਤਨ ਮਨ ਉਸ ਵੇਲੇ ਸੁਚੇਤ ਹੁੰਦਾ, ਉਸ ਵੇਲੇ ਜਿਹੜੀ ਚਿਤਵਨੀ ਮਨ ਵਿੱਚ ਲੈ ਕੇ ਸੌਂ ਜਾਈਏ ਉਹ ਆਪਣੇ ਆਪ ਹੀ ਪੂਰੀ ਹੁੰਦੀ ਹੈ। ਉਦਾਹਰਣ ਦੇ ਤੌਰ 'ਤੇ ਕਿਧਰੇ ਸਵੇਰੇ ਕੰਮ ਜਾਣਾ ਹੋਵੇ ਨਾ ਤੇ ਅਲਾਰਮ ਲਾਇਆ ਹੁੰਦਾ ਸਵੇਰੇ 3 ਵਜੇ ਉੱਠਣਾ, ਅਲਾਰਮ ਵੱਜਣ ਤੋਂ ਪਹਿਲਾਂ 3 ਵਜੇ ਆਪੇ ਜਾਗ ਆਉਂਦੀ ਹੈ, ਕਿਉਂਕਿ ਉਹ ਸਭ ਕੌਨਸ਼ੀਅਸ ਮਾਇੰਡ ਨੂੰ ਮੈਸੇਜ ਮਿਲ ਗਿਆ, ਅਵਚੇਤਨ ਮਨ ਨੂੰ ਸੁਨੇਹਾ ਮਿਲ ਗਿਆ, 3 ਵਜੇ ਉੱਠਣਾ, ਉਹ 3 ਵਜੇ ਆਪੇ ਹੀ ਜਗਾ ਦਿੰਦਾ ਹੈ। ਸਾਧ ਸੰਗਤ ਜੀ, ਇਸੇ ਪ੍ਰਕਾਰ ਗੁਰੂ ਕੀ ਮਰਿਆਦਾ ਕੀਰਤਨ ਸੋਹਿਲਾ ਕਰਨ ਤੋਂ ਉਪਰੰਤ ਜਦੋਂ ਵਿਰਾਜ ਜਾਣਾ ਨਾ, ਫਿਰ ਸਵਾਸਾਂ ਦੇ ਨਾਲ ਕੁਝ ਸਮਾਂ ਪਹਿਲਾਂ ਬੋਲ ਕੇ, ਫਿਰ ਲੰਮੇ ਪੈ ਕੇ ਸਵਾਸਾਂ ਦੇ ਨਾਲ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ, ਜਦੋਂ ਅੰਦਰ ਨੂੰ ਸਵਾਸ ਲੈਣਾ ਉਦੋਂ ਵਾਹਿ, ਜਦੋਂ ਇਸੇ ਪ੍ਰਕਾਰ ਬਾਹਰ ਸਵਾਸ ਆਵੇ ਉਦੋਂ ਗੁਰੂ, ਆਉਂਦੇ ਜਾਂਦੇ ਸਾਹਾਂ ਦੇ ਨਾਲ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰਨਾ। ਸਾਧ ਸੰਗਤ ਜੀ, ਇਵੇਂ ਸਿਮਰਨ ਕਰਦਿਆਂ ਕਰਦਿਆਂ ਸੌਈਏ ਨਾ, ਫਿਰ ਵਾਹਿਗੁਰੂ ਗੁਰਮੰਤਰ ਦਾ ਸੁੱਤਿਆਂ ਪਿਆ ਜਾਪ ਵੀ ਸੁੱਤੇ ਸੇਧੀ ਚੱਲ ਪੈਂਦਾ ਹੈ। ਇਸੇ ਪ੍ਰਕਾਰ ਜਿਹੜੇ ਦਿਨ ਵੇਲੇ ਜਪਜੀ ਸਾਹਿਬ ਜੀ ਦਾ ਅਭਿਆਸ ਕਰਦੇ ਨੇ ਉਹਨਾਂ ਦਾ ਜਪਜੀ ਸਾਹਿਬ ਸੁਪਨੇ 'ਚ ਵੀ ਚੱਲਦਾ, ਜਿਹੜੇ ਚੌਪਈ ਸਾਹਿਬ ਜੀ ਦਾ ਅਭਿਆਸ ਕਰਦੇ ਨੇ ਚੌਪਈ ਸਾਹਿਬ ਉਹਨਾਂ ਦਾ ਸੁਪਨੇ 'ਚ ਵੀ ਚੱਲਦਾ। ਗਰੀਬ ਨਿਵਾਜ ਜੀ ਬਚਨ ਕਰਦੇ ਨੇ, ਸੁੱਤਿਆ ਹਰ ਪ੍ਰਭ ਚੇਤ ਮਨ। ਹੇ ਭਾਈ, ਮਨ ਦੇ ਅੰਦਰ ਸੁੱਤਿਆ ਪਿਆ ਵੀ ਹਰੀ ਪ੍ਰਭੂ ਪਰਮੇਸ਼ਰ ਜੀ ਦੇ ਨਾਮ ਦਾ ਚਿੰਤਨ ਕਰੋ।
1: ਹਰ ਸਹਿਜ ਸਮਾਧ ਸਮਾਏ,
0: ਤੇ ਜਾਗਦੇ ਸਮੇਂ ਵੀ ਹਰੀ ਪਰਮੇਸ਼ਰ ਜੀ ਦੇ ਸਰੂਪ ਦੇ ਅੰਦਰ ਸਹਿਜੇ ਹੀ ਸੁਭਾਵਕ ਹੀ ਸਮਾਧੀ ਲਗਾਵਣਾ ਕਰੋ। ਇਸੇ ਪ੍ਰਕਾਰ
1: ਸਹਿਜ ਸਮਾਧ ਸਮਾਏ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਭਾਈ ਸੁਤਿਆ ਹਰ ਪ੍ਰਭ ਚੇਤ ਮਨ। ਪਾਠ ਸੁੱਤਿਆ ਹੀ ਆ, ਮੁਖੀ ਪਾਠ ਪਹਿਲਾ ਪਾਠ, ਦੂਸਰਾ ਪਾਠ ਅਰਥ ਵਾਸਤੇ ਸੁਤਿਆ। ਸੁਤਿਆ ਦਾ ਭਾਵ ਹੈ ਸੁਤੇ ਸਿੱਧ, ਸੁਭਾਵਕ ਹੀ, ਨਿਰਜਤਨ ਹੀ, ਸੁਭਾਵਕ ਹੀ ਹਰ ਵੇਲੇ ਹਰੀ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਚਿੰਤਨ ਮਨ ਦੇ ਅੰਦਰ ਕਰਦੇ ਰਹੋ।
1: ਸਹਿਜ ਸਮਾਧ ਸਮਾਏ,
0: ਇਸੇ ਪ੍ਰਕਾਰ ਸਹਿਜ ਸੁਭਾਵਕ ਹੀ ਤੁਰਦਿਆਂ ਫਿਰਦਿਆਂ ਚੱਲਦਿਆਂ ਛਕਦਿਆਂ ਛਕਾਉਂਦਿਆਂ ਕਮਾਉਂਦਿਆਂ ਧਰਮ ਦੀ ਕਿਰਤ ਕਰਦਿਆਂ ਵੰਡਦਿਆਂ ਸਹਿਜੇ ਹੀ ਸੁਰਤ ਨੂੰ ਸਮਾਧੀ ਵਿੱਚ ਲਾ ਕਰਕੇ ਰੱਖਣਾ ਹੈ, ਜੋ ਸੁਰਤ ਨੂੰ ਨਾਮ ਵਿੱਚ ਜੋੜਨਾ, ਇਹੀ ਉਹੀ ਸਹਿਜ ਸਮਾਧੀ ਹੈ। ਹਜ਼ੂਰ ਵਚਨ ਕਰਨਾ ਕਰਦੇ ਨੇ, ਭਾਈ ਬਾਹਰਮੁਖੀ ਬਿਰਤੀ ਦਾ ਪਰਿਤਿਆਗ ਕਰਕੇ ਅੰਤਰਮੁਖੀ ਬਿਰਤੀ ਰੂਪੀ ਸਮਾਧੀ ਵਿੱਚ ਸਹਿਜੇ ਹੀ ਸਮਾਏ ਰਹਿਣਾ ਹੈ।
1: ਨਾਨਕ ਹਰ ਹਰ ਜਾਓ ਮਨ।
0: ਗਰੀਬ ਨਿਵਾਜ, ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ, ਭਾਈ ਜਿਨ੍ਹਾਂ ਦੇ ਮਨ ਵਿੱਚ ਹਰ ਵੇਲੇ ਹਰੀ ਪਰਮੇਸ਼ਰ ਜੀ ਦੇ ਮਿਲਣੇ ਦਾ ਚਾਓ ਮਨ ਦੇ ਅੰਦਰ ਹੈ।
1: ਮੇਲੇ ਮਾਏ
0: ਮਾਏ, ਹੇ ਸਾਧੂ ਸੰਤ ਰੂਪੀ ਮਾਤਾ ਪਿਤਾ ਦੀ ਨਿਆਈ ਸੰਤ ਜਨੋ ਭਗਤੋ, ਅਥਵਾ ਮਾਏ ਹੇ ਭਾਈ ਗੁਰ ਤੁਠਾ ਮੇਲੇ, ਉਹਨਾਂ ਨੂੰ ਫਿਰ ਸਤਿਗੁਰੂ ਜੀ ਪ੍ਰਸੰਨ ਹੋ ਕਰਕੇ ਪਰਮੇਸ਼ਰ ਜੀ ਦੇ ਨਾਲ ਮੇਲ ਦਿੰਦੇ ਨੇ। ਕਿਹਨਾਂ ਨੂੰ? ਜਿਹਨਾਂ ਨੂੰ ਹਰ ਵੇਲੇ ਪਰਮੇਸ਼ਰ ਜੀ ਦੇ ਮਿਲਾਪ ਦਾ ਚਾਓ ਲੱਗਾ ਰਹਿੰਦਾ ਹੈ। ਪਰਮੇਸ਼ਰ ਜੀ ਸਾਨੂੰ ਆਪ ਜੀਆਂ ਦੇ ਦੀਦਾਰ ਹੋਣ, ਕਿਰਪਾ ਕਰਕੇ ਆਪਣੇ ਦੀਦਾਰ ਬਖਸ਼ੋ। ਫਿਰ ਪੂਰੇ ਸਤਿਗੁਰੂ ਜੀ ਐਸੀ ਬੰਦਗੀ ਤੇ ਨਿਸ਼ਕਾਮ ਬੰਦਗੀ ਤੇ ਪ੍ਰਸੰਨ ਹੁੰਦੇ ਨੇ ਤੇ ਵਾਹਿਗੁਰੂ ਜੀ ਦੇ ਨਾਲ ਮੇਲ ਦਿੰਦੇ ਹਨ।
1: ਮਹੱਲਾ ਚੌਥਾ।
0: ਹੇ ਗਰੀਬ ਨਿਵਾਜ, ਸਤਿਗੁਰੂ ਜੀ ਕਿਰਪਾਲਤਾ ਕਰਕੇ ਆਪਣੇ ਮਨ ਦੀ ਅਵਸਥਾ ਕਥਨ ਕਰੋ। ਆਪ ਜੀ ਦੇ ਹਿਰਦੇ ਵਿੱਚ ਕਿੰਨਾ ਕੁ ਪਿਆਰ ਹੈ ਸੁਣ ਕਰਕੇ ਮਹਾਰਾਜ, ਸਾਨੂੰ ਵੀ ਪਿਆਰ ਦਾ ਉਤਸ਼ਾਹ ਲੱਗ ਜਾਵੇ, ਅਸੀਂ ਵੀ ਵਾਹਿਗੁਰੂ ਜੀ ਦੇ ਨਾਲ ਪਿਆਰ ਕਰੀਏ। ਤੇ ਸਤਿਗੁਰੂ ਜੀ ਫਰਮਾਉਂਦੇ ਹਨ,
1: ਹਰ ਇੱਕ ਸੇਤੀ ਪਿਰਹਾੜੀ।
0: ਹੇ ਭਾਈ, ਇੱਕੋ ਇੱਕ ਵਾਹਿਦ ਹਸਤੀ ਹਰੀ ਪਰਮੇਸ਼ਰ ਜੀ ਦੇ ਸੇਤੀ ਸੇਤੀ ਕਹੀਏ ਨਾਲ, ਪਰਮੇਸ਼ਰ ਜੀ ਦੇ ਨਾਲ ਸਾਡੇ ਮਨ ਦੀ ਪ੍ਰੀਤੀ ਲੱਗੀ ਹੋਈ ਹੈ।
1: ਮੇਰਾ ਚਿੱਤ
0: ਹਰੀ ਪਰਮੇਸ਼ਰ ਜੀ ਇੱਕੋ ਇੱਕ ਜੋ ਵਾਹਿਦ ਹਸਤੀ ਜੋ ਅਦਵੈਤ ਰੂਪ ਨੇ, ਦੁੰਦਵਾਦ ਤੋਂ ਰਹਿਤ ਨੇ, ਉਹ ਹਰ ਵੇਲੇ ਪਰਮੇਸ਼ਰ ਜੀ ਮੇਰੇ ਚਿੱਤ ਦੇ ਅੰਦਰ ਵਸਦੇ ਹਨ।
1: ਨਾਨਕ ਇੱਕ ਆਧਾਰ ਹਰ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਸਾਡੇ ਮਨ ਅਤੇ ਤਨ ਦਾ ਆਧਾਰ ਆਸਰਾ ਇੱਕੋ ਇੱਕ ਹਰੀ ਪਰਮੇਸ਼ਰ ਵਾਹਿਗੁਰੂ ਜੀ ਹੀ ਹਨ। ਇਸੇ ਪ੍ਰਕਾਰ ਇਸ ਲੋਕ ਦੇ ਅਤੇ ਪਰਲੋਕ ਦੇ ਆਸਰੇ ਰੂਪ ਮਨ ਦੇ ਅੰਦਰ ਇੱਕ ਵਾਹਿਗੁਰੂ ਜੀ ਨੂੰ ਹੀ ਅਸਾਂ ਨੇ ਮੰਨਿਆ ਹੈ ਜੀਓ।
1: ਪ੍ਰਭ ਇੱਕ ਸਤੇ ਗਤ ਪਤ,
0: ਭਾਈ ਇੱਕ ਪ੍ਰਭੂ ਜੀ ਦੇ ਪਾਸੋਂ ਹੀ ਸਾਰੇ ਜੀਵਾਂ ਨੂੰ ਗਤ ਕਹੀਏ ਕਲਿਆਣ ਮੁਕਤੀ ਦੀ ਦਾਤ ਮਿਲਦੀ ਏ, ਤੇ ਪਤ ਕਹੀਏ ਪ੍ਰਤਿਸ਼ਠਾ ਮਿਲਦੀ ਏ। ਮਾਨ ਸਨਮਾਨ ਇੱਜ਼ਤ ਸ਼ੋਹਰਤ ਦੌਲਤ ਸਭ ਕੁਛ ਵਾਹਿਗੁਰੂ ਜੀ ਤੋਂ ਮਿਲਦਾ ਹੈ। ਇਸੇ ਪ੍ਰਕਾਰ ਅੰਤਕਾਲ ਗਤੀ ਕਲਿਆਣ ਕਰਨੇ ਵਾਲੇ ਵੀ ਵਾਹਿਗੁਰੂ ਜੀ ਨੇ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਧਰਮ ਅਰਥ ਕਾਮ ਮੋਖ ਦੇਤੇ ਨਹੀਂ ਬਾਰ। ਧਰਮ ਦੇ ਵਿੱਚ ਪਰਪੱਕਤਾ ਹੋਣੀ, ਸਾਰੇ ਪਦਾਰਥਾਂ ਦੀ ਪ੍ਰਾਪਤੀ ਹੋਣੀ, ਇਸੇ ਪ੍ਰਕਾਰ ਕਾਮਨਾਵਾਂ ਦੀ ਪੂਰਤੀ ਹੋਣੀ ਤੇ ਅੰਤਕਾਲ ਮੋਕਸ਼ ਮੁਕਤੀ ਦੀ ਪ੍ਰਾਪਤੀ ਹੋ ਜਾਣੀ। ਹਜ਼ੂਰ ਫਰਮਾਉਂਦੇ ਨੇ ਇਹ ਦਾਤਾਂ ਵਾਹਿਗੁਰੂ ਜੀ ਤੋਂ ਸਹਿਜੇ ਸੁਭਾਵਕ ਹੀ ਮਿਲ ਜਾਂਦੀਆਂ ਹਨ ਜੀਓ। ਜਿਵੇਂ ਦਰਖਤ ਦੇ ਕੋਲ ਚਲੇ ਜਾਈਏ ਨਾ ਤੇ ਛਾਂ ਸੁੱਤੇ ਸੇਧੀ ਮਿਲ ਜਾਂਦੀ ਹੈ, ਪਾਣੀ ਵਿੱਚ ਪ੍ਰਵੇਸ਼ ਕਰ ਜਾਈਏ ਨਾ ਠੰਡਕ ਆਪਣੇ ਆਪ ਹੀ ਮਿਲ ਜਾਂਦੀ ਹੈ, ਅੱਗ ਦੇ ਨੇੜੇ ਚਲੇ ਜਾਈਏ ਨਾ ਸਰਦੀ ਆਪਣੇ ਆਪ ਹੀ ਦੂਰ ਹੋ ਜਾਂਦੀ ਹੈ, ਭੋਜਨ ਛਕ ਲਈਏ ਨਾ ਭੁੱਖ ਆਪਣੇ ਆਪ ਹੀ ਨਿਵਰਤ ਹੋ ਜਾਂਦੀ ਹੈ, ਜਲ ਛਕ ਲਈਏ ਪਿਆਸਾ ਆਪੇ ਹੀ ਨਿਵਰਤ ਹੋ ਜਾਂਦੀ ਹੈ। ਇਵੇਂ ਵਾਹਿਗੁਰੂ ਜੀ ਦੀ ਬੰਦਗੀ ਕਰੀਏ ਸਾਰੇ ਪਦਾਰਥਾਂ ਦੇ ਨਾਲ ਮੁਕਤੀ ਸੁੱਧੇ ਸਿੱਧ ਹੀ ਮਿਲ ਜਾਂਦੀ ਹੈ। ਪਤ ਪ੍ਰਤਿਸ਼ਠਾ ਮਾਨ ਸਨਮਾਨ ਵਡਿਆਈ ਲੋਕ ਪਰਲੋਕ ਦੇ ਅੰਦਰ ਪ੍ਰਾਪਤ ਹੁੰਦੀ ਹੈ ਜੀਓ। ਪੌੜੀ ਦੁਆਰਾ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਪੰਜੇ ਸ਼ਬਦ ਵਜੇ ਮਤ ਗੁਰਮਤ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੂੰ ਪਰਮੇਸ਼ਰ ਜੀ ਦੀ ਪ੍ਰਾਪਤੀ ਹੁੰਦੀ ਹੈ ਉਹ ਕਿਵੇਂ ਹੁੰਦੀ ਹੈ? ਤੇ ਹਜ਼ੂਰ ਫਰਮਾਉਂਦੇ ਹਨ, ਅਗਲੀ ਪੰਕਤੀ ਵੀ ਪੜ੍ਹ ਦਿਓ ਜੀ।
1: ਵਡਭਾਗੀ ਅਨਹਦ ਵਜਿਆ,
0: ਭਾਈ ਜਿਹੜੇ ਵੱਡਿਆ ਭਾਗਾ ਵਾਲੇ ਨੇ, ਜਿਨ੍ਹਾਂ ਦੇ ਮਨ ਚੋਂ ਵੱਡਾ ਪਣ ਭੱਜ ਗਿਆ, ਵਡਿਆਈਆਂ ਦੀ ਇੱਛਾ ਭੱਜ ਗਈ ਏ, ਆਪਣੇ ਆਪ ਨੂੰ ਵੱਡਾ ਨਹੀਂ ਸਦਵਾਉਂਦੇ ਬਲਕਿ ਹਮ ਸਾਧ ਜਨਾਂ ਦੇ ਕੀੜੇ ਕਹਿੰਦੇ ਨੇ, ਐਸੇ ਜਿਹੜੇ ਵੱਡਿਆ ਭਾਗਾ ਵਾਲੇ ਨੇ ਨਾ, ਅਨਹਦ ਇੱਕ ਰਸ ਵਜਿਆ, ਉਹਨਾਂ ਨੇ ਪਰਮੇਸ਼ਰ ਜੀ ਦੇ ਨਾਮ ਨੂੰ ਉਚਾਰਿਆ ਹੈ। ਤੇ ਜਿਨ੍ਹਾਂ ਨੇ ਪਰਮੇਸ਼ਰ ਜੀ ਦੇ ਨਾਮ ਨੂੰ ਉਚਾਰਿਆ, ਪੰਚੇ ਸ਼ਬਦ ਵਜੈ ਮਤ ਗੁਰਮਤ, ਉਹਨਾਂ ਨੇ ਸਤਿਗੁਰੂ ਜੀ ਦੇ ਪਾਸੋਂ ਗੁਰੂ ਕੀ ਸਿੱਖਿਆ ਨੂੰ ਧਾਰਨ ਕੀਤਾ, ਆਤਮ ਵਿਸ਼ੈਣੀ ਮਤ ਵਾਲੇ ਉਹ ਹੋਏ ਨੇ। ਪੰਚ ਕਹੀਏ ਸ੍ਰੇਸ਼ਟ ਸ੍ਰੇਸ਼ਟ ਸ਼ਬਦ ਦੇ ਅਨਹਦ ਨਾਦ ਉਹਨਾਂ ਦੇ ਹਿਰਦੇ ਦੇ ਅੰਦਰ ਵੱਜ ਉੱਠੇ ਨੇ। ਪੰਚੇ ਸ਼ਬਦ, ਪੰਜ ਸ਼ਬਦ ਇੱਕ ਤੇ ਜੋਗੀਆਂ ਵਾਲੇ ਕਹੇ ਜਾਂਦੇ ਨੇ, ਚੰਬ ਦੇ ਨਾਲ ਮੜੇ ਹੋਏ ਸਾਜ ਜਿਵੇਂ ਢੋਲਕ ਨਗਾਰੇ ਇਤਿਆਦਿਕ ਹੋ ਗਏ, ਇੱਕ ਧਾਤੂ ਦੇ ਸਾਜ ਜਿਵੇਂ ਕੈਂਸੀਆਂ ਖੜਤਾਲਾਂ ਹੋ ਗਈਆਂ, ਇੱਕ ਫੂਕ ਦੇ ਨਾਲ ਹਵਾ ਦੇ ਨਾਲ ਵਜਾਉਣ ਵਾਲੇ ਸਾਜ ਜਿਵੇਂ ਨਫੀਰੀ ਹੋ ਗਈ, ਤੁਰਰੀ ਹੋ ਗਈ, ਹਾਰਮੋਨੀਅਮ ਹੋ ਗਿਆ, ਇੱਕ ਚੋਟ ਦੇ ਨਾਲ ਵਜਾਉਣ ਵਾਲੇ ਸਾਜ ਜਿਵੇਂ ਮਿੱਟੀ ਦਾ ਘੜਾ ਇਤਿਆਦਿਕ ਹੋ ਗਿਆ, ਇੱਕ ਤਾਰ ਦੇ ਨਾਲ ਵਜਾਉਣ ਵਾਲੇ ਸਾਜ ਜਿਵੇਂ ਰਬਾਬ ਇਤਿਆਦਿਕ ਤੰਤੀ ਸਾਜ ਹੋ ਗਏ। ਜੋਗੀ ਇਹਨਾਂ ਨੂੰ ਪੰਜ ਸ਼ਬਦ ਸੁਣਨਾ ਕਹਿੰਦੇ ਨੇ, ਪਰ ਗੁਰਮਤ ਦੇ ਅਨੁਸਾਰ ਪੰਚ ਦਾ ਅਰਥ ਹੈ ਸ੍ਰੇਸ਼ਟ, ਤੇ ਸ਼ਬਦ ਕਹੀਏ ਨਾਮ ਦੀ ਧੁਨੀ। ਭਾਈ ਸ੍ਰੇਸ਼ਟ ਨਾਮ ਦੀ ਧੁਨੀ ਰੂਪੀ ਵਾਜੇ ਉਹਨਾਂ ਦੇ ਹਿਰਦੇ ਦੇ ਅੰਦਰ ਵੱਜ ਆਏ ਨੇ, ਜਿਨ੍ਹਾਂ ਨੇ ਗੁਰੂ ਕੀ ਸਿੱਖਿਆ ਨੂੰ ਧਾਰਨ ਕੀਤਾ ਤੇ ਹਰ ਵੇਲੇ ਨਾਮ ਨੂੰ ਉਚਾਰਿਆ ਹੈ।
1: ਰਾਮ ਸਭ ਦੇਖਿਆ,
0: ਰਾਮ ਜੋ ਸਰਬ ਵਿਆਪੀ ਪਰਮੇਸ਼ਰ ਸਾਰਿਆਂ ਆਨੰਦਾਂ ਦਾ ਮੂਲ ਹੈ ਨਾ, ਐਸੇ ਆਨੰਦ ਦੇ ਮੂਲ ਪਰਮੇਸ਼ਰ ਜੀ ਨੂੰ ਉਹਨਾਂ ਨੇ ਸਭ ਦੇਖਿਆ, ਸਰਬਤ ਸਥਾਨਾਂ ਤੇ ਪਰਤਖ ਜੋਤ ਰੂਪ ਵਿੱਚ ਵੇਖਿਆ ਹੈ।
1: ਸਭ ਦੀ ਗੋਬਿੰਦ ਗਜਿਆ,
0: ਭਾਈ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਗੋਵਿੰਦ, ਗੋ ਕਹੀਏ ਪ੍ਰਿਥਵੀ ਤੇ ਵਿੰਦ ਕਹੀਏ ਰਖਵਾਲਾ। ਸੋ ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਨੇ ਭਾਈ ਸ੍ਰਿਸ਼ਟੀ ਦੇ ਰਖਵਾਲਾ ਸਰੂਪ ਪਰਮੇਸ਼ਰ ਜੀ ਗਜਿਆ, ਗਜਿਆ ਕਹੀਏ ਉਹਨਾਂ ਨੇ ਉਚਾਰਿਆ, ਉਹਨਾਂ ਨੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਉਚਾਰਿਆ, ਤੇ ਪਰਮੇਸ਼ਰ ਜੀ ਦੀ ਤਿੰਨਾਂ ਦੇ ਤਾਂ ਸਾਖਿਆਤਕਾਰਤਾ ਹੋਈ ਹੈ। ਘੱਟ ਘੱਟ ਦੇ ਅੰਦਰ ਹਿਰਦੇ ਦੇ ਅੰਦਰ ਪਰਮੇਸ਼ਰ ਜੀ ਨੂੰ ਤੱਕਿਆ, ਕਿਣਕੇ ਕਿਣਕੇ ਜ਼ਰੇ ਜ਼ਰੇ ਦੇ ਅੰਦਰ ਪਰਮੇਸ਼ਰ ਜੀ ਨੂੰ ਉਹਨਾਂ ਨੇ ਤੱਕਿਆ। ਜਲ ਥਲ ਮਹੀ ਅਲ ਪੂਰਿਆ, ਸਵਾਮੀ ਸਿਰਜਨ ਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਅੰਕਾਰ।
1: ਆਦਿ ਜੁਗਾਦ ਵੇਸ ਹਰ ਏਕੋ,
0: ਭਾਈ ਹਰੀ ਪਰਮੇਸ਼ਰ ਵਾਹਿਗੁਰੂ ਜੀ ਆਦਿ ਜੁਗਾਦ ਸਾਰਿਆਂ ਜੁਗਾਂ ਜੁਗਾਂਤਰਾਂ ਵਿੱਚ ਇੱਕੋ ਜਿਹੀ ਨੇ। ਬੇਨਤੀ ਕੀਤੀ ਮਹਾਰਾਜ ਪਰਮੇਸ਼ਰ ਜੀ ਦਾ ਸਰੂਪ ਕਿਹੋ ਜਿਹਾ ਹੈ, ਬਚਨ ਕਰਦੇ ਨੇ ਭਾਈ ਇੱਕੋ ਹੀ ਰੂਪ ਹੈ। ਇੱਕੋ ਰੂਪ ਤੋਂ ਕੀ ਭਾਵ ਹੈ? ਜੀਵ ਜਨਮ ਲੈਂਦਾ ਹੈ, ਪਹਿਲਾਂ ਵਿਸ਼ੇਸ਼ ਕਰਕੇ ਬਾਲਪਨਾ, ਫਿਰ ਕਿਸ਼ੋਰ ਅਵਸਥਾ, ਫਿਰ ਜਵਾਨੀ, ਫਿਰ ਪ੍ਰੌਢਿਆ, ਫਿਰ ਬੁਢਾਪਾ, ਬਦਲਦਾ ਹੈ ਨਾ। ਪਰ ਪਰਮੇਸ਼ਰ ਜੀ ਨਾ ਉਹ ਬਾਰਾ ਬੁੱਢਾ ਭਾਈ, ਨਾ ਕਦੇ ਬਾਲਕ ਸੀ, ਨਾ ਕਦੇ ਬੁੱਢਾ ਹੋਵੇਗਾ। ਉਹ ਸਦਾ ਸਦਾ ਇੱਕ ਰੂਪ ਇੱਕ ਰਸ ਰਹਿਣ ਵਾਲੇ ਨੇ। ਸੋ ਹਜ਼ੂਰ ਫਰਮਾਉਂਦੇ ਨੇ ਭਾਈ ਆਦਿ, ਸਭ ਤੋਂ ਪਹਿਲਾਂ ਜਿਹੜਾ ਆਦਿ ਪਹਿਲਾ ਯੁੱਗ ਸਤਯੁੱਗ ਸੀ, ਜੁਗਾਦ, ਹੁਣ ਦੇ ਕਲਯੁੱਗ ਤੋਂ ਪਹਿਲੇ ਜਿਹੜੇ ਯੁੱਗ ਆਦਿ, ਦੋ ਪਹਿਲੇ ਯੁੱਗ ਤ੍ਰੇਤਾ ਤੇ ਸਤਯੁੱਗ ਹੋਏ ਨੇ, ਹੁਣ ਮੌਜੂਦਾ ਸਮੇਂ ਦੇ ਅੰਦਰ ਵੀ। ਵੇਸ ਹਰ ਇੱਕੋ, ਹਰੀ ਪਰਮੇਸ਼ਰ ਜੀ ਦਾ ਇੱਕੋ ਜਿਹਾ ਅਖੰਡ ਸਰੂਪ ਚਾਰੇ ਯੁਗਾਂ ਦੇ ਅੰਦਰ ਹੈ।
1: ਗੁਰਮਤ ਹਰ ਪ੍ਰਭ ਭਜਿਆ
0: ਤੇ ਪ੍ਰਾਪਤ ਕਿਹਨਾਂ ਨੂੰ ਹੁੰਦਾ? ਐਸਾ ਸਰੂਪ ਜਿਨ੍ਹਾਂ ਨੇ ਆਤਮ ਵਿਸ਼ੈਣੀ ਮਤ ਦੇ ਨਾਲ ਸਤਿਗੁਰੂ ਜੀ ਦੀ ਸਿੱਖਿਆ ਨੂੰ ਗ੍ਰਹਿਣ ਕਰਕੇ ਹਰੀ ਪ੍ਰਭੂ ਸਰਬ ਕਲਾ ਸਮਰੱਥ ਪਰਮੇਸ਼ਰ ਜੀ ਦੇ ਨਾਮ ਨੂੰ ਭਜਿਆ, ਇਹ ਪੋਲਾ ਪਾਠ ਹੀ ਕਰਨਾ ਜਿਵੇਂ ਸਿੰਘ ਜੀ ਨੇ ਕੀਤਾ ਹੈ। ਜਿਨ੍ਹਾਂ ਨੇ ਭਜਿਆ, ਭਜਨ ਕੀਤਾ, ਬੰਦਗੀ ਕੀਤੀ, ਸਿਮਰਨ ਕੀਤਾ, ਹਰ ਵੇਲੇ ਉਚਾਰਿਆ ਸਤਨਾਮ ਸ੍ਰੀ ਵਾਹਿਗੁਰੂ, ਭਾਈ ਉਹਨਾਂ ਦੇ ਤਾਈ ਵਾਹਿਗੁਰੂ ਜੀ ਦੀ ਪ੍ਰਾਪਤੀ ਹੋਈ ਹੈ।
1: ਦਾਨ ਦਿਆਲ ਪ੍ਰਭ
0: ਮਹਾਰਾਜ ਪੂਰਿਆ ਸਤਿਗੁਰਾਂ ਦੇ ਪਾਸੋਂ ਆ ਕਰਕੇ ਦਾਤ ਕਿਹੜੀ ਮੰਗੀਏ? ਹਜ਼ੂਰ ਫਰਮਾਉਂਦੇ ਨੇ ਇਹ ਕਰਕੇ ਦਾਨ ਮੰਗੀਏ ਪੂਰਿਆਂ ਸਤਿਗੁਰਾਂ ਦੇ ਪਾਸੋਂ। ਸਤਿਗੁਰੂ ਜੀ ਹਰੀ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਦਾਨ ਰੂਪ ਵਿੱਚ ਸਾਡੀ ਹਿਰਦੇ ਰੂਪੀ ਝੋਲੀ ਵਿੱਚ ਪਾ ਦੇਣਾ ਕਰੋ।
1: ਰਾਖੋ ਹਰ ਪ੍ਰਭ ਲਜਿਆ
0: ਭਾਈ ਜਿਹੜੇ ਇਸ ਪ੍ਰਕਾਰ ਦਾ ਦਾਨ ਸਤਿਗੁਰੂ ਜੀ ਤੋਂ ਮੰਗਦੇ ਨੇ ਨਾ, ਹਰੀ ਪਰਮੇਸ਼ਰ ਜੀ ਦੀ ਬੰਦਗੀ ਦੇ ਸਦਕਾ ਹਰੀ ਪ੍ਰਭੂ ਪਰਮੇਸ਼ਰ ਜੀ ਲੋਕ ਅਤੇ ਪਰਲੋਕ ਦੇ ਅੰਦਰ ਤਿੰਨਾਂ ਦੀ ਲਾਜਪਤ ਆਪ ਰੱਖਦੇ ਨੇ, ਪੜਦੇ ਆਪ ਢੱਕਦੇ ਨੇ, ਉਹਨਾਂ ਦੀ ਲੱਜਾ ਦੇ ਰਖਵਾਲੇ ਆਪ ਹੁੰਦੇ ਹਨ।
1: ਧੰਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ
0: ਮਹਾਰਾਜ ਐਸੇ ਸਤਿਗੁਰਾਂ ਦਾ ਜਸ ਕਿਵੇਂ ਕਰੀਏ? ਹਜ਼ੂਰ ਫਰਮਾਉਂਦੇ ਨੇ ਭਾਈ ਚੇਤਨ ਦੇ ਸਰੂਪ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਸਾਰੇ ਧੰਨ ਕਹਿਣਾ ਕਰੋ। ਸਤਿਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਾਰੇ ਧੰਨ ਕਹਿਣਾ ਕਰੋ। ਸਤ ਚੇਤਨ ਦੇ ਸਰੂਪ ਅਗਿਆਨਤਾ ਦੇ ਹਨੇਰੇ ਨੂੰ ਮੇਟਣ ਵਾਲੇ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਸਾਰੇ ਧੰਨ ਕਹਿਣਾ ਕਰੋ। ਇਸੇ ਪ੍ਰਕਾਰ
1: ਧੰਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ
0: ਭਾਈ ਪੂਜਨੀਕ ਸਤਿਗੁਰੂ ਜੀ ਨੂੰ ਸਾਰੇ ਮਨ ਕਰਕੇ ਵੀ ਧੰਨ ਕਹਿਣਾ ਕਰੋ। ਪੂਜਨੀਕ ਸਤਿਗੁਰੂ ਜੀ ਨੂੰ ਸਾਰੇ ਬਾਣੀ ਕਰਕੇ ਵੀ ਧੰਨ ਕਹਿਣਾ ਕਰੋ। ਪੂਜਨੀਕ ਸਤਿਗੁਰੂ ਜੀ ਨੂੰ ਸਾਰੇ ਸਰੀਰ ਕਰਕੇ ਵੀ ਧੰਨ ਕਹਿਣਾ ਕਰੋ।
1: ਜਿਤ ਮਿਲ ਹਰ ਪੜਦਾ ਕਜਿਆ
0: ਜਿਨ੍ਹਾਂ ਸਤਿਗੁਰਾਂ ਨੂੰ ਮਿਲ ਕਰਕੇ ਹਰ ਇੱਕ ਪ੍ਰਾਣੀ ਮਾਤਰ ਨੇ ਅੰਮ੍ਰਿਤ ਨਾਮ ਨੂੰ ਜਪਿਆ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਾਹੋ ਵਰਨਾ ਕਹੋ ਸਾਂਝਾ, ਇਸੇ ਪ੍ਰਕਾਰ ਸਮੁੱਚੀ ਲੋਕਾਈ, ਸਮੁੱਚੀ ਸ੍ਰਿਸ਼ਟੀ ਨੂੰ, ਸਾਰੇ ਧਰਮਾਂ ਦੇ ਲੋਕਾਂ ਨੂੰ, ਸਾਰੇ ਮਜ਼ਹਬਾਂ ਦੇ ਲੋਕਾਂ ਨੂੰ, ਸਾਰੇ ਦੇਸ਼ਾਂ ਵਿੱਚ ਵਸਣੇ ਵਾਲੇ ਲੋਕਾਂ ਨੂੰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਪ੍ਰਿਥਵੀ ਦੇ ਉੱਪਰ ਵਿਚਰ ਕਰਕੇ ਨਾ ਨਾਮ ਦਾ ਉਪਦੇਸ਼ ਦੇ ਕਰਕੇ ਅਤੇ ਨਾਮ ਜਪਾਇਆ ਹੈ। ਸੋ ਬਚਨ ਕਰਨਾ ਕਰਦੇ ਨੇ ਜਿਨ੍ਹਾਂ ਸਤਿਗੁਰਾਂ ਨੇ ਸਾਰਿਆਂ ਜੀਵਾਂ ਨੂੰ ਸਾਂਝਾ ਨਾਮ ਜਪਾਇਆ ਹੈ। ਐਸੇ ਸਤਿਗੁਰਾਂ ਨੂੰ ਮਿਲਦੇ ਕਰਕੇ ਹਰ ਇੱਕ ਪ੍ਰਾਣੀ ਮਾਤਰ ਨੇ ਹਰੀ ਪਰਮੇਸ਼ਰ ਜੀ ਦੀ ਬੰਦਗੀ ਕੀਤੀ ਤੇ ਬੰਦਗੀ ਕਰਨੇ ਕਰਕੇ ਪੜਦਾ ਕੱਜਿਆ। ਸਤਿਗੁਰਾਂ ਨੇ ਅਥਵਾ ਹਰੀ ਪਰਮੇਸ਼ਰ ਜੀ ਨੇ ਲੋਕ ਪਰਲੋਕ ਦੇ ਅੰਦਰ ਉਹਨਾਂ ਦੀ ਪੱਤ ਢੱਕ ਲਈਏ, ਉਹਨਾਂ ਦੇ ਪਰਦੇ ਢੱਕ ਲਏ ਨੇ। ਪ੍ਰੇਮ ਪਟੋਲਾ ਤੈ ਸਹਿ ਦਿੱਤਾ ਢੱਕਣ ਕੂਪਤ ਮੇਰੀ, ਇਸ ਪ੍ਰਕਾਰ ਪ੍ਰੇਮ ਰੂਪੀ ਬਸਤਰ ਦੇ ਕਰਕੇ ਉਹਨਾਂ ਦੇ ਪਰਦੇ ਆਪ ਲੋਕ ਪ੍ਰਲੋਕ ਦੇ ਅੰਦਰ ਢੱਕ ਲਏ ਨੇ। ਐਸੇ ਗੁਰਦੇਵ ਪਿਤਾ ਜੀ ਨੂੰ ਮਨ ਬਾਣੀ ਸਰੀਰ ਕਰਕੇ ਧੰਨ ਸਤਿਗੁਰੂ ਜੀ, ਧੰਨ ਸਤਿਗੁਰੂ ਜੀ, ਧੰਨ ਸਤਿਗੁਰੂ ਜੀ ਸਦਾ ਸਦਾ ਕਹਿਣਾ ਕਰੋ। ਜਿਹੜੇ ਸਤਿਗੁਰੂ ਜੀ ਨਾਮ ਬਾਣੀ ਦਾ ਉਪਦੇਸ਼ ਦੇ ਕਰਕੇ ਸੰਸਾਰ ਸਾਗਰ ਤੋਂ ਸਰਬਤ ਜੀਵਾਂ ਦੇ ਤਾਰਨੇ ਵਾਲੇ ਹਨ ਜੀ, ਇਹ ਪਾਵਨ ਉਪਦੇਸ਼ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਕਾਨੜੇ ਦੀ ਵਾਰ ਦੁਆਰਾ ਛੇਵੀਂ ਅਤੇ ਸੱਤਵੀਂ ਪੌੜੀ ਦੁਆਰਾ ਬਖਸ਼ਿਆ ਹੈ। ਗਰੀਬ ਨਿਵਾਜ ਸਤਿਗੁਰਾਂ ਦੇ ਮੁਬਾਰਕ ਚਰਨ ਕਮਲਾਂ ਵਿਖੇ ਰਜੋਈਆਂ ਕਰੀਏ। ਮਹਾਰਾਜ ਜੀ ਕਿਰਪਾਲਤਾ ਕਰੋ, ਜੋ ਆਪਣੇ ਅੰਮ੍ਰਿਤਮਈ ਪ੍ਰਵਚਨ ਆਪ ਜੀਆਂ ਨੇ ਸਾਡੇ ਤਾਈਂ ਸਰਵਣ ਅਤੇ ਕਥਨ ਕਰਵਾਏ ਨੇ, ਕਿਰਪਾਲਤਾ ਕਰਕੇ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਗੁਰਸਿੱਖੀ ਦੀ ਦਾਤ, ਸਿਮਰਨ ਨਿਤਨੇਮ ਦੇ ਅੰਦਰ ਪਰਪਕਤਾ ਬਖਸ਼ਿਸ਼ ਕਰਕੇ ਸਾਡੇ ਤਾਈਂ ਨਾਨਕ ਨਦਰੀ ਨਦਰ ਨਿਹਾਲ ਕਰਨਾ ਕਰੋ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮਰੱਥ ਬਖਸ਼ਿਸ਼ ਕਰਨੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਗੱਜ ਗੱਜ ਕਰ ਜਾਵੇ, ਸੋਹਣੇ ਹਾਲ ਹੋ ਜਾਵੇ। ਸਤਿ ਸ੍ਰੀ ਅਕਾਲ ਗੁਰ ਭਰਿਆ ਕਾਲ, ਦੇਗ ਤੇਗ ਫਦੇ ਖਾਲਸੇ ਪੰਥ ਦੀ ਦਰਾ।

0: Σαφρόνα κλέτους έτσι.
1: Right. Right.

अकलंक रूप अपार अंशिज तेज उदार अनभिज रूप दुर्।

ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ

ਭੂਤਵਨ ਚਾਰੀ ਛਿੱਤ ਛਾਉਣਾ ਸਭੇ ਦੂਦਾ ਉਧਾ ਦੀ ਕੌਣ ਅਗੇ ਲੈ ਆਦਾ ਰਿਸੋ ਸੱਜਣ ਦੇ ਜਾਦਾ ਹੈ ਪੌਣ ਅਗੇ ਤੇ ਰਾਣਾ ਕੇ ਬਬੂ ਜੰਦਾ ਜਲ ਕੋ ਬਿੱਤੇ ਦਾ ਜਾਈਏ ਤੇ ਤੋ ਕੋ ਸਿੰਘ ਕੇ ਜਨੀ ਬਰੂਪ ਕੇ ਜਾ ਮੰਨ ਲੈ ਤੋ ਭਗਵਾਨ ਕੀ ਆਪਣਾ ਭਈ ਬੜਿਆਤਾ ਹੈ ਪੰਜ ਕੀ ਪਟਿਆ ਦੇ ਬੱਤੇ ਬੁੱਲੀਆ ਬਟਾਲ ਪੰਜ ਕੀ ਪਟਿਆ ਦੇ ਤੋ ਬੱਤਾ ਜੇ ਟੇਬਲ ਬੜ ਕੇ ਨੇ ਦਿਨ ਜਾਣੇ ਪਰ ਬਖਾਨ ਜੀ ਨਾ ਹੈ ਇਸ ਤਰ੍ਹਾਂ ਪ੍ਰਪੰਚ ਮਨ ਕਬੂਲ ਨਹੀਂ ਹੈ ਇਸ ਤਰ੍ਹਾਂ ਪ੍ਰਪੰਚ ਮਨ ਭੂਮ ਕੇ ਸਈਤਾ ਹੈ ਭੂ ਜੜੀ ਕੇ ਜਈ ਹੋਰ ਹੈ ਬੱਤੇ ਉਡਾਇਆ ਸੋਚ ਰਹੀ ਹੈ ਕਿ ਬਖਾਨੀ ਹੈ ਪਿਓ ਡਿਏ ਬਛੜੀਆ ਹੈ ਪੰਦਰੀ ਕੇ ਜਈ ਹੋਰ ਹੈ ਬੱਦ ਸਫਰਈਆ ਦਾ ਤੋ ਭੂਤ ਕੇ ਪਛਾਨੀ ਹੈ ਜਲ ਕੇ ਤਰਿਆ ਕੋ ਕੰਗੇ ਰਿਸੀ ਕਹਤ ਜਗ ਆਖੇ ਬਛਈਆ ਸੋ ਚਕੋਰ ਸਮ ਮਾਨੀਐ ਸੂਰਜ ਸਿਵਈਆ ਤਾਹੇ ਕੌਲ ਕੀ ਬਟਾਈ ਦੇਜ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਐ ਨਾਰਾਇਣ ਕਛ ਮਛ ਦਿੰਦੁਆ ਕਹਤ ਸਭ ਕੌਲ ਨਾਭ ਕੌਲ ਜੇਹ ਤਾਲ ਮੈ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭੇ ਦਿਨ ਚਾਰੀ ਰਿਖੀ ਕੇ ਸਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓ ਢੇਰੁ ਕੋ ਕਨਹੈਯਾ ਨਾਮ ਕੰਸ ਕੋ ਬਧਈਆ ਜਮਦੂਤ ਕਹੀਅਤ ਹੈ ਮੂੜ ਰੂੜ ਪੀੜਤ ਨ ਕੂੜਤਾ ਕੋ ਭੇਦ ਪਾਵੇ ਪੂਜਤ ਨ ਤਾਹੇ ਜਾ ਕੇ ਰਖੇ ਰਹੀਅਤ ਹੈ ਵਿਸ਼ਵਪਾਲ ਜਗਤਕਾਰ ਦੀਨ ਦਇਆਲ ਬੈਰੀ ਸਾਲ ਸਦਾ ਪ੍ਰਤਪਾਲ ਜਮ ਜਲ ਤੇ ਰਹਤ ਹੈ ਜੋਗੀ ਜੱਟਾਧਾਰੀ ਸਤੀ ਸੱਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਤ ਹੈ ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧਮੁਖ ਏਕ ਪਾਇਣ ਠਾਂਡੇ ਨਾ ਬਹਤ ਹੈ ਮਾਨਵ ਫਨਿੰਦ ਦੇਵ ਦਾਨਵ ਨ ਪਾਵੇ ਵੇਦ ਵੇਦ ਔਕ ਦੇਵ ਨੇਦ ਨੇਦ ਕੈ ਕਹਤ ਹੈ ਨਾਚਤ ਫਿਰਤ ਮੋਰ ਬਾਦਰ ਕਰਤ ਘੋਰ ਦਾਮਨੀ ਅਨੇਕ ਭਾਉ ਕਰਿਉਈ ਕਰਤ ਹੈ ਚੰਦਰਮਾ ਸੀਤਲ ਨ ਸੂਰਸ ਤੇ ਤਪਤ ਦੇਜ ਇੰਦਰ ਸੋਨ ਰਾਜਾ ਭਵ ਭੂਮ ਕੋ ਭਰਤ ਹੈ ਸਿਵ ਸੇ ਤਪੱਸੀ ਆਦਿ ਬ੍ਰਹਮਾ ਸੇ ਨ ਵੇਦਚਾਰੀ ਸਨਤ ਕੁਮਾਰ ਸੀ ਤਪੱਸਨ ਅਨਤ ਹੈ ਗਿਆਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ ਏਕ ਸਿਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾ ਰਿਸ਼ਨ ਕਿਤੇ ਵੇਦ ਔ ਪੁਰਾਣ ਕਿਤੇ ਸਿਮ੍ਰਿਤ ਸਮੂਹਨ ਕੇ ਹੋਏ

ਪਿਸ ਪੂਸਦੀ ਅਨੇਕ ਦਾ ਨਿਭਾਵਤ ਹੈ ਸੀਸ ਕਉ ਕਾਹ ਭਯੋ ਮਲ ਜੋ ਪਿਕਾਢਤ ਅਨੇਕ ਡੰਡ ਸੂਤ ਨ ਡੰਡੋਤ ਅਸ ਢੰਗ ਅਥ ਤੀਸ ਕਉ ਕਾਹ ਭਯੋ ਰੋਗੀ ਜੋ ਪਿਡਾਰ ਰਹੇ ਉਰਦ ਮੁਖ ਮਨ ਤਿਨ ਮੁੰਡ ਨਿਹਰਾਯੋ ਆਦਿਸ ਕਉ ਕਾਮਨਾ ਅਧੀਨ ਸਦਾ ਦਾਮਨਾ ਪ੍ਰਬੀਨ ਏਕ ਭਾਵਨਾ ਵਿਹੀਨ ਕਸ ਭਾਵ ਜਗਦੀਸ ਕਉ ਸੀਸ ਪਟ ਕਤ ਜਾਕੇ ਕਾਨ ਮੈਂ ਖਜੂਰਾ ਦਸ ਮੁੰਡ ਛੱਟ ਕਤ ਮਿੱਤਰ ਪੁੱਤਰ ਹੂੰ ਕੇ ਸੋਕ ਸਾਉ ਆਗ ਕੋਚਰਿਆ ਫਲ ਫੂਲ ਕੋ ਪਛਈਆ ਸਦਾ ਬੰਨ ਕੋ ਪ੍ਰਮਈਆ ਔਰ ਦੂਸਰੋ ਨ ਬੋਕ ਸਾਉ ਕਾਹਾਂ ਭਯੋ ਭੇਡ ਜੋ ਖਸਤ ਸੀਸ ਬ੍ਰਿਛਾ ਨ ਸੋ ਮਾਟੀ ਕੋ ਪਛਈਆ ਬੋਲ ਪੂਛ ਲੀ ਜ ਜੋਕ ਸਾਉ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ ਏਕ ਭਾਵਨਾ ਵਿਹੀਨ ਕੈਸ ਭੇਟ ਪਰ ਲੋਕ ਸਾਉ ਨਾ ਚੁਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਗਨ ਗੋਰ ਘਨ ਕਰਿਵੀ ਕਰਤ ਹੈ ਏਕ ਪਾਇਨ ਠੰਡ ਸਦਾ ਬਨ ਮੈਂ ਰਹਤ ਬ੍ਰਿਜ ਫੂਕ ਫੂਕ ਪਾਮ ਭੂਮ ਸਰਾਵਕ ਧਰਤ ਹੈ ਪਾਹਨ ਅਨੇਕ ਯੁਗ ਏਕ ਠੌਰ ਬਾਸ ਕਰੇ ਕਾਗ ਔਰ ਚੀਰ ਦੇਸ ਦੇਸ ਵਿਚਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਵੈਨ ਹੂਜ ਦਿਨ ਭਾਵਨਾ ਯਕੀਨ ਦਿਨ ਕੈਸ ਕੈ ਤਰਤ ਹੈ ਜਸ ਏਕ ਸਵਾਂਗੀ ਕਹੂੰ ਜੋ ਕੀਆ ਬੈਰਾਗੀ ਬਨ ਕਬ ਹੂੰ ਸੰਨਿਆਸ ਫੇਸ ਬਨ ਕੈ ਦਿਖਾਵਈ ਕਹੂੰ ਪਾਉਣ ਹਾਰੀ ਕਹੂੰ ਬੈਠ ਲਾਏ ਤਾਰੀ ਕਹੂੰ ਲੋਭ ਕੀ ਖੁਮਾਰ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹਾਥ ਪਹਿਲਾ ਕਾਵੇ ਬਾਰੀ ਕਹੂੰ ਡੰਡਧਾਰੀ ਹੋਏ ਕੇ ਲੋਗਨ ਪ੍ਰਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ ਪੰਜ ਬਾਰ ਗੀ ਦਰ ਪੁਕਾਰ ਪਰ ਸੀਤ ਕਾਲ ਕੁੰਚਰ ਓਗਾ ਦਹਾ ਅਨੇਕ ਦਾ ਪੁਕਾਰ ਹੀ ਕਾਹ ਭਯੋ ਜੋ ਪਕਲ ਵਤਰ ਲਿਓ ਕਾਂਸੀ ਬੀਜ ਚੀਰ ਚੀਰ ਚੋਰ ਡਾ ਕੁਠਾਰਨ ਸੋ ਮਾਰ ਹੀ ਕਾਹਾਂ ਭਯੋ ਫਾਂਸੀ ਡਾਰ ਬੂਢਿਓ ਜੜ ਗੰਗ ਧਾਰ ਡਾਰ ਡਾਰ ਫਾਂਸ ਠਗ ਮਾਰ ਮਾਰ ਡਾਰ ਹੀ ਡੂਬੇ ਨਰਕ ਧਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਵਿਹੀਨ ਕੈਸ ਗਿਆਨ ਕੋ ਵਿਚਾਰ ਹੀ ਤਾਪ ਕੇ ਸਹਿਤ ਜੋ ਪਿਪਾਈਏ ਅਤਾਪਨਾਥ ਤਾਪਨਾ ਅਨੇਕ ਤਨ ਘਾਇਲ ਸਹਤ ਹੈ ਜਾਪ ਕੇ ਕੀਏਤ ਜੋ ਪਿਪਾਇਤ ਅਜਾਪ ਦੇਵ ਬੂਦਨਾ ਸਦੀਵ ਤੁਹੀ ਤੁਹੀ ਉਚਰਤ ਹੈ ਨਭ ਕੇ ਉੜਤ ਜੋ ਪਿ ਨਾਰਾਇਣ ਪਾਈਅਤ ਅਨਲ ਆਕਾਸ ਪੰਛੀ ਡੋਲ ਬੋ ਕਰਤ ਹੈ ਆਗਮੇ ਜਰਤ ਗਤ ਰਾਣ ਕੀ ਪਰਤ ਕਰ ਪਤਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਸ਼੍ਰੀ ਨਾਨਕ ਪੁਰਸ਼ੋਤਮੰ।

ਹੇ ਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਨਾਮ ਬਾਣੀ ਕੇ ਜਹਾਜ਼, ਕਲ ਯੁਗ ਕੇ ਬੋਹਿਤ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬਉਰਾਨੰ। ਜਗਤਰ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਅੰਦਰ, ਸਾਹਿਬਾਂ ਦਾ ਮਹਾਨ ਪਾਵਨ ਪਵਿੱਤਰ ਸਥਾਨ, ਧੰਨ ਬਾਜਾ ਵਾਲੇ ਪਿਤਾ, ਦਸ਼ਮੇਸ਼ ਪਿਤਾ, ਖੜਗੇਸ਼ ਪਿਤਾ, ਸਰਬੰਸ ਦਾਨੀ, ਵਾਲੀਏ ਦੋ ਜਹਾਨ, ਪੰਥ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਐਸੇ ਸਤਿਗੁਰਾਂ ਦਾ ਮਹਾਨ ਪਾਵਨ ਪਵਿੱਤਰ ਸਤੋ ਜੁਗੀ ਤਪੋ ਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬ ਚਲ ਨਗਰ ਸਾਹਿਬ ਜੀ ਵਿਖੇ ਆਪ ਜੀ ਨਤਮਸਤਕ ਹੋ ਰਹੇ ਹੋ, ਦਰਸ਼ਨ ਦਿਦਾਰੇ ਕਰ ਰਹੇ ਹੋ। ਉੱਥੇ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ 'ਤੇ ਨਾਮ ਬਾਣੀ ਦੇ ਪ੍ਰਵਾਹ ਚੱਲ ਰਹੇ ਹਨ। ਸੰਧਿਆ ਵੇਲੇ ਗੁਰ ਇਤਿਹਾਸ ਦੇ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਪਿਆਰੀ ਸਾਧ ਸੰਗਤ ਜੀ, ਪਿਛਲੇ ਰੋਜ਼ ਆਪਾਂ ਨੇ ਜਾਣਿਆ, ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਆਪ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਨੇ ਇਸ ਕਲਯੁਗ ਦੇ ਵਿੱਚ ਜੀਆਂ ਦੇ ਉਧਾਰ ਦੇ ਲਈ ਆਪ ਨਿਰੰਕਾਰ ਪਰਮੇਸ਼ਰ ਨੇ ਰੂਪ ਧਾਰਨ ਕੀਤਾ। ਆਪ ਨਰਾਇਣ ਕਲਾਧਾਰ ਜਗਮੈ ਪਰਵਰਿਓ, ਜੋਤ ਰੂਪ ਹਰ ਆਪ। ਆਪ ਪਰਮੇਸ਼ਰ ਵਾਹਿਗੁਰੂ ਜੀ ਦੀ ਜੋਤ ਨੂੰ ਲੈ ਕਰਕੇ ਆਉਣ ਵਾਲੇ ਜੋਤ ਰੂਪ ਹਰ ਆਪ ਸ਼੍ਰੀ ਨਾਨਕ ਕਹਾਇਓ, ਐਸੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਆਪ ਜੀ ਤਲਵੰਡੀ ਵਿਖੇ ਸਤਿਕਾਰਯੋਗ ਪਿਤਾ ਬਾਬਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਆਪ ਜੀ ਬਾਲ ਕੌਤਕ ਕਰ ਰਹੇ ਹੋ। ਉੱਥੇ ਸਾਧ ਸੰਗਤ ਜੀ, ਪਿਤਾ ਬਾਬਾ ਕਾਲੂ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪੜ੍ਹਾਉਣ ਲਈ ਵਿਦਿਆਲੇ ਭੇਜਦੇ ਨੇ। ਗੋਪਾਲ ਪਾਂਧੇ ਦੇ ਕੋਲ, ਪੰਡਿਤ ਦੇ ਕੋਲ ਪੜ੍ਹਨ ਲਈ, ਸੰਸਕ੍ਰਿਤ ਦੀ ਵਿਦਿਆ, ਅਧਿਕ ਵਿਦਿਆ ਲੈਣ ਲਈ ਭੇਜਿਆ ਗਿਆ। ਉੱਥੇ ਵੀ ਮਹਾਰਾਜ ਜੀ ਉਹਨੂੰ ਵਿਦਿਆ ਦੇ ਕਰਕੇ ਆ ਗਏ, ਸਗੋਂ ਲੈਣੀ ਕੀ ਸੀ, ਉਹਨੂੰ ਸਿੱਖਿਆ ਦੇ ਕੇ ਆਏ, ਉਹਦਾ ਉਧਾਰ ਕਰਤਾ। ਮੌਲਵੀ ਕੋਲ ਭੇਜਿਆ, ਮੌਲਵੀ ਕੀ ਸਾਧ ਸੰਗਤ ਜੀ, ਉਹ ਵੀ ਗੁਰੂ ਜੀ ਦੇ ਚਰਨ ਹੀ ਲੱਗ ਗਿਆ। ਜਦੋਂ ਪਿਤਾ ਜੀ ਨੇ ਵੇਖਿਆ ਕਿ ਹੁਣ ਤਾਂ ਇਹਨਾਂ ਨੂੰ ਪੜ੍ਹਾਉਣਾ ਬੜਾ ਔਖਾ, ਪੜ੍ਹਨਾ ਕੀ, ਇਹ ਜਿੱਧਰ ਜਾਂਦੇ ਨੇ ਉਹਨੂੰ ਸਾਰੀ ਸਿੱਖਿਆ ਦੇ ਕੇ ਆ ਜਾਂਦੇ ਨੇ, ਉਹੀ ਇਹਨਾਂ ਦਾ ਮੁਰੀਦ ਬਣ ਕੇ ਰਹਿ ਜਾਂਦਾ ਆ। ਉਹ ਇਹਨਾਂ ਦੀ ਗੱਲ ਮੰਨ ਕੇ, ਉਹ ਭਾਵੇਂ ਮੌਲਵੀ ਹੈ ਕੋਈ ਪੰਡਿਤ ਹੈ, ਉਹ ਸਾਰੇ ਦੇ ਸਾਰੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਗੱਲਾਂ ਦੇ ਵਿੱਚ ਆ ਜਾਂਦੇ ਨੇ, ਉਹ ਸਾਰੇ ਦੇ ਸਾਰੇ ਇਹਨਾਂ ਦੇ ਅੱਗੇ ਮੱਥਾ ਟੇਕ ਲੈਂਦੇ ਨੇ। ਪਿਤਾ ਜੀ ਨੇ ਸੋਚਿਆ, ਚਲੋ ਹੁਣ ਉਮਰ ਜਿਹੜੀ ਹੈ ਇਹਨਾਂ ਦੀ ਵੱਧਦੀ ਜਾ ਰਹੀ ਹੈ, ਕਿਉਂ ਨਾ ਮੈਂ ਜਿਵੇਂ ਉਸ ਸਮੇਂ ਦੀ ਰਹੁਰੀਤੀ ਹੁੰਦੀ ਸੀ, ਜਗਿਓ ਪਵਿੱਤ ਜਨੇਯੂ ਪਾਉਣ ਦਾ ਸੰਸਕਾਰ ਖੱਤਰੀਆਂ ਦੇ ਵਿੱਚ ਅਤੇ ਬ੍ਰਾਹਮਣਾਂ ਦੇ ਵਿੱਚ ਅਤੇ ਵੈਸ਼, ਚਾਰ ਵਰਣਾਂ ਦੇ ਵਿੱਚੋਂ ਤਿੰਨ ਵਰਣ ਨੇ ਜਿਨ੍ਹਾਂ ਨੂੰ ਇਹ ਜਨੇਯੂ ਪਾਉਣ ਦਾ ਅਧਿਕਾਰ ਹੈ। ਜਿਹੜੇ ਛੋਟੇ ਹੁੰਦੇ ਸਨ ਉਹਨਾਂ ਨੂੰ ਕਿਹਾ ਜਾਂਦਾ ਸੀ, ਤੁਸੀਂ ਨੀਵੇਂ ਵਰਣ ਵਾਲੇ ਤੁਸੀਂ ਨਹੀਂ ਪਾ ਸਕਦੇ। ਇਹ ਤਿੰਨ ਵਰਣ ਜਿਹੜੇ ਨੇ, ਖੱਤਰੀ ਬ੍ਰਾਹਮਣ ਸ਼ੂਦ, ਖੱਤਰੀ ਬ੍ਰਾਹਮਣ ਵੈਸ਼, ਇਹ ਸਾਧ ਸੰਗਤ ਜੀ ਜਨੇਯੂ ਪਾਉਂਦੇ ਸਨ। ਸੋ ਪਿਤਾ ਬਾਬਾ ਕਾਲੂ ਜੀ ਨੇ ਆਪਣੀ ਕੁਲ ਦੀ ਰੀਤੀ ਅਤੇ ਧਾਰਮਿਕ ਕ੍ਰਿਆਕ੍ਰਮ ਨੂੰ ਮੁੱਖ ਰੱਖਦੇ ਹੋਏ ਹਰਦਿਆਲ ਜੀ ਨੂੰ ਸੱਦ ਕਰਕੇ, ਸਾਧ ਸੰਗਤ ਜੀ ਆਪਾਂ ਨੇ ਜਾਣਿਆ ਕਿਵੇਂ ਉਹ ਸਮੱਗਰੀ ਤਿਆਰ ਕੀਤੀ ਹੈ, ਦਿਨ ਮਿੱਥੇ ਆ ਗਿਆ, ਤਿਆਰੀ ਕਰਕੇ ਗੁਰੂ ਸਾਹਿਬ ਮਹਾਰਾਜ ਜੀ ਨੂੰ ਜਨੇਯੂ ਪਾਉਣ ਦੀ ਜਿਹੜੀ ਰਸਮ ਹੈ ਉਹ ਕਰਨ ਲੱਗੇ ਸਨ। ਮਹਾਰਾਜ ਜੀ ਨੇ ਸਵਾਲ ਕਰਤਾ, ਕਹਿੰਦੇ ਅਸੀਂ ਨਹੀਂ ਇਹ ਜਨੇਯੂ ਪਾਉਣਾ, ਜਿਹੜਾ ਤੁਸੀਂ ਪਾ ਰਹੇ ਹੋ ਇਹ ਤਾਂ ਭਾਈ ਸਾਡੇ ਨਾਲ ਪ੍ਰਲੋਕ ਵਿੱਚ ਤਾਂ ਜਾਣਾ ਕੋਈ ਨਹੀਂ, ਇਹ ਤਾਂ ਟੁੱਟ ਜਾਣਾ ਹੈ, ਇਹ ਤਾਂ ਮੈਲਾ ਹੋ ਜਾਣਾ ਹੈ, ਸਾਨੂੰ ਸੱਚਾ ਜਨੇਯੂ ਪਾਉਣਾ ਕਰੋ, ਜਿਹੜਾ ਕਦੇ ਨਾ ਸਾਡੇ ਤੋਂ ਜਿਹੜਾ ਹੈ ਉਹ ਵੱਖਰਾ ਹੋ ਸਕੇ, ਜਿਹੜਾ ਕਦੇ ਨਾ ਟੁੱਟ ਸਕੇ, ਐਸਾ ਸੱਚਾ ਜਨੇਯੂ ਦੇਣਾ ਕਰੋ। ਉਹ ਸਾਰੇ ਚੁੱਪ ਹੋ ਗਏ। ਮਹਾਰਾਜ ਜੀ ਨੇ ਫਿਰ ਬਾਣੀ ਦੇ ਵਿੱਚੋਂ ਬੜੇ ਤਰਕ ਦਿੱਤੇ। ਪਹਿਲੇ ਪੰਡਿਤ ਸਾਰੇ ਨੇ, ਉਹਨਾਂ ਨੇ ਕਿਹਾ ਕਿ ਆਪ ਜੀ ਨੂੰ ਪਾਉਣਾ ਪੈਣਾ, ਇਹ ਕੁੱਲ ਦੀ ਰੀਤੀ ਹੈ, ਇਹ ਮਰਿਆਦਾ ਹੈ,
जे करके नहीं पाओगे तो तुहाडा बहिष्कार की आउंदा सी साध संगत जी जिहदा वेदां दे उल्ट कोई कर्म करदा सी ना ते पंडित जिहड़े ने ओह पंडित इकट्ठे हो करके फिर ओहदा बहिष्कार कर दिंदे सन कहिंदे सी इहनूं निकाला दित्ता गया समाज विचों जिवें पिंड दे बाहर कढ दिंदे सन ना पिंड चों निकाला दे दिंदे सन पंचायत सद के कहा गया जे नहीं मनोगे तो जड़ा है तुहानूं कढ दित्ता जाएगा बिरादरी दे विचों ਅਤੇ ਤੁਹਾਨੂੰ ਸਮਾਜ ਦੇ ਵਿੱਚੋਂ ਜਿਹੜਾ ਹੈ ਨਿਕਾਲਾ ਦੇ ਦਿੱਤਾ ਜਾਏਗਾ। ਮਹਾਰਾਜ ਜੀ ਨੇ ਉਹਨਾਂ ਨੂੰ ਕਿਹਾ ਕਹਿੰਦੇ ਤੁਸੀਂ ਸਾਰੇ ਆਪਣੇ ਆਪ ਨੂੰ ਬੜੇ ਸਿਆਣੇ ਸਮਝਦੇ ਹੋ, ਇਹ ਚਾਰ ਕੁ ਕੌੜੀਆਂ ਦਾ ਜਿਹੜਾ ਹੈ ਜਨੇਊ ਲੈ ਕਰਕੇ ਪਾਉਂਦੇ ਹੋ, ਆਪਣੇ ਆਪ ਨੂੰ ਗੁਰੂ ਅਖਵਾਉਂਦੇ ਹੋ, ਪਰ ਇਹ ਤਾਂ ਤੁਹਾਡੇ ਨਾਲ ਵੀ ਨਹੀਂ ਜਾਂਦਾ, ਇਹ ਜਨੇਊ ਇਕੱਲਾ ਤੁਸੀਂ ਪਾ ਤਾਂ ਲੈਂਦੇ ਹੋ, ਕਰਮ ਤਾਂ ਉਹੋ ਜਿਹੇ ਕਰਦੇ ਕੋਈ ਨਹੀਂ, ਕਰਮ ਤਾਂ ਤੁਹਾਡਾ ਇੱਕ ਵੀ ਜਿਹੜਾ ਹੈ ਉਹ ਚੰਗਾ ਹੈ ਨਹੀਂ। ਇੰਝ ਜਦੋਂ ਮਹਾਰਾਜ ਨੇ ਸਿੱਖਿਆ ਦਿੱਤੀ ਉਹ ਪੰਡਿਤ ਸਾਰੇ ਚੁੱਪ ਹੋ ਗਏ। ਮੁੜ ਕੇ ਜਿਹੜੇ ਸ਼ਰੀਕੇ ਸਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਿਤਾ ਜੀ ਦੇ ਉਹ ਅੱਗੇ ਆ ਗਏ ਸਤਿਸੰਗਤ ਜੀ, ਉਹ ਕਹਿਣ ਲੱਗੇ ਕਹਿੰਦੇ ਇਹ ਜਿਹੜੀ ਗੱਲ ਬਣਦੀ ਹੈ ਠੀਕ ਹੈ, ਤੁਹਾਡੀਆਂ ਗੱਲਾਂ ਸੱਚੀਆਂ ਨੇ, ਤੁਹਾਡੇ ਤਰਕ ਜਿਹੜੇ ਨੇ ਉਹ ਸੱਚੇ ਹਨ, ਪਰ ਇੱਕ ਕੁੱਲ ਦੀ ਮਰਿਆਦਾ ਹੈ, ਤੁਹਾਡੇ ਪਿਓ ਨੇ ਇੰਨਾ ਖਰਚ ਕੀਤਾ ਦੂਰ ਦੁਰਾਡਿਆਂ ਤੋਂ ਪੰਡਿਤਾਂ ਨੂੰ ਲੋਕਾਂ ਨੂੰ ਸੱਦ ਕਰਕੇ, ਬਿਰਾਦਰੀ ਦੇ ਲੋਕਾਂ ਨੂੰ ਬੇਦੀ ਮਾਨਸ ਦੇ ਸਾਰੇ ਜੀਆਂ ਨੂੰ ਸੱਦ ਕੇ, ਸ਼ਰੀਕਿਆਂ ਨੂੰ ਸਾਧ ਕਰਕੇ ਇੰਨਾ ਵੱਡਾ ਜਿਹੜਾ ਹੈ ਇਹ ਤੁਹਾਡਾ ਜਗਿਓ ਪਵਿੱਤ ਦਾ ਸੰਸਕਾਰ ਜਿਹੜਾ ਜਨੇਊ ਪਾਉਣ ਦਾ ਇਹ ਰਸਮ ਜਿਹੜੀ ਹੈ ਇਹ ਕਰ ਰਹੇ ਨੇ, ਜੇ ਕਰਕੇ ਤੁਸੀਂ ਨਹੀਂ ਮੰਨੋਗੇ ਤਾਂ ਤੁਹਾਡਾ ਜਿਹੜੇ ਪਿਤਾ ਜੀ ਨੇ ਉਹਨਾਂ ਨੂੰ ਬੁਰਾ ਲੱਗੇਗਾ, ਤੁਹਾਡੇ ਪਿਓ ਨੂੰ ਚੰਗਾ ਨਹੀਂ ਲੱਗੇਗਾ, ਨਾਲੇ ਸਮਾਜ ਦੇ ਵਿੱਚ ਫਿਰ ਐਸੀ ਉਲਟੀ ਰੀਤੀ ਚੱਲ ਜਾਏਗੀ, ਫਿਰ ਸਾਰੇ ਇਵੇਂ ਹੀ ਕਰਨਗੇ, ਸੋ ਸਾਡੀ ਬੇਨਤੀ ਹੈ ਤੁਸੀਂ ਇੱਕ ਵਾਰੀ ਪਾ ਦਿਓ, ਮੁੜ ਕੇ ਭਾਵੇਂ ਤੁਸੀਂ ਨਾ ਪਾਓ ਕੱਢ ਕੇ ਰੱਖ ਦਿਓ, ਜਨੀ ਉਹਨੂੰ ਇੱਕ ਵਾਰੀ ਸਾਡੇ ਕਹਿਣ 'ਤੇ ਪਾਉਣਾ ਕਰੋ। ਉਹਨਾਂ ਨੂੰ ਵੀ ਮਹਾਰਾਜ ਜੀ ਨੇ ਕਹਿ ਦਿੱਤਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨ ਨਾਮੀਆਂ ਰਾਤ ਦਿਨ ਸਜੀ ਨਾਲ, ਕਹਿੰਦੇ ਤੁਸੀਂ ਸਾਰੇ ਦਿਨੇ ਰਾਤ ਪਤਾ ਨਹੀਂ ਕਿੰਨਾ ਕੁ ਠੱਗੀਆਂ ਕਰਦੇ ਜੇ, ਕਿੰਨਾ ਕੁ ਝੂਠ ਮਾਰਦੇ ਹੋ, ਕਿੰਨੇ ਕੁ ਲੋਕਾਂ ਦੇ ਨਾਲ ਪਾਈ ਠੱਗੀਆਂ ਕਰਦੇ ਹੋ, ਜਾਰੀਆਂ ਯਾਰੀਆਂ ਕਰਦੇ ਹੋ, ਚੋਰੀਆਂ ਕਰਦੇ ਹੋ, ਦਿਨੇ ਰਾਤ ਕੇਵਲ ਅਤੇ ਕੇਵਲ ਲੁੱਟਖੋਰੀ ਬਾਬਤ ਸੋਚਦੇ ਜੇ, ਅਤੇ ਇੱਥੇ ਤੁਸੀਂ ਕਹਿੰਦੇ ਹੋ ਕਿ ਇਹ ਜਿਹੜਾ ਧਾਗਾ ਜਿਹਾ ਲੈ ਕਰਕੇ ਕੱਪਾ ਦਾ ਬਣਿਆ ਹੋਇਆ ਇਹ ਜਨੇਊ ਲੈ ਕਰਕੇ ਸੂਤ ਲੈ ਕਰਕੇ ਗਲ ਵਿੱਚ ਪਾ ਕੇ ਕਹਿੰਦੇ ਹੋ ਕਿ ਅਸੀਂ ਪਵਿੱਤਰ ਬਣ ਗਏ, ਕਹਿੰਦੇ ਇੰਝ ਤੁਸੀਂ ਕਦੇ ਵੀ ਨਹੀਂ ਪਵਿੱਤਰ ਹੋ ਸਕਦੇ। ਪਵਿੱਤਰ ਬੰਦਾ ਜਿਹੜਾ ਹੈ ਉਹ ਮਨ ਕਰਕੇ ਅਤੇ ਕਰਮਾਂ ਕਰਕੇ ਮੰਨਿਆ ਜਾਏਗਾ। ਉਹਨਾਂ ਨੂੰ ਵੀ ਸਿੱਖਿਆ ਦਿੱਤੀ, ਜਦੋਂ ਕਹਿੰਦੇ ਮਹਾਰਾਜ ਜੀ ਸਿੱਖਿਆ ਦੇ ਰਹੇ ਸਨ ਉਹਨਾਂ ਨੇ ਮਹਾਰਾਜ ਜੀ ਨੂੰ ਫਿਰ ਜਿਹੜਾ ਸਾਧ ਸੰਗਤ ਜੀ ਉਹ ਪਾ ਦਿੱਤਾ, ਅਤੇ ਜਦੋਂ ਪਾ ਦਿੱਤਾ ਤਾਂ ਮਹਾਰਾਜ ਜੀ ਫਿਰ ਚੁੱਪ ਹੋ ਗਏ, ਫਿਰ ਕੱਢ ਦਿੱਤਾ ਮਹਾਰਾਜ ਜੀ ਨੇ, ਫਿਰ ਉਹਨਾਂ ਨੇ ਖੁਸ਼ੀਆਂ ਮਨਾ ਲਈਆਂ। ਮਹਾਰਾਜ ਜੀ ਕਹਿੰਦੇ ਭਾਈ ਅਸੀਂ ਨਹੀਂ ਪਾਇਆ, ਅਸੀਂ ਨਹੀਂ ਸਵੀਕਾਰ ਕੀਤਾ, ਅਸੀਂ ਨਹੀਂ ਪਾਉਣਾ, ਪਰ ਉਹਨਾਂ ਨੇ ਖੁਸ਼ੀਆਂ ਮਨਾ ਲਈਆਂ, ਕਹਿੰਦੇ ਅਸੀਂ ਪਾ ਤਾ। ਇੱਥੇ ਦੋ ਰਾਏ ਜਿਹੜੇ ਨੇ ਉਹ ਪੰਥ ਦੇ ਵਿੱਚੋਂ ਸਾਨੂੰ ਜਿਹੜੀ ਹੈ ਉਹ ਜਿਹੜੇ ਇੱਕ ਸਿਆਣੇ ਨੇ ਉਹ ਦੋ ਰਾਏ ਦੱਸਦੇ ਹਨ, ਇੱਕ ਦੱਸਦੇ ਨੇ ਕਿ ਮਹਾਰਾਜ ਜੀ ਨੇ ਪਾਇਆ ਨਹੀਂ, ਇਹ ਕਹਿੰਦੇ ਪਾ ਕੇ ਕੱਢਤਾ। ਸੋ ਜਿਵੇਂ ਤਿਵੇਂ ਮਹਾਰਾਜ ਜੀ ਨੇ ਵਿਰੋਧ ਕੀਤਾ ਹੈ, ਮਹਾਰਾਜ ਜੀ ਨੇ ਇਨਕਾਰ ਕਰਤਾ ਪਾਉਣ ਨੂੰ, ਇਹ ਗੱਲ ਤਾਂ ਸੱਚੀ ਹੈ ਨਾ ਕਿ ਮਹਾਰਾਜ ਜੀ ਨੇ ਕਹਿਤਾ ਭਾਈ ਅਸੀਂ ਨਹੀਂ ਪਾਉਣਾ, ਜਿਹੜਾ ਮੈਲਾ ਹੋਣ ਵਾਲਾ ਕੁਚੇਲਾ ਹੋਣ ਵਾਲਾ ਟੁੱਟਣ ਵਾਲਾ ਹੈ ਐਸਾ ਧਾਗਾ ਅਸੀਂ ਨਹੀਂ ਪਾਉਣਾ। ਕਾਰਨ ਅੱਗੇ ਫਿਰ ਹਰਦਿਆਲ ਜੀ ਨੇ ਸਵਾਲ ਕੀਤਾ ਕਿ ਸਾਹਿਬ ਜੀ ਫਿਰ ਤੁਸੀਂ ਦੱਸੋ ਕਿ ਤੁਹਾਡੇ ਲਈ ਕਿਹੜਾ ਉਹ ਸੱਚਾ ਜਨੇਊ ਹੈ ਜਿਸ ਨਾਲ ਬੰਦੇ ਨੂੰ ਲੋਕ ਅਤੇ ਪਰਲੋਕ ਦੇ ਵਿੱਚ ਜਸ ਮਿਲਦਾ ਹੈ, ਜਿਹਨੂੰ ਪਾ ਕਰਕੇ ਲੋਕ ਅਤੇ ਪਰਲੋਕ ਦੇ ਵਿੱਚ ਬੰਦੇ ਦੀ ਵਾਹਵਾਹੀ ਹੁੰਦੀ ਹੈ ਜਾਂ ਬੰਦੇ ਦਾ ਪਰਲੋਕ ਸਵਾਰਿਆ ਜਾਂਦਾ ਹੈ, ਐਸਾ ਆਪ ਜੀ ਦੱਸਣਾ ਕਰੋ। ਤਾਂ ਮਹਾਰਾਜ ਜੀ ਨੇ ਫਿਰ ਕਿਹਾ ਨਾ ਏ ਮੰਨੀਏ ਪਤ ਉਪਜੇ ਸਾਲਾ ਹੀ ਸੱਚ ਸੂਤ, ਦਰਗਹਿ ਅੰਦਰ ਪਾਈਏ ਤਗ ਨਾ ਟੂਟਸ ਪੂਤ। ਕਹਿਣ ਲੱਗੇ ਕਿ ਪਰਮੇਸ਼ਰ ਦਾ ਨਾਮ ਵਾਹਿਗੁਰੂ ਜੀ ਦਾ ਨਾਮ, ਉਹਦੀ ਸਿਫਤ ਸਲਾਹ ਕਰਨੀ, ਜਸ ਕਰਨਾ, ਨਾਮ ਜਪਣਾ, ਉਹੀ ਸਾਡੇ ਲਈ ਅਸਲੀ ਜਨੇਊ ਪਾਉਣਾ ਹੈ, ਭਾਵ ਉਹੀ ਸਾਡੇ ਲਈ ਜਿਹੜਾ ਹੈ ਨਾਲ ਲੋਕ ਪਰਲੋਕ ਦੇ ਵਿੱਚ ਨਿਭਣ ਵਾਲਾ ਹੈ। ਇਹ ਐਸਾ ਕਹਿੰਦੇ ਨਾਮ ਨਿਰਮੋਲਕ ਹੈ, ਅਨਮੋਲਕ ਹੈ ਸੰਸਾਰ ਦੇ ਵਿੱਚ, ਇਹ ਤਗ ਨਾ ਟੁੱਟ ਸਪੂਤ, ਇਹ ਜਿਹੜਾ ਤੁਹਾਡਾ ਧਾਗਾ ਇਹ ਟੁੱਟ ਜਾਂਦਾ, ਨਾਮ ਰੂਪੀ ਸੱਚਾ ਜਨੇਊ ਇਸ ਮਨ ਨੂੰ ਪਾਉਣਾ ਕਰੋ, ਇਹ ਨਾ ਤਾਂ ਲੋਕ ਵਿੱਚ ਨਾ ਤਾਂ ਪਰਲੋਕ ਦੇ ਵਿੱਚ ਟੁੱਟੇਗਾ,
ਕੋਈ ਸੰਸਾਰ ਦੇ ਵਿੱਚ ਤੁਹਾਡੇ ਤੋਂ ਇਹਨੂੰ ਲੈਦਾ ਨਹੀਂ ਜੇ ਕਰ ਸਕਦਾ। ਐਸਾ ਪਰਮੇਸ਼ਰ ਦਾ ਨਾਮ ਹੈ, ਉਹ ਨਾਮ ਹੀ ਅਸਲ ਸਾਧਸੰਗ ਜੀ ਪਾਉਣ ਯੋਗ ਅਪਣਾਉਣ ਯੋਗ ਹੈ। ਮਹਾਰਾਜ ਜੀ ਨੇ ਨਾਮ ਦਾ ਉਪਦੇਸ਼ ਦਿੱਤਾ ਅਤੇ ਲੈ ਕਰਕੇ ਉਪਦੇਸ਼ ਸੁਣ ਕਰਕੇ ਪੰਡਿਤ ਹਰਦਿਆਲ ਜੀ ਜਿਹੜੇ ਕੁਲ ਦੇ ਪੁਰੋਹਿਤ ਹਨ, ਬੇਦੀ ਕੁਲ ਦੇ ਸਿਰਮੌਰ ਪੁਰੋਹਿਤ ਹਨ, ਉਹਨਾਂ ਨੇ ਸਾਧਸੰਗ ਜੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਫਿਰ ਜਸ ਕੀਤਾ ਹੈ। ਕਿਹਾ ਕਿ ਮਹਾਰਾਜ ਤਨ ਭਾਗ ਆਪ ਜੀ ਨੇ ਸਾਡੇ ਮਨਾਂ ਦੇ ਵਿੱਚੋਂ ਜਿਹੜਾ ਗਿਆਨਤਾ ਦਾ ਹਨੇਰਾ ਕੱਢਣਾ ਕੀਤਾ, ਉਪਕਾਰ ਕੀਤਾ।

0: ਜੀ ਹਾਂ, ਅੱਗੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਪੰਡਿਤ ਹਰਦਿਆਲ ਜੀ ਨੂੰ, ਜਿਨ ਅਸ ਪਾਇਓ ਜਿਨੇ ਨਾਮ ਰੂਪੀ ਜਗਿਓ ਪਵਿੱਤ ਪਾ ਲਿਆਣਾ। ਇੱਕ ਗੱਲ ਜਾਣਿਓ ਸਾਧ ਸੰਗਤ ਜੀ, ਜਗਿਓ ਪਵਿੱਤ ਕਾਹਦੇ ਲਈ ਦੱਸਿਆ ਗਿਆ? ਜਗਿਓ ਪਵਿੱਤ ਤਾਂ ਦੱਸਿਆ ਗਿਆ, ਇਹਨੂੰ ਪਾ ਕੇ ਹੀ ਇਹ ਮੰਨਿਆ ਜਾਂਦਾ ਵੇਦਾਂ ਦੇ ਸ਼ਾਸਤਰਾਂ ਦੇ ਮੁਤਾਬਕ ਕਿ ਬੰਦਾ ਕੋਈ ਧਾਰਮਿਕ ਕਿਰਿਆ ਕਰਮ ਕਰਨ ਦੇ ਯੋਗ ਹੈ। ਕੋਈ ਵੀ ਕੰਮ ਕਰਨਾ ਹੋਵੇ ਧਾਰਮਿਕ ਕਿਰਿਆ ਕਰਮ ਲਈ ਕਿਹਾ ਜਾਂਦਾ ਸੀ, ਇਹਦਾ ਜਗਿਓ ਪਵਿੱਤ ਸੰਸਕਾਰ ਹੋਣਾ ਜ਼ਰੂਰੀ ਹੈ, ਜੇ ਨਹੀਂ ਹੋਇਆ ਤਾਂ ਇਹ ਕੋਈ ਵੀ ਧਾਰਮਿਕ ਕਰਮ ਕਰਨ ਦੇ ਲਾਇਕ ਨਹੀਂ। ਅਤੇ ਮਹਾਰਾਜ ਜੀ ਨੇ ਕਿਹਾ, ਕਹਿੰਦੇ ਇਹ ਪਾਉਣ ਨਾਲ ਥੋੜ੍ਹੀ ਬੰਦਾ ਲਾਇਕ ਜਾਂ ਨਲਾਇਕ ਬਣ ਜਾਂਦਾ, ਅਸਲ ਤਾਂ ਨਾਮ ਹੈ। ਮਹਾਰਾਜ ਜੀ ਨੇ ਜਿਵੇਂ ਬਾਣੀ ਦੇ ਵਿੱਚ ਇਹ ਉਪਦੇਸ਼ ਪ੍ਰਗਟ ਕੀਤਾ ਹੈ, ਪੂਜਾ ਕੀਚੇ ਨਾਮ ਧਿਆਈਏ ਬਿਣ ਨਾਵੇ ਪੂਜ ਨਾ ਹੋਈ। ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨਾਲ ਜੋ ਵਾਹਿਗੁਰੂ ਜੀ ਦੀ ਪੂਜਾ ਹੋ ਸਕਦੀ ਨਾ, ਜੋ ਅਰਚਨਾ, ਜੋ ਉਹਨਾਂ ਦੀ ਸਾਧ ਸੰਗਤ ਜੀ ਸੇਵਾ ਹੋ ਸਕਦੀ ਨਾ, ਉਹ ਇਹ ਪਦਾਰਥਾਂ ਨਾਲ ਵੀ ਕਰਨਾ ਠੀਕ ਹੈ, ਇਹ ਤਰੀਕਾ ਇਹ ਵੀ ਕਰਨੇ ਚਾਹੀਦੇ ਨੇ, ਪਰ ਸਭ ਤੋਂ ਵੱਡੀ ਪੂਜਾ ਕੀ ਹੈ? ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਪਣਾ, ਭਗਤੀ ਕਰਨਾ। ਸੋ ਇਵੇਂ ਜਿਨ੍ਹਾਂ ਨੇ ਨਾਮ ਨੂੰ ਅਪਣਾ ਲਿਆ ਉਹ ਪਵਿੱਤਰ ਹੋ ਗਏ, ਉਹਨਾਂ ਨੂੰ ਬਾਹਰਲੀ ਕੋਈ ਜਣੇਊ ਪਾ ਕੇ ਜਾਂ ਕੁਛ ਕਰਨ ਨਾਲ ਉਹ ਪਵਿੱਤਰ ਨਹੀਂ ਹੁੰਦੇ, ਉਹਨਾਂ ਨੂੰ ਕੋਈ ਕਰਨ ਦੀ ਲੋੜ ਨਹੀਂ ਹੁੰਦੀ। ਜਿਨ੍ਹਾਂ ਨੇ ਮਨ ਵਿੱਚ ਵਸਾਇਆ ਐਸੇ ਨਾਮ ਨੂੰ, ਨਾਮ ਰੂਪੀ ਜਗਿਓ ਪਵਿੱਤ ਜਿਨ੍ਹਾਂ ਨੇ ਅਪਣਾਇਆ ਹੈ, ਸੋ ਥਾਣ ਹਰ ਇੱਕ ਥਾਣ ਦੇ ਵਿੱਚ, ਸਭ ਥਾਣਾਂ ਦੇ ਵਿੱਚ ਭਾਵ ਹਰ ਇੱਕ ਪਾਸੇ, ਲੋਕ ਦੇ ਵਿੱਚ ਵੀ ਪਰਲੋਕ ਦੇ ਵਿੱਚ ਵੀ ਨਿਰਭੈਤਾ ਦੇ ਸਹਿਤ ਵਿਚਰਦੇ ਨੇ। ਉਹਨਾਂ ਨੂੰ ਕਦਾ ਵੀ ਭੈ ਨਹੀਂ ਲੱਗਦਾ, ਡਰ ਨਹੀਂ ਲੱਗਦਾ, ਮੌਤ ਦਾ ਵੀ ਡਰ ਉੱਥੇ ਮੁੱਕ ਜਾਂਦਾ ਹੈ। ਜਿਹਦੇ ਕੋਲ ਨਾਮ ਹੈ ਉਹਨੂੰ ਮੌਤ ਦਾ ਕਦਾ ਡਰ? ਜਿਹਦੇ ਕੋਲ ਸਾਧ ਸੰਗਤ ਜੀ ਨਾਮ ਹੈ, ਪੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ, ਉਹ ਨਾ ਤਾਂ ਡਰਦੇ ਨੇ ਨਾ ਤਾਂ ਡਰਾਉਂਦੇ ਨੇ, ਆਪਣੇ ਆਨੰਦ ਵਿੱਚ ਰਹਿੰਦੇ ਨੇ। ਲੋਕ ਪਰਲੋਕ ਦੇ ਵਿੱਚ ਨਿਰਭੈਤਾ ਦੇ ਸਾਥ ਵਿਚਰਦੇ ਹਨ। ਉਹ ਜਿੱਧਰ ਵੀ ਜਾਂਦੇ ਨੇ ਉਹਨਾਂ ਦਾ ਆਦਰ ਸਨਮਾਨ ਹੁੰਦਾ ਹੈ, ਜਿਨ੍ਹਾਂ ਨੇ ਸੱਚਾ ਜਗਿਓ ਪਵਿੱਤ ਯਾਨੀ ਨਾਮ ਰੂਪੀ ਜਗਿਓ ਪਵਿੱਤ ਪਾ ਲਿਆ, ਅਪਣਾ ਲਿਆ। ਜਿੱਧਰ ਜਾਂਦੇ ਨੇ ਉੱਧਰ ਆਦਰ ਹੁੰਦਾ ਹੈ। ਵੱਡੇ ਵੱਡੇ ਰਾਜੇ ਮਹਾਰਾਜੇ ਕਿਹਨਾਂ ਦੇ ਅੱਗੇ ਝੁਕਦੇ ਨੇ? ਸਾਰੇ ਆ ਕਰਕੇ ਝੁਕਦੇ ਨੇ ਗੁਰੂ ਸਾਹਿਬ ਜੀ ਦੇ ਅੱਗੇ, ਸੰਤਾਂ ਦੇ ਅੱਗੇ, ਫਕੀਰਾਂ ਦੇ ਅੱਗੇ। ਇਹਨਾਂ ਤੋਂ ਵੱਡਾ ਸੰਸਾਰ ਵਿੱਚ ਕੋਈ ਰਾਜਾ ਨਹੀਂ ਹੈ, ਕੋ ਹਰ ਸਮਾਨ ਨਹੀਂ ਰਾਜਾ, ਪਰਮੇਸ਼ਰ ਵਰਗਾ ਤਾਂ ਕੋਈ ਨਹੀਂ। ਜਿਨ੍ਹਾਂ ਨੇ ਉਹਦੇ ਨਾਮ ਨੂੰ ਜਪਿਆ ਉਹ ਵੀ ਬਾਦਸ਼ਾਹ ਬਣ ਗਏ ਦੁਨੀਆਂ ਦੇ। ਵੱਡੇ ਵੱਡੇ ਰਾਜੇ ਮਹਾਰਾਜੇ ਸਾਧ ਸੰਗਤ ਜੀ ਉਹਨਾਂ ਕੋਲ ਆ ਕੇ ਝੁਕਦੇ ਨੇ, ਸਲਾਮਾਂ ਕਰਦੇ ਨੇ, ਉਹ ਨਹੀਂ ਜਾਂਦੇ। ਆਪਾਂ ਉਹ ਵੇਖਣ ਨੂੰ ਤਰਸਦੇ ਨੇ ਕਿ ਕੋਈ ਵੱਡਾ ਮੰਤਰੀ ਆ ਗਿਆ, ਕੋਈ ਅਹੁਦੇ 'ਤੇ ਵੱਡਾ ਕੋਈ ਬੰਦਾ ਚੜਿਆ, ਕੋਈ ਆ ਗਿਆ, ਸਾਰੇ ਵੇਖਦੇ ਨੇ ਉਹ ਆ ਕਿੱਧਰ ਰਿਹਾ, ਆ ਕੇ ਕਿੱਥੇ ਆਪਣਾ ਮੱਥਾ ਉਹ ਲਾ ਰਿਹਾ, ਕਿੱਧਰ ਉਹ ਮੱਥਾ ਟੇਕ ਰਿਹਾ। ਆ ਕਰਕੇ ਗੁਰੂ ਸਾਹਿਬ ਜੀ ਦੇ ਕੋਲ ਟੇਕ ਰਿਹਾ ਨਾ, ਆ ਕਰਕੇ ਜਪਣ ਵਾਲਿਆਂ ਦੇ ਕੋਲ ਉਹ ਜਿਹੜਾ ਆਪਣਾ ਸੀਸ ਨਿਆ ਰਿਹਾ। ਸੋ ਇਵੇਂ ਨਾਮ ਜਪਣ ਵਾਲਿਆਂ ਦਾ ਇਕੱਲਾ ਲੋਕ ਦੇ ਵਿੱਚ ਨਹੀਂ, ਪਰਲੋਕ ਦੇ ਵਿੱਚ ਵੀ। ਜਿਹੜਾ ਧਰਮ ਰਾਜਾ ਹੈ ਨਾ, ਉਹ ਧਰਮ ਰਾਜਾ ਤਾਂ ਉਹ ਚਾਹੁੰਦਾ ਕਿ ਕੋਈ ਐਸੇ ਜਪਣ ਵਾਲੇ ਆਉਣ, ਧਰਮ ਰਾਜ ਐਸੇ ਚਵੇ ਕੀ ਤੋਣ ਪਵਨ ਪੁਨੀਤ, ਉਹ ਤਾਂ ਚਾਹੁੰਦਾ ਕਿ ਕੋਈ ਜਪਣ ਵਾਲਾ ਆਵੇ ਅਤੇ ਮੇਰੀ ਧਰਮਪੁਰੀ ਪਵਿੱਤਰ ਹੋ ਜਾਵੇ। ਪਵਿੱਤਰ ਹੋ ਜਾਂਦੀ ਹੈ ਧਰਮਪੁਰੀ, ਜਿੱਥੇ ਜਪਣ ਵਾਲੇ ਜਾਂਦੇ ਨੇ ਉਹ ਥਾਂ ਜਿਹੜਾ ਹੈ ਉਹ ਪਵਿੱਤਰ ਹੋ ਜਾਂਦਾ ਹੈ, ਉਹ ਲੋਕ ਪਵਿੱਤਰ ਹੋ ਜਾਂਦਾ ਹੈ। ਸੋ ਇਵੇਂ ਲੋਕ ਪਰਲੋਕ ਦੇ ਵਿੱਚ ਉਹਨਾਂ ਦੀ ਆਬਾ ਸੋਭਾ ਹੈ ਜਿਨ੍ਹਾਂ ਨੇ ਸੱਚਾ ਨਾਮ ਰੂਪੀ ਜਗਿਓ ਪਵਿੱਤ ਅਪਣਾਉਣਾ ਕੀਤਾ ਹੈ।
1: ਸਭ ਸੋਭਾ ਸੰਯੁਕਤ ਜਸ ਛਾਵਾ,
0: ਉਹਨਾਂ ਦੀ ਸੋਭਾ ਸੰਯੁਕਤ ਸਾਰੇ ਪਾਸੇ ਛਾ ਜਾਂਦੀ ਹੈ, ਲੋਕ ਪਰਲੋਕ ਦੇ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ।
1: ਨਾ ਹੋਏ ਸੰਗ ਰਹੇ ਸੋ,
0: ਇਹ ਐਸਾ ਨਾਮ ਰੂਪੀ ਸੱਚਾ ਜਨੇਊ, ਨਾਮ ਰੂਪੀ ਯਗਿਓ ਪਵਿੱਤ ਜਿਹੜਾ ਕਦੇ ਨਹੀਂ ਟੁੱਟਦਾ, ਜਿਹੜਾ ਕਦੇ ਨਹੀਂ ਲੈਦਾ ਹੋ ਸਕਦਾ ਹੈ।
1: ਭਾਗ ਜਗੇ ਤੇ ਪਹਿ ਰਹੇ ਕੋ,
0: ਕੋਈ ਵਿਰਲਾ ਹੀ ਸੰਸਾਰ ਵਿੱਚ ਜਿਸਦੇ ਭਾਗ ਜਾਗ ਪੈਂਦੇ ਨੇ ਉਹੀ ਜਪਦਾ ਹੈ, ਉਹਨੂੰ ਹੀ ਇਹ ਪ੍ਰਾਪਤ ਹੁੰਦਾ, ਨਾਮ ਹਰਿਕ ਨੂੰ ਨਹੀਂ ਪ੍ਰਾਪਤ ਹੁੰਦਾ। ਸਾਧ ਸੰਗਤ ਜੀ, ਤੁਸੀਂ ਆ ਕਰਕੇ ਸਤਸੰਗਤ ਦੇ ਵਿੱਚ ਬੈਠੇ ਹੋਣਾ, ਸੱਚ ਜਾਣਿਓ, ਇਹ ਕਿੰਨੇ ਕਰਮਾਂ ਦੀ ਭਗਤੀ ਹੋਵੇਗੀ ਤਾਂ ਜਾ ਕੇ ਸਾਧ ਸੰਗਤ ਨਸੀ

0: ਬੋਂਦੀ ਹੈ। ਜਦੋਂ ਕਈ ਸੁਕ੍ਰਿਤ ਚੰਗੇ ਕਰਮ ਇਕੱਠੇ ਹੋ ਜਾਣ, ਸੁਕ੍ਰਿਤ ਕਹਿੰਦੇ ਚੰਗੇ ਕਰਮ, ਐਸੇ ਕਈ ਜਨਮਾਂ ਜਨਮਾਂਤਰਾਂ ਦੇ ਕਰਮ ਇਕੱਠੇ ਹੋ ਜਾਣ, ਪੁਰਬ ਕਰਮ ਕੇ ਅੰਕੁਰ ਜਬ ਪ੍ਰਗਟੇ ਪੇਟੀ ਉਹ ਪੁਰਕਰ ਸਿਗ ਬੈਰਾਗੀ, ਤਾਂ ਜਾ ਕਰਕੇ ਗੁਰੂ ਮਿਲਦਾ ਹੈ, ਤਾਂ ਜਾ ਕਰਕੇ ਸਾਧ ਸੰਗ ਦੀ ਦਾਦ ਪ੍ਰਾਪਤ ਹੁੰਦੀ ਹੈ। ਅਤੇ ਨਾਮ ਜਪਣਾ, ਕੋਈ ਨਾਮ ਜਪਦਾ ਨਾ ਉਹਨੂੰ ਐਵੇਂ ਹੀ ਨਹੀਂ ਜਾਣੋ, ਕਈ ਜਨਮ ਲੱਗ ਜਾਂਦੇ ਨੇ ਤਾਂ ਜਾ ਕੇ ਕੋਈ ਸਾਧ ਸੰਗਤ ਜੀ ਕਿਸਦੇ ਹਿਰਦੇ ਵਿੱਚ ਨਾਮ ਵਸਦਾ ਹੈ। ਮਹਾਰਾਜ ਜੀ ਕਹਿੰਦੇ ਉਹਦੇ ਬਹੁਤ ਚੰਗੇ ਭਾਗ ਨੇ ਜਿਹੜਾ ਜਪਦਾ ਹੈ। ਸੋ ਇਵੇਂ ਜਗ ਸੰਸਾਰ ਦੇ ਵਿੱਚ ਉਹਦੇ ਤੁਸੀਂ ਚੰਗੇ ਭਾਗ ਜਾਣੋ, ਜਿਵੇਂ ਨਾਮ ਰੂਪੀ ਜਗਿਓ ਪਵਿੱਤ ਪ੍ਰਾਪਤ ਹੋਇਆ ਹੈ।
1: ਕਾਮ ਕ੍ਰੋਧ ਮਨ ਕੀਨ ਮਲੀਨਾ,
0: ਉਹਨੇ ਆਪਣੇ ਮਨ ਨੂੰ ਕਾਮ ਕ੍ਰੋਧ ਵਿਕਾਰਾਂ ਤੋਂ, ਜਿਹੜਾ ਮਨ ਮਲੀਨ ਹੋ ਗਿਆ ਸੀਗਾ, ਕੁਚੈਲਾ ਜਿਹਾ ਹੋ ਗਿਆ ਸੀ, ਇਸ ਮਨ ਦੇ ਵਿੱਚ ਪਾਪਾ ਰੂਪੀ ਮਲ ਜਿਹੜੀ ਹੈ ਵਿਕਾਰਾਂ ਦੀ ਭਰੀ ਹੋਈ ਹੈ।
1: ਸਿਮਰ ਨਾਮ ਕੋ ਜਿਨ ਸੁਜ ਕੀਨਾ,
0: ਉਹਨੇ ਨਾਮ ਜਪ ਕੇ ਇਸ ਮੈਲ ਨੂੰ ਜਿਹੜਾ ਹੈ ਨਾ, ਸਿਮਰ ਨਾਮ, ਨਾਮ ਜਪ ਜਪ ਕੇ ਉਸ ਮਲ ਨੂੰ ਜਿਹੜਾ ਕੱਟਣਾ ਕੀਤਾ, ਉਸ ਮਲ ਨੂੰ ਸਾਫ਼ ਕਰ ਦਿੱਤਾ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ, ਉਹ ਧੋਏ ਪਰੀਏ ਮਤ ਪਾਪਾ ਕੇ ਸੰਗ, ਉਹ ਧੋਪੈ ਨਾਵੇ ਕੇ ਰੰਗ। ਨਾਮ ਨਾਲ ਉਹਨਾਂ ਨੇ ਮਨ ਨੂੰ ਧੋਣਾ ਕੀਤਾ, ਸਾਫ਼ ਕੀਤਾ ਹੈ।
1: ਉਚਿਤ ਇਹੋ ਜਗ ਪਵਿੱਤਾ,
0: ਸੋ ਇਹ ਉਚਿਤ, ਇਹ ਅਸਲ ਜਗ ਪਵਿੱਤ ਹੈ, ਜਿਹਨੂੰ ਪਾਉਣ ਨਾਲ ਮਨ ਵੀ ਪਵਿੱਤਰ ਹੋ ਗਿਆ, ਇਕੱਲਾ ਸਰੀਰ ਨਹੀਂ ਹੋਇਆ, ਇਕੱਲਾ ਤੁਸੀਂ ਕ੍ਰਿਆਕਰਮ ਕਰਨੇ ਯੋਗ ਨਹੀਂ ਬਣੇ, ਨਾਮ ਰੂਪੀ ਜਗਿਓ ਪਵਿੱਤ ਪਾ ਕਰਕੇ ਅਸਲ ਤੌਰ 'ਤੇ ਤੁਸੀਂ ਪਵਿੱਤਰ ਹੋਏ ਹੋ, ਪੁਨੀਤ ਹੋਏ ਹੋ। ਇਹ ਸੰਸਾਰ ਦੇ ਲੋਕਾਂ ਤੋਂ ਵਿਪਰੀਤ ਹੀ ਹੈ, ਇਹ ਉਲਟੀ ਮਹਾਰਾਜ ਜੀ ਨੇ ਨਾ ਸਿੱਖਿਆ ਦਿੱਤੀ ਕਹਿਣ ਦਾ ਭਾਵ, ਸੰਸਾਰ ਇੱਕ ਪਾਸੇ ਅਤੇ ਭਗਤਾਂ ਦਾ ਮਾਰਗ ਇੱਕ ਪਾਸੇ ਆ। ਸੰਸਾਰ ਦੇ ਲਈ ਇਹ ਜਨੇਈ ਉਹ ਪਾਉਣ ਨਾਲ ਉਹ ਪਵਿੱਤਰ ਹੋ ਗਿਆ। ਮਹਾਰਾਜ ਜੀ ਕਹਿੰਦੇ ਸਾਡੇ ਲਈ ਇਹ ਵਿਪਰੀਤ ਚਾਲ ਅਸੀਂ ਆਪ ਜੀ ਨੂੰ ਦੱਸੀਏ, ਤੁਸੀਂ ਇਹ ਲੋਕਾਂ ਦੀ ਚਾਲ ਜਿਹੜੀ ਇਹਦੇ 'ਤੇ ਨਾ ਚੱਲੋ, ਇਹ ਨਾਮ ਰੂਪੀ ਜਿਹੜਾ ਜਨੇਈ ਉਹਨੂੰ ਅਪਣਾਉਣਾ ਕਰੋ।
1: ਹਰਦਿਆਲ ਸੋ ਅਸ ਉਪਦੇਸ਼ਾ,
0: ਪੰਡਿਤ ਹਰਦਿਆਲ ਜੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਤੋਂ ਐਸਾ ਪਵਿੱਤਰ ਉਪਦੇਸ਼ ਸੁਣ ਕਰਕੇ,
1: ਲੱਖ ਜਗਤੇਸ਼ਾ,
0: ਤੇ ਹਿਰਦੇ ਧਾਰ, ਆਪਣੇ ਹਿਰਦੇ ਦੇ ਵਿੱਚ ਗੁਰੂ ਜੀ ਦਾ ਉਪਦੇਸ਼ ਵਸਾਉਣਾ ਕੀਤਾ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਬਚਨ ਆਪਣੇ ਮਨ ਵਿੱਚ ਵਸਾਏ ਹਨ।
1: ਧਨ ਪੁਨ ਧਨ ਵਖਾਨ,
0: ਕਹਿਣ ਲੱਗੇ ਮਹਾਰਾਜ ਆਪ ਜੀ ਧਨੋ ਤਨਤਾ ਦੇ ਯੋਗ ਹੋ,
1: ਆਪਨ ਗਤ ਤੁਮ ਆਪ ਹੈ ਜਾਣਹਿ,
0: ਆਪ ਜੀ ਦੀ ਗਤ ਤੁਸੀਂ ਆਪ ਜਾਣਦੇ ਜੇ, ਦੂਜਾ ਕੋਈ ਜਾਣ ਨਹੀਂ ਸਕਦਾ, ਤੁਸੀਂ ਕੀ ਕਰਨਾ ਖਿਣ ਵਿੱਚ, ਕੀ ਤੁਸੀਂ ਕਰਾ ਦੇਣਾ ਕਿਸੇ ਕੋਲੋਂ, ਕੋਈ ਦੂਜਾ ਕਹਿ ਨਹੀਂ ਸਕਦਾ, ਆਪਣੀ ਗਤ ਮਿਤ ਜਨ ਹੋ ਆਪੇ, ਆਪਨ ਸੰਗ ਆਪ ਪ੍ਰਵਰਾਤੇ, ਤੁਸੀਂ ਆਪ ਹੀ ਜਾਣਦੇ ਹੋ ਤੁਸੀਂ ਕੌਣ ਹੋ ਅਤੇ ਕੀ ਤੁਸਾਣੇ ਕਰਨਾ ਹੈ, ਤੁਹਾਡੀ ਇਸ ਗਤੀ ਬਾਰੇ ਕੋਈ ਨਹੀਂ ਜਾਣ ਸਕਦਾ ਹੈ।
1: ਵਰਨ ਕਾਹੂ ਮਹਿਮਾ ਜਾਣੀ,
0: ਕਵੀ ਜੀ ਕਹਿੰਦੇ ਨੇ ਕੋਈ ਦੂਜਾ ਨਹੀਂ ਜਾਣਿਆ ਮਹਾਰਾਜ ਜੀ ਦੀ ਮਹਿਮਾ। ਹੁਣ ਆਈ ਨਾ ਗੱਲ ਕਿ ਜਿਨ੍ਹਾਂ ਦੇ ਭਾਗ ਹੋਣ ਨਾ ਉਹਨਾਂ ਨੂੰ ਹੀ ਗੁਰੂ ਮਿਲਦਾ, ਉਹਨਾਂ ਨੂੰ ਸਾਧ ਸੰਗ ਮਿਲਦਾ ਹੈ। ਇੰਨੇ ਉੱਥੇ ਪੰਡਿਤ ਪੁਰੋਹਿਤ ਅਤੇ ਸ਼ਰੀਕੇ ਆਏ ਨੇ ਸਾਧ ਸੰਗਤ ਜੀ, ਉਹਨਾਂ ਨੇ ਨਹੀਂ ਜਾਣਿਆ, ਕਿੰਨਾ ਨੇ ਜਾਣਿਆ, ਗੁਰੂ ਨਾਨਕ ਦੇਵ ਜੀ ਦੀ ਮਹਿਮਾ ਨੂੰ ਦੱਸਦੇ ਹਨ।
1: ਪੁਰੋਹਿਤ ਪਹਾਹਤ ਅਭਿਮਾਨੀ,
0: ਉਹ ਇੱਕੋ ਹੀ ਇੱਕ ਪੁਰੋਹਿਤ ਪੰਡਿਤ ਹਰਦਿਆਲ ਜੀ, ਜਿਨ੍ਹਾਂ ਨੇ ਆਪਣੇ ਮਨ ਦਾ ਅਹੰਕਾਰ ਛੱਡ ਕੇ, ਹਉਮੈ ਛੱਡ ਕੇ ਗੁਰੂ ਸਾਹਿਬ ਜੀ ਦੀ ਮਹਿਮਾ ਨੂੰ ਜਾਣਿਆ, ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਅਪਣਾਉਣਾ ਕੀਤਾ ਹੈ।
1: ਜੈ ਪਰ ਕਰ ਹੇਰ ਕਰ ਕਰੁਣਾ,
0: ਜਿਨ੍ਹਾਂ ਉੱਤੇ ਗੁਰੂ ਸਾਹਿਬ ਮਹਾਰਾਜ ਜੀ ਕਿਰਪਾਲਤਾ ਕਰ ਦਿੰਦੇ ਨੇ, ਹੇਰ ਕਰ ਕਰੁਣਾ, ਆਪਣੀ ਦਇਆ ਦੀ ਦ੍ਰਿਸ਼ਟੀ, ਆਪਣੀ ਸਵੱਲੀ ਨਿਗਾਹ ਜਿਸ ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਪਾ ਦਿੰਦੇ ਹਨ। ਉਸ ਦਾ ਸੰਸਾਰ ਦਾ ਮਹਾਰਾਜ ਜੀ ਆਵਾਗਮਨ ਦਾ ਚੱਕਰ ਮੁਕਾ ਦਿੰਦੇ। ਜਿਹੜਾ ਸੰਸਾਰ ਵਿੱਚ ਬਾਰ ਬਾਰ ਮਰਨਾ ਹੈ, ਸੰਸਾਰ ਦਾ ਡਰ ਹੈ, ਉਹਨੂੰ ਮੁਕਤੀ ਦੇ ਦਿੰਦੇ ਹਨ। ਇਹ ਜਿਹੜਾ ਗੇੜਾ ਲੱਗਿਆ ਹੋਇਆ ਹੈ ਆਉਣ ਜਾਉਣ ਦਾ, ਇਸ ਤੋਂ ਛੱਡਾ ਦਿੰਦੇ ਹਨ।
1: ਦੇਸ਼ਨ ਕਾਲੂ ਬਚਨ ਉਚਾਰਾ,
0: ਹੁਣ ਬਾਬਾ ਕਾਲੂ ਜੀ ਕਹਿਣ ਲੱਗੇ ਸਾਰਿਆਂ ਦੇ ਤਾਈ ਜਿੰਨੇ ਸ਼ਰੀਕੇ ਪੰਡਿਤ ਆਏ ਸਨ,
1: ਆਪ ਭੋਜਨ ਪਾ ਸਕਰੋ ਤਿਆਰਾ,
0: ਕਹਿੰਦੇ ਚਲੋ ਬਹੁਤ ਚਿਰ ਹੋ ਗਿਆ, ਬਹੁਤੀਆਂ ਗੱਲਾਂ ਹੋ ਗਈਆਂ, ਬਚਨ ਬਿਲਾਸ ਹੋ ਗਏ, ਬਹੁਤ ਚਿਰ ਦੀ ਵਿਚਾਰ ਚੱਲ ਰਹੀ ਹੈ, ਹੁਣ ਥੋੜ੍ਹਾ ਜਿਹਾ ਭੋਜਨ ਛਕਣ ਦਾ ਵੀ ਸਮਾਂ ਜਿਹੜਾ ਹੈ ਉਹ ਅੱਗੇ ਵੱਧਦਾ ਜਾ ਰਿਹਾ। ਆਓ ਤੁਹਾਨੂੰ ਸਾਰਿਆਂ ਨੂੰ ਅਸੀਂ ਪ੍ਰਸ਼ਾਦਾ ਛਕਾਉਣਾ ਕਰੀਏ। ਕਹਿਣ ਲੱਗੇ ਇਹ ਪੰਡਿਤ ਜੀ, ਇਹ ਪੁਰੋਹਿਤ ਹਰਦਿਆਲ ਜੀ, ਉਹਨੂੰ ਉੱਠੋ, ਕਹਿੰਦੇ ਬਹੁਤੀਆਂ ਗੱਲਾਂ ਹੋ ਗਈਆਂ, ਹੁਣ ਪੰਗਤਾਂ ਲਾਉਣਾ ਕਰੋ, ਪ੍ਰਸ਼ਾਦਾ ਛਕਣਾ ਕਰੋ।
1: ਤਜ ਬਿਲੰਬ ਨਿਜ ਭੋਜਨ ਖਾਵਹੋ,
0: ਸਾਰੇ ਹੁਣ ਭਾਈ ਬਹਿ ਕਰਕੇ ਪ੍ਰਸ਼ਾਦਾ ਛਕੋ। ਜਿੰਨੇ ਵੀ ਆਏ ਸਨ ਉਹਨਾਂ ਦੇ ਘਰ ਵਿੱਚ ਸ਼ਰੀਕੇ, ਪੁਰੋਹਿਤ, ਦੇਜ, ਖੱਤਰੀ, ਬ੍ਰਾਹਮਣ, ਸਾਰਿਆਂ ਨੂੰ ਕਹਿੰਦੇ ਹਨ ਕਿ ਭਾਈ ਹੁਣ ਪੰਗਤਾ ਲਾ ਕਰਕੇ ਤੁਸੀਂ ਪ੍ਰਸ਼ਾਦਾ ਜਿਹੜਾ ਅੰਨ ਛਕਣਾ ਕਰੋ।
1: ਸੁਣ ਸਭ ਦਿਜ ਉੱਠ ਚੀਰ ਉਤਾਰੇ,
0: ਤਾਂ ਜਿੰਨੇ ਵੀ ਬ੍ਰਾਹਮਣ ਸਨ ਨਾ ਪਹਿਲੇ, ਉਹ ਬੈਠੇ, ਉਹ ਜਦੋਂ ਬੈਠੇ ਚੀਰ ਉਤਾਰੇ। ਉਹਨਾਂ ਦੇ ਵਿੱਚ ਇੱਕ ਮਰਿਆਦਾ ਜਿਹੜੀ ਹੈ ਉਹ ਅੱਜ ਵੀ ਜਿਹੜੇ ਨੇ ਕੋਈ ਟਾਵਾ ਟੋਆ ਜਾ ਉਹ ਬ੍ਰਾਹਮਣਾਂ ਦੇ ਵਿੱਚ ਕਰਦਾ ਹੈ, ਅਤੇ ਜਦੋਂ ਵੀ ਸਾਧਸੰਗ ਜੀ ਭੋਜਨ ਛਕਣ ਲਈ ਬਹਿਣਾ ਨਾ ਅਤੇ ਚੀਰ ਉਤਾਰੇ, ਜਿਹੜਾ ਉਥਲੇ ਲੀੜਾ ਪਾਇਆ ਹੋਇਆ ਜਾਂ ਕੋਈ ਕੱਪੜਾ ਪਾਇਆ ਹੋਇਆ ਜਿਹੜਾ ਲੱਕ ਤੋਂ ਉੱਥੇ ਪਾਇਆ ਹੋਇਆ ਹੈ, ਭਾਵੇਂ ਜਿਵੇਂ ਕੁਰਤਾ ਕਹਿ ਲਓ ਜਾਂ ਚਾਦਰਾ ਕਹਿ ਲਓ, ਜੋ ਕੁਛ ਜਿਹੜਾ ਲੱਕ ਤੋਂ ਉੱਥੇ ਪਾਇਆ ਹੋਇਆ ਸੀ ਉਹ ਥੱਲੇ ਕੱਢ ਕੇ ਉਹ ਪ੍ਰਸ਼ਾਦਾ ਛਕਦੇ ਸਨ। ਸੋ ਉਹ ਸਾਰੇ ਜਿਹੜੇ ਨੇ ਆਪਣੇ ਵਸਤਰ ਲਾ ਕਰਕੇ ਪੰਗਤ ਵਿੱਚ ਬੈਠੇ ਹਨ। ਸਾਰੇ ਇੱਕ ਦਮ ਇੱਕ ਸਾਰੀ ਪੰਗਤਾਂ ਲਾ ਕਰਕੇ ਬੈਠੇ ਹਨ।
1: ਸਭ ਬੁਲਾਏ ਨਿਜ ਗਿਆਤੀ,
0: ਤੇ ਹੁਣ ਫਿਰ ਦੂਜਾ ਹੀ ਪੰਗਤ ਉਹਨਾਂ ਨੇ ਸਾਹਮਣੇ ਜਿੰਨੇ ਵੀ ਛਤਰੀ ਸਨ ਘਰ ਦੇ ਉਹਨਾਂ ਦੇ ਸ਼ਰੀਕਿਆਂ ਦੇ ਵਿੱਚੋਂ ਬਾਬਾ ਕਾਲੂ ਜੀ ਨੇ ਉਹਨਾਂ ਨੂੰ ਬੁਲਾਇਆ, ਉਹਨਾਂ ਨੂੰ ਵੀ ਪੰਗਤਾਂ ਦੇ ਵਿੱਚ ਬਿਠਾਇਆ ਹੈ।
1: ਬੈਠੇ ਸੋ ਪੰਤ ਸੁਹਾਤੀ,
0: ਇੰਜ ਸਾਰੇ ਹੀ ਬੈਠ ਰਹੇ ਨੇ, ਪੰਗਤਾਂ ਸੋਭਾ ਦੇ ਰਹੀਆਂ ਨੇ ਦੋਵੇਂ ਤੀ ਪਾਸੇ, ਅੱਗੇ ਪਿੱਛੇ ਸਾਰੇ ਪਾਸੇ ਘਰ ਦੇ ਵਿਹੜੇ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ, ਬਾਬਾ ਕਾਲੂ ਜੀ ਇਹ ਪੰਗਤਾਂ ਲਾ ਕਰਕੇ ਸਾਰਿਆਂ ਨੂੰ ਬਿਠਾ ਕੇ ਭੋਜਨ ਛਕਾ ਰਹੇ ਹਨ। ਅਨੇਕ ਪ੍ਰਕਾਰ ਦੇ ਭਾਂਡੇ ਜਿਹੜੇ ਨੇ ਉਹ ਰੱਖੇ, ਜਿਵੇਂ ਹੁਣ ਆਪਾਂ ਥਾਲਾ ਦਿੰਦੇ ਨੇ ਨਾ, ਉਸ ਸਮੇਂ ਸਾਧ ਸੰਗਤ ਜੀ ਇੰਨੀਆਂ ਥਾਲਾਂ ਨਹੀਂ ਹੁੰਦੀਆਂ ਸਨ, ਅਤੇ ਜਿਵੇਂ ਉਹ ਪੱਤਲ ਹੁੰਦੇ ਸਨ ਉਹ ਜਿਹੜੇ ਨੇ ਨਾਲੇ ਡੋਨੇ ਉਹ ਜਿਹੜੇ ਨੇ ਅੱਗੇ ਸਾਰਿਆਂ ਦੇ ਰੱਖੇ ਹਨ।
1: ਉਪਕਾਰ ਤਬ ਪਰੋਸਨ ਲਾਗੇ,
0: ਜਿਹੜੇ ਲਾਂਗਰੀ ਸੂਪਕਾਰ ਪ੍ਰਸ਼ਾਦਾ ਬਣਾਉਣ ਵਾਲੇ ਤੇ ਛਕਾਉਣ ਵਾਲੇ ਸਨ ਉਹ ਸਾਰੇ ਪਰੋਸਣ ਲੱਗੇ ਜੇ।
1: ਪਾਇਸ ਸਿਤਾ ਕ੍ਰਿਤ ਵਿਧ ਸੰਗਾ,
0: ਉਹਨਾਂ ਨੇ ਕੀ ਪਾਇਆ ਕਵੀ ਜੀ ਦੱਸ ਰਹੇ ਨੇ। ਪਾਇਸ ਕਹਿੰਦੇ ਖੀਰ ਪਾਈ ਹੈ ਤੇ ਜਿਹਦੇ ਵਿੱਚ ਖੰਡ ਹੈ, ਤੇ ਨਾਲੇ ਸਾਧ ਸੰਗਤ ਜੀ ਘਿਓ ਉੱਥੇ ਪਾਉਣਾ ਕੀਤਾ ਹੈ।
1: ਸਪਦ ਪੁਰਸ ਗੇ ਸੰਗ ਉਮੰਗਾ,
0: ਤੇ ਸਾਰਿਆਂ ਨੂੰ ਬੜੀ ਉਮੰਗ ਦੇ ਨਾਲ ਉਹ ਸਾਰਿਆਂ ਨੂੰ ਪਹਿਲੇ ਖੀਰ ਪਰੋਸੀ ਗਈ। ਪਹਿਲੇ ਮਿੱਠੇ ਪਦਾਰਥ ਜਿਹੜੇ ਨੇ ਉਹ ਛਕਾਉਂਦੇ ਸਨ, ਸੋ ਖੀਰ ਇੰਝ ਜਿਹੜੀ ਹੈ ਉਹਦੇ 'ਤੇ ਸਾਧ ਸੰਗ ਦਿਸੀ ਕਿ ਉਹ ਜਿਹੜਾ ਉਹ ਸਾਰਿਆਂ ਨੂੰ ਵਰਤਾਇਆ ਗਿਆ ਹੈ।
1: ਸੂਖਮ ਉਦਨ ਬਰੇ ਪਕੌੜੇ,
0: ਤੇ ਉਹਦੇ ਪ੍ਰਸ਼ਾਦ ਕਹਿੰਦੇ ਨੇ ਸੂਖਮ ਬਰੀਕ ਜਿਹੇ ਚਾਵਲ ਜਿਹੜੇ ਨੇ ਉਹ ਪਾਏ ਗਏ, ਪ੍ਰਸ਼ਾਦੇ ਦਿੱਤੇ ਗਏ, ਤੇ ਫਿਰ ਕਹਿੰਦੇ ਵੜੇ ਜਿਹੜੇ ਸਨ, ਪਕੌੜੇ ਆਦਿ ਸਭ ਕੁਛ ਜਿਹੜੇ ਕਿ ਸਮੱਗਰੀ ਤਿਆਰ ਹੋਈ ਹੈ, ਖਾਣ ਪੀਣ ਦੇ ਜਿੰਨੇ ਪਦਾਰਥ ਸਨ ਉਹ ਵਰਤਾਏ ਜਾ ਰਹੇ ਹਨ। ਤੇ ਦਹੀਂ ਦੇ ਵਿੱਚ ਵੜੇ ਪਾਏ ਹੋਏ ਨੇ, ਉੱਥੇ ਮਿਰਚਾਂ ਧਨੀਆ ਪਾਇਆ ਹੋਇਆ ਹੈ, ਉਹ ਵੀ ਸੂਪਕਾਰ ਲਾਂਗਰੀਏ ਜਿਹੜੇ ਪਰੋਸਣ ਵਾਲੇ ਸਾਰਿਆਂ ਨੂੰ ਦੇ ਰਹੇ ਹਨ। ਇੰਜ ਅਨੇਕ ਪ੍ਰਕਾਰ ਦੇ ਸਾਧਲੇ ਭੋਜਨ ਜਿਹੜੇ ਨੇ ਉਹ ਦਿੱਤੇ ਗਏ ਹਨ।
1: ਖਾਨਪੁਰਾ ਹਰ ਨਾਮ ਉਚਾਰਾ,
0: ਜੀ ਹਾਂ, ਖਾਣ ਤੋਂ ਪਹਿਲਾਂ ਹਰੀ ਨਾਮ ਉਚਾਰਾ, ਵਾਹਿਗੁਰੂ ਪਰਮੇਸ਼ਰ ਦਾ ਨਾਮ ਲੈ ਕਰਕੇ ਸਾਰੇ ਖਾਣ ਲੱਗੇ। ਪਹਿਲੇ ਸਾਧ ਸੰਗਤ ਜੀ ਖਾਣ ਤੋਂ ਪਹਿਲਾਂ ਇਹ ਨਿਯਮ ਜਿਹੜਾ ਨਾ ਪੱਕਾ ਕਰ ਲੈਣਾ ਚਾਹੀਦਾ, ਭਾਵੇਂ ਇੱਕ ਸਲੋਕ ਪੜ੍ਹ ਲਓ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇ, ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਏ। ਸੱਚ ਜਾਣਿਓ ਜਦੋਂ ਅਸੀਂ ਅੰਨ ਛਕ ਰਹੇ ਨਾ, ਅੱਜ ਕੱਲ੍ਹ ਤਾਂ ਮਰਿਆਦਾ ਨਹੀਂ ਰਹੀ, ਪਹਿਲੇ ਜਦੋਂ ਅੰਨ ਛਕਣਾ ਹੁੰਦਾ ਸੀ ਨਾ ਪ੍ਰਸ਼ਾਦਾ ਛਕਣਾ, ਹੁਣ ਤਾਂ ਸਾਧ ਸੰਗਤ ਜੀ ਵੇਖਦੇ ਹਾਂ ਇੱਕ ਹੱਥ 'ਚ ਫੋਨ ਹੁੰਦਾ ਅਤੇ ਇੱਕ ਹੱਥ 'ਚ ਥਾਲ ਪ੍ਰਸ਼ਾਦਾ ਹੁੰਦਾ। ਇਹ ਕਿਹਾ ਗਿਆ ਕਿ ਪ੍ਰਸ਼ਾਦਾ ਖਾਣ ਵੇਲੇ ਕਿਸੇ ਨਾਲ ਗੱਲ ਵੀ ਨਹੀਂ ਕਰਨੀ, ਕਾਰਨ ਜਦੋਂ ਪ੍ਰਸ਼ਾਦਾ ਵਿੱਚ ਜਾ ਰਿਹਾ ਨਾ, ਇਕੱਲਾ ਪ੍ਰਸ਼ਾਦਾ ਨਹੀਂ ਜਾ ਰਿਹਾ, ਉਹਦੇ ਵਿੱਚ ਦੀ ਐਨਰਜੀ ਸਾਡੇ ਅੰਦਰ ਜਾ ਰਹੀ। ਇੱਕ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਕਮਾਲ ਦੀ ਗੱਲ ਕੀਤੀ ਹੈ ਦਸਮ ਬਾਣੀ ਦੇ ਵਿੱਚ, ਕਹਿੰਦੇ ਪਰਮੇਸ਼ਰ ਤੇਰੇ ਤਿੰਨ ਜਿਹੜੇ ਨੇ ਉਹ ਸੰਸਾਰ ਦੇ ਵਿੱਚ ਰੂਪ ਤਾਂ ਹੈ, ਪਰ ਤੂੰ ਬੰਦਿਆਂ ਨੂੰ ਤਿੰਨ ਤਰੀਕਿਆਂ ਨਾਲ ਜਿਹੜਾ ਸ਼ਕਤੀ ਦਿੰਦਾ ਹੈ। ਸਰੀਰ ਨੂੰ ਤਿੰਨ ਜਿਹੜੇ ਨੇ ਸਰੀਰ ਦੇ ਗੁਣ ਹੈ ਹਰ ਇੱਕ ਦੇ, ਉਹ ਕਿਹੜੇ ਨੇ? ਨਿਦਰਾ, ਛੁਦਾ, ਪਿਪਾਸਾਯਨ। ਨਿਦਰਾ, ਸੋਣਾ। ਜੇ ਪਰਮੇਸ਼ਰ ਰਾਤ ਨਹੀਂ ਬਣਾਉਂਦਾ ਸਾਰਿਆਂ ਨੇ ਜਾਗਦੇ ਰਹਿਣਾ ਤੇ ਕੀ ਸਰੀਰ ਨੇ ਸਾਡਾ ਸਾਥ ਦੇਣਾ ਸੀ? ਸਰੀਰ ਨੇ ਸਾਧ ਸੰਗਤ ਜੀ ਪਤਾ ਹੀ ਨਹੀਂ ਸੀ ਲੱਗਣਾ ਕਦੋਂ ਰਾਤ ਕਦੋਂ ਦਿਨ, ਸਾਰਿਆਂ ਨੇ ਦਿਨੇ ਰਾਤ ਕੰਮ ਕਰਨਾ ਤੇ ਆਪਣੀ ਜਿਹੜੀ ਉਮਰ ਇਵੇਂ ਹੀ ਸਾਰਿਆਂ ਨੇ ਭੋਗ ਲੈਣੀ, ਖਤਮ ਕਰ ਲੈਣੀ ਹੀ। ਸੋ ਰਾਤ ਦਿੱਤੀ ਕਾਹਦੇ ਲਈ? ਸੌਣ ਦੇ ਲਈ ਦਿੱਤੀ ਹੈ। ਫਿਰ ਅੰਮ੍ਰਿਤ ਵੇਲੇ ਜਾਗਣ ਲਈ ਦਿੱਤਾ ਹੈ। ਨਿਦਰਾ, ਨੀਂਦ ਵੀ ਜਿਹੜੀ ਹੈ ਨਾ ਕਾਹਦੇ ਲਈ? ਆਪਾਂ ਸੋਹਿਲਾ ਸਾਹਿਬ ਜੀ ਦਾ ਪਾਠ ਕਰਕੇ ਸੌਂਦੇ ਹਾਂ ਕਿ ਨੀਂਦ ਜਿਹੜੀ ਹੈ ਸਾਧ ਸੰਗਤ ਜੀ ਉਹ ਪੂਰੀ ਹੋਏ। ਵਿਦਵਾਨਾਂ ਨੇ ਕਿਹਾ 6 ਘੰਟੇ ਜਿਹੜੀ ਹੈ ਉਹ ਬਹੁਤ ਜਿਹੜੀ ਹੈ ਨੀਂਦ ਠੀਕ ਹੁੰਦੀ ਹੈ। ਜਿਹੜੇ ਵੀ ਜਵਾਨ ਹੋ ਗਏ ਉਹਨਾਂ ਨੂੰ 6 ਘੰਟੇ ਇਹ ਬਹੁਤ ਜਿਹੜੀ ਹੈ ਨਿੰਦਰਾ ਮੰਨੀ ਗਈ। ਅਤੇ ਜਿਹੜੇ ਬਹੁਤੀ ਮਿਹਨਤ ਕਰਦੇ ਉਹ ਜਿਹੜੇ ਅੱਜ ਕੱਲ੍ਹ ਸਾਇੰਸਦਾਨ ਉਹ ਕਹਿੰਦੇ 8 ਘੰਟਿਆਂ ਦੀ ਚਾਹੀਦੀ ਹੈ। ਸੋ ਆਪਣੇ ਆਪਣੇ ਸਰੀਰ 'ਤੇ ਆ। ਸੋ ਇੱਕ ਜਿਹੜਾ ਤਰੀਕਾ ਹੈ ਸਰੀਰ 'ਤੇ ਸ਼ਕਤੀ ਨੂੰ ਵਾਪਸ ਲੈ ਕੇ ਆਉਣ ਦਾ, ਡਾਕਟਰ ਕੀ ਸਲਾਹ ਦਿੰਦੇ? ਕਹਿੰਦੇ ਰੈਸਟ ਕਰੋ ਕੁਛ ਚਿਰ। ਸੋ ਇੱਕ ਨਿਦਰਾ। ਦੂਸਰਾ ਤਰੀਕਾ ਹੈ ਸ਼ੁਦਾ। ਸ਼ੁਦਾ ਕਹਿੰਦੇ ਨੇ ਭੁੱਖ, ਆਪਾਂ ਕੀ ਖਾ ਰਹੇ, ਕਿਵੇਂ ਖਾ ਰਹੇ ਅਤੇ ਕਿਸ ਦੇ ਹੱਥ ਦਾ ਖਾ ਰਹੇ, ਇਹ ਬਹੁਤ ਨਾ ਧਿਆਨ ਰੱਖਣਾ ਚਾਹੀਦਾ। ਇੱਕ ਨਾ ਕਥਾ ਆਉਂਦੀ ਹੈ, ਇਹ ਮਹਾਰਾਜ ਜੀ ਨੇ ਵੀ ਜਿਹੜੀ ਹੈ ਉਹ 24 ਅਵਤਾਰਾਂ ਦੀ ਕਥਾ ਲਿਖੀ ਹੈ ਅਤੇ ਇੱਕ ਭਾਗਵਤ ਮਹਾਂਪੁਰਾਣ ਦੇ ਵਿੱਚ ਇੱਕ ਕਥਾ ਹੈ। ਕਹਿੰਦੇ ਇੱਕ ਜਿਹੜਾ ਨਾ ਸਿਆਣਾ ਇੱਕ ਸੰਤ ਫਕੀਰ ਜਿਹੜਾ ਹੈ ਕਿਸੇ ਰਾਜੇ ਦੇ ਕੋਲ ਚਲਾ ਗਿਆ ਅਤੇ ਰਾਜੇ ਨੇ ਕਹਿੰਦੇ ਬੜੀ ਸੇਵਾ ਕੀਤੀ, ਕਿਹਾ ਕਿ ਤੁਸੀਂ ਸਾਧ ਫਕੀਰ ਸੰਤ ਜੀ ਆਏ ਹੋਏ ਹੋ ਅਤੇ ਕੁਝ ਚਿਰ ਮੇਰੇ ਮਹਿਲਾਂ ਦੇ ਵਿੱਚ ਆਪ ਜੀ ਵਿਸ਼ਰਾਮ ਕਰੋ, ਮੇਰੇ ਮਹਿਲਾਂ ਦੇ ਵਿੱਚ ਰਹਿਣਾ ਕਰੋ। ਉਹਨੇ ਕਿਹਾ ਠੀਕ ਹੈ। ਹੁਣ ਰਾਜਾ ਕਹਿ ਰਿਹਾ ਆਪਣੇ ਮਹਿਲਾਂ ਦੇ ਵਿੱਚ ਰਹਿਣ ਲਈ ਅਤੇ ਕੌਣ ਮਨਾ ਕਰੇਗਾ? ਉਹਨੇ ਕਿਹਾ ਨਾਲੇ ਆਪਾਂ ਸਤਸੰਗਤ ਕਰਾਂਗੇ ਅਤੇ ਤੁਸੀਂ ਮੈਨੂੰ ਉਪਦੇਸ਼ ਦਿਆ ਕਰੋ। ਕਹਿੰਦੇ ਠੀਕ ਹੈ। ਅੱਜ ਕੱਲ੍ਹ ਸਾਧ ਸੰਗਤ ਜੀ ਜਿਵੇਂ ਇਸ਼ਨਾਨ ਅਸੀਂ ਕਰਦੇ ਹਾਂ ਨਾ ਅਤੇ ਇਸ਼ਨਾਨ ਲਈ ਸਾਡੇ ਇਸ਼ਨਾਨ ਘਰ ਬਣੇ ਨੇ, ਖਿਮਾ ਆਪਾਂ ਗੁਰੂ ਹਜ਼ੂਰੀ ਵਿੱਚ ਬੈਠੇ ਹਾਂ ਅਤੇ ਅੱਜ ਕੱਲ੍ਹ ਪਤਾ ਨਹੀਂ ਅਸੀਂ ਕੀ ਕੁਛ ਨਾਮ ਲੈਂਦੇ ਹਾਂ, ਇੱਕ ਇਸ਼ਨਾਨ ਘਰ ਹੁੰਦਾ ਹੈ ਅਤੇ ਜੇ ਆਪਾਂ ਇਸਲਾਮ ਮਤ ਵਿੱਚ ਜੇ ਕਰਕੇ ਨਿਗਾਹ ਮਾਰੀਏ ਉਹ ਗੁਸਲਖਾਨਾ ਕਹਿੰਦੇ ਨੇ, ਗੁਸਲਖਾਨਾ ਇਸ਼ਨਾਨ ਘਰ। ਪਹਿਲੇ ਉਹ ਨਹੀਂ ਸੀ ਹੁੰਦੇ, ਇਸ਼ਨਾਨ ਕਰਨ ਲਈ ਸਰੋਵਰ ਹੁੰਦੇ ਸਨ, ਸਰੋਵਰ ਹੋ ਗਏ। ਹੁਣ ਜਿੰਨੇ ਰਾਜਾ ਹੈ ਉਹਦੇ ਕੋਲ ਵੀ ਜਿਹੜਾ ਇੱਕ ਸਰੋਵਰ ਜਿਹਾ ਬਣਿਆ ਹੋਇਆ ਹੁੰਦਾ ਸੀ ਅਤੇ ਵਾਰੀ ਵਾਰੀ ਲੋਕ ਆ ਕਰਕੇ ਇਸ਼ਨਾਨ ਕਰਦੇ ਸਨ। ਇੱਕ ਦਿਨ ਕੀ ਹੋਇਆ, ਉੱਥੇ ਨਾ ਸਾਧ ਸੰਗਤ ਜੀ ਸਵੇਰੇ ਰਾਣੀ ਇਸ਼ਨਾਨ ਕਰਕੇ ਚਲੇ ਗਈ, ਮੁੜ ਕੇ ਰਾਜਾ ਵੀ ਚਲੇ ਗਿਆ, ਫਿਰ ਇਹ ਜਿਹੜੇ ਨੇ ਸੰਤ ਜੀ ਉਹ ਵੀ ਇਸ਼ਨਾਨ ਕਰਨ ਲਈ ਆਏ ਅਤੇ ਉੱਥੇ ਰਾਣੀ ਦਾ ਇੱਕ 9 ਲੱਖਾਂ ਹਾਰ, 9 ਲੱਖਾਂ ਹਾਰ ਯਾਨੀ ਕੀਮਤੀ ਹਾਰ ਉਹ ਉੱਥੇ ਪਿਆ ਹੋਇਆ ਸੀ। ਉਹ ਸੰਤ ਨੇ, ਉਸ ਫਕੀਰ ਨੇ ਨਾ ਸਾਧ ਨੇ ਚੱਕ ਲਿਆ ਅਤੇ ਆਪਣੇ ਚੋਲੇ ਵਿੱਚ ਪਾ ਗਿਆ ਅਤੇ ਆ ਕਰਕੇ ਜਿੱਥੇ ਉਹਦਾ ਜਿਹੜਾ ਆ ਕਮਰਾ ਸੀਗਾ ਜਿੱਥੇ ਉਹਨੂੰ ਰਹਿਣ ਲਈ ਰਿਹਾਇਸ਼ ਦਿੱਤੀ ਗਈ ਸੀ ਉੱਥੇ ਲੈ ਕੇ ਆ ਗਿਆ। ਹੁਣ ਜਿਹੜੀ ਰਾਣੀ ਨੂੰ ਜਦੋਂ ਚੇਤੇ ਆਇਆ ਕਿ ਮੇਰਾ ਹਾਰ ਜਿਹੜਾ ਉਹ ਗੁਆਚਿਆ ਗਿਆ, ਸਾਰੇ ਪਾਸੇ ਸਿਪਾਹੀਆਂ ਨੂੰ ਕੰਮ 'ਤੇ ਲਾਤਾ, ਸਾਰੇ ਲੱਭਣ ਲੱਗੇ ਕਿ ਕਿਧਰੇ ਹਾਰ ਚਲਾ ਗਿਆ, ਸਾਰਿਆਂ ਨੇ ਲੱਭਿਆ ਕੋਈ ਕਿੱਧਰ ਗਿਆ ਕੋਈ ਕਿੱਧਰ ਗਿਆ, ਉਹ ਕਿਸੇ ਨੂੰ ਮਿਲਿਆ ਹੀ ਕੋਈ ਨਹੀਂ। ਮੁੜ ਕੇ ਰਾਜੇ ਨੇ ਵਿਚਾਰ ਕੀਤਾ ਕਿੱਥੇ ਗਿਆ, 2-3 ਦਿਨ ਹੋ ਗਏ ਅਤੇ ਇੱਕ ਦਿਨ ਭਜਨ ਕਰਦਿਆਂ ਨੂੰ ਬੰਦਗੀ ਕਰਦਿਆਂ ਨੂੰ ਸਾਧ ਨੂੰ ਨਾ ਪਛਤਾਵਾ ਹੋਇਆ ਕਿ ਮੇਰੇ ਕੋਲੋਂ ਭੁੱਲ ਹੋ ਗਈ, ਮੈਂ ਉਹ ਰਾਣੀ ਦਾ ਹਾਰ ਜਿਹੜਾ ਸੀ ਪਿਆ ਹੋਇਆ ਮੈਂ ਉਹ ਐਵੇਂ ਹੀ ਲੈ ਕੇ ਆਪਣੇ ਝੋਲੇ ਵਿੱਚ ਪਾ ਕੇ ਲੈ ਕਰਕੇ ਆ ਗਿਆ ਜੀ, ਹੁਣ ਮੈਂ ਹਾਰ ਜਿਹੜਾ ਨਾ ਇਹ ਰਾਜੇ ਨੂੰ ਪਰਤ ਕਰ ਲੈਣਾ ਅਤੇ ਆਪਣੀ ਭੁੱਲ ਬਖਸ਼ਾਉਣੀ ਹੈ। ਮੈਂ ਸੰਸਾਰ ਦੇ ਵਿੱਚ ਇਹੋ ਜਿਹੇ ਕੰਮ ਕਰਨ ਲਈ ਆਇਆ, ਮੈਂ ਸੰਸਾਰ ਦੇ ਵਿੱਚ ਸਾਧ ਬਣਿਆ ਜੇ ਸੰਸਾਰ ਨੂੰ ਛੱਡ ਕੇ, ਮਗਰ ਇਹੀ ਜੇ ਅਸੀਂ ਕੰਮਾਂ ਦੇ ਵਿੱਚ ਲੱਗੇ ਹਾਂ ਤਾਂ ਜੀਵਨ 'ਤੇ ਸਾਡੇ ਤਰਕਾਰ ਹੈ। ਉਹਨੂੰ ਪਛਤਾਵਾ ਹੋ ਗਿਆ, ਉਹ ਆ ਗਿਆ ਰਾਜੇ ਦੇ ਕੋਲ, ਕਹਿਣ ਲੱਗਾ ਮੇਰੇ ਤੋਂ ਭੁੱਲ ਹੋ ਗਈ, ਮੈਨੂੰ ਖਿਮਾ ਕਰ ਦਿਓ, ਇਹ ਹਾਰ ਲਿਓ, ਜੋ ਸਜ਼ਾ ਦੇਣੀ ਮੈਨੂੰ ਸਜ਼ਾ ਦੇਣਿਆ ਕਰੋ, ਮੈਨੂੰ ਸੂਲੀ 'ਤੇ ਚਾੜ ਦਿਓ, ਜੋ ਦੇਣੀ ਸਜ਼ਾ ਦੇਣਾ ਕਰੋ। ਰਾਜੇ ਨੇ ਕਿਹਾ ਠੀਕ ਹੈ। ਸਿਪਾਹੀ ਉਹਨੇ ਕਿਹਾ ਫੜ ਲਓ, ਨਾਲ ਮੰਤਰੀ ਸੀ ਸਿਆਣਾ। ਮੰਤਰੀ ਨੇ ਕਿਹਾ ਰਾਜਣ 1 ਮਿੰਟ ਕੁਛ ਚਿਰ ਰੁਕ ਜਾ, ਤੇਰੇ ਨਾਲ ਗੱਲ ਕਰਨੀ ਹੈ। ਕਹਿੰਦੇ ਇਹਨਾਂ ਨੂੰ ਕੁਛ ਚਿਰ ਇੱਥੇ ਹੀ ਤੂੰ ਜਿਹੜਾ ਹੈ ਨਾ ਇੱਥੇ ਹੀ ਇਹਨੂੰ ਬਹਿਣ ਨੂੰ ਕਹਿ। ਉਹ ਸਾਧ ਨੂੰ ਸਾਧ ਸੰਗਤ ਜੀ ਬਿਠਾਇਆ ਗਿਆ ਇੱਕ ਪਾਸੇ। ਮੰਤਰੀ ਕਹਿਣ ਲੱਗਾ ਕਿ ਇਹ ਸਾਧੂ ਇੰਨੇ ਚਿਰ ਦੇ ਸਾਡੇ ਕੋਲ ਸਨ ਅਤੇ ਅਚਨਚੇਤੀ ਇਹਨਾਂ ਦੇ ਮਨ ਵਿੱਚ ਇਹ ਚੋਰੀ ਕਰਨ ਦੀ ਕਿਵੇਂ ਜਿਹੜੀ ਹੈ ਇਹ ਫੁਰਨਾ ਫੁਰ ਗਿਆ, ਕਿਵੇਂ ਗੱਲ ਆ ਗਈ? ਪਹਿਲੇ ਇੰਨੇ ਚਿਰ ਦੇ ਸਨ, ਮਹਿਲ ਦੇ ਵਿੱਚ ਕੁਛ ਨਹੀਂ ਚੋਰੀ ਕੀਤਾ, ਉਹ ਦਿਨ ਗਏ ਇਹ ਇਹਨਾਂ ਨੇ ਹਾਰ ਫੜ ਲਿਆ ਅਤੇ ਆਪਣੇ ਚੋਲੇ ਵਿੱਚ ਪਾ ਕੇ ਚੋਰੀ ਕਰ ਲਈ ਅਤੇ ਹੁਣ ਵਾਪਿਸ ਦੇਣ ਲੱਗੇ। ਮੈਨੂੰ ਲੱਗਦਾ ਕਿ ਸਾਧੂ ਦੀ ਕੋਈ ਗਲਤੀ ਨਹੀਂ ਹੈ। ਉਹ ਕਹਿੰਦਾ ਠੀਕ ਹੈ। ਫਿਰ ਸਾਧੂ ਨੂੰ ਪੁੱਛਿਆ, ਕਹਿੰਦੇ ਤੁਸੀਂ ਦੱਸੋ ਕੀ ਗੱਲ ਹੋਈ ਸੀ। ਉਹਨੇ ਕਿਹਾ ਪਤਾ ਨਹੀਂ ਅਚਨਚੇਤ ਮੇਰੇ ਮਨ ਵਿੱਚ ਫੁਰਨਾ ਆ ਗਿਆ, ਹਾਰ ਪਿਆ ਸੀ ਅਤੇ ਮੈਂ ਸੋਚਿਆ ਚਲੋ ਅੱਗੇ ਕੰਮ ਦੇਗਾ, ਮੈਂ ਚੱਕ ਕਰਕੇ ਆਪਣੇ ਕੋਲ ਰੱਖਣਾ ਕੀਤਾ। ਫਿਰ ਮੰਤਰੀ ਨੇ ਸਾਧ ਸੰਗਤ ਜੀ ਔਰ ਜਿਹੜੇ ਸੰਤ ਸਨ ਭਗਤ ਸਨ ਉਹਨਾਂ ਕੋਲੋਂ ਸਾਰਿਆਂ ਨੂੰ ਸਭਾ ਬੁਲਾਈ ਅਤੇ ਵਿਚਾਰਿਆ, ਅਤੇ ਫਿਰ ਸੰਤਾਂ ਨੇ ਕਈ ਜਿਹੜੇ ਦੂਜੇ ਸੰਤ ਸਾਧ ਆਏ ਉਹਨਾਂ ਨੇ ਦੱਸਿਆ ਕਿ ਰਾਜਣ ਉਸ ਦਿਨ ਤੇਰੇ ਘਰ ਦੇ ਵਿੱਚ, ਉਸ ਦੇ ਇੱਕ ਦਿਨ ਪਹਿਲਾਂ ਤੇਰੇ ਰਸੋਈ ਦੇ ਵਿੱਚ ਕਿਸ ਦਾ ਅੰਨ ਤਿਆਰ ਹੋਇਆ ਸੀ ਤੂੰ ਪਤਾ ਲਾਉਣਾ ਕਰ, ਕਿੰਨੇ ਪ੍ਰਸ਼ਾਦਾ ਤਿਆਰ ਕੀਤਾ ਅਤੇ ਕਿਵੇਂ ਕੀਤਾ। ਉਹ ਸਾਧ ਸੰਗਤ ਜੀ ਪੁੱਛਿਆ ਜਾ ਕਰਕੇ ਰਸੋਈਏ ਨੂੰ ਸੱਦਿਆ, ਕਹਿੰਦੇ ਉਹ ਦਿਨ ਕਿੰਨੇ ਪ੍ਰਸ਼ਾਦਾ ਤਿਆਰ ਕੀਤਾ। ਉਹਨੇ ਕਿਹਾ ਕਿ ਮੈਂ ਹੀ ਤਿਆਰ ਕੀਤਾ ਸੀ ਰਾਜੇ ਨੂੰ ਕਿਹਾ। ਉਹ ਫਿਰ ਸਾਧ ਸੰਗਤ ਜੀ ਰਸੋਈਆ ਜਿਹੜਾ ਆ ਉਹ ਉਸ ਸਮੇਂ ਉਹਨੂੰ ਪੁੱਛਿਆ ਕਿ ਜਿਹਦੇ ਨਾਲ ਪ੍ਰਸ਼ਾਦਾ ਤਿਆਰ ਹੋਇਆ ਇਹ ਆਟਾ, ਇਹ ਲੂਣ, ਇਹ ਜਿਹੜੀ ਸਾਗ, ਇਹ ਕਿੱਧਰੋਂ ਤੁਸੀਂ ਲੈ ਕਰਕੇ ਆਏ। ਉਹਨਾਂ ਨੇ ਕਿਹਾ ਉਹ ਜਿਹੜਾ ਤੁਹਾਡਾ ਸੈਨਾਪਤੀ ਉਹਨੇ ਲਾ ਕੇ ਮੈਨੂੰ ਫੜਾ ਤਾ। ਸੈਨਾਪਤੀ ਨੂੰ ਸੱਦਿਆ, ਕਹਿੰਦੇ ਤੂੰ ਕਿੱਧਰੋਂ ਲੈ ਕੇ ਆਇਆ। ਕਹਿੰਦੇ ਇੱਕ ਜਿਹੜਾ ਨਾ ਸੁਨਾਰ ਸੀ ਅਤੇ ਆਪਣੇ ਜਿਹੜੇ ਮੰਤਰੀ ਜੀ ਹੈ ਨਾ, ਕਹਿੰਦੇ ਮੰਤਰੀ ਦੇ ਜਿਹੜਾ ਹੈ ਧੀ ਦਾ ਵਿਆਹ ਸੀਗਾ, ਉਹਨੇ ਸੁਨਾਰ ਨੂੰ ਗਹਿਣੇ ਬਣਾਉਣ ਲਈ ਦਿੱਤੇ। ਜਦੋਂ ਗਹਿਣੇ ਬਣ ਕਰਕੇ ਆ ਗਏ ਅਤੇ ਸੁਨਾਰ ਨੇ ਗਹਿਣੇ ਦੇ ਦਿੱਤੇ ਮੰਤਰੀ ਨੂੰ, ਮੰਤਰੀ ਨੇ ਪਰਖ ਕੀਤੀ ਅਤੇ ਉਹ ਗਹਿਣੇ ਜਿਹੜੇ ਨੇ ਉਹਦੇ ਵਿੱਚ ਮਿਲਾਵਟ ਨਿਕਲੀ, ਉਹ ਸੋਨੇ ਖਰੇ ਨਹੀਂ ਨਿਕਲੇ, ਉਹ ਖਰੇ ਸੋਨੇ ਦੇ ਨਾਲ ਨਹੀਂ ਬਣੇ ਹੋਏ ਸਨ। ਸੋ ਮੰਤਰੀ ਨੇ ਮੈਨੂੰ ਕਿਹਾ ਕਿ ਜਾ ਕੇ ਉਹਦਾ ਸਾਰਾ ਜਿਹੜਾ ਹੈ ਨਾ, ਜਿੰਨੀ ਵੀ ਉਹਦੇ ਘਰ ਵਿੱਚ ਜਾ ਕੇ ਸਾਰੀ ਸਮੱਗਰੀ ਜਿਹੜੀ ਹੈ, ਜਿੰਨੀ ਕੁ ਰਸਦ ਵਾਸਤੇ ਸਾਰੀ ਉਸ ਦੀ ਜ਼ਾਬਤ ਕੀਤੀ ਜਾਵੇ। ਕਹਿੰਦੇ ਉਹ ਅਸੀਂ ਜ਼ਾਬਤ ਕਰਕੇ ਲੈ ਕੇ ਆ ਗਏ ਅਤੇ ਜਿਹੜਾ ਵੀ ਮਾਲ ਸੀ ਉਹ ਤੁਹਾਡੇ ਖਜ਼ਾਨੇ 'ਚ ਪਾਤਾ, ਧੰਨ ਸੋਨਾ ਚਾਂਦੀ ਅਤੇ ਬਾਕੀ ਖਾਣ ਪੀਣ ਦੀ ਸਮੱਗਰੀ ਅਸੀਂ ਰਾਸ਼ਨ ਘਰ ਵਿੱਚ ਭੇਜ ਦਿੱਤੀ ਹੈ। ਫਿਰ ਉਹਦੇ ਨਾਲ ਉਸ ਦਿਨ ਪ੍ਰਸ਼ਾਦਾ ਤਿਆਰ ਹੋਇਆ ਅਤੇ ਉਹ ਪ੍ਰਸ਼ਾਦਾ ਖਾਣ ਦੇ ਨਾਲ ਉਹ ਸਾਧੂ ਜਿਹੜਾ ਉਹਦੇ ਮਨ ਵਿੱਚ ਚੋਰੀ ਕਰਨ ਦੀ ਭਾਵਨਾ ਆ ਗਈ। ਕਹਿਣ ਦਾ ਪਾਵੇ ਸਾਧ ਸੰਗਤ ਜੀ, ਜਿਸ ਦਾ ਅਸੀਂ ਅੰਨ ਖਾ ਰਹੇ, ਕਿਸ ਕੋਲੋਂ ਖਾ ਰਹੇ, ਇਹ ਦੇਖਣਾ ਬੜਾ ਜ਼ਰੂਰੀ ਹੁੰਦਾ। ਕਾਰਨ ਇੱਕ ਨਿਦਰਾ ਜਿਵੇਂ ਸ਼ਕਤੀ ਦਿੰਦੀ ਹੈ ਬੰਦੇ ਨੂੰ, ਇੱਕ ਸ਼ੁਦਾ ਭੁੱਖ ਜਿਹੜੀ ਹੈ, ਇਹ ਅੰਨ ਜਿਹੜਾ ਇਹ ਸਰੀਰ ਨੂੰ ਸ਼ਕਤੀ ਦਿੰਦਾ ਹੈ। ਜੇ ਅੰਨ ਹੀ ਸਰੀਰ 'ਤੇ ਨਾ ਜਾਵੇ, ਬਹੁਤਾ ਜੇ ਖਾ ਲਈਏ ਨੁਕਸਾਨ ਕਰਦਾ ਨਾ, ਪਰ ਇਹਦੀ ਮਾਤਰਾ ਇਹ ਸੀਮਿਤ ਮਾਤਰਾ ਦੇ ਵਿੱਚ ਸਹੀ ਤਰੀਕੇ ਢੰਗ ਨਾਲ ਖਾਈਏ ਅਤੇ ਇਹ ਜਿਹੜਾ ਅੰਨ ਹੈ ਨਾ, ਇਹ ਅੰਨ ਨੂੰ ਬ੍ਰਹਮ ਕਿਹਾ ਗਿਆ। ਜੈਸਾ ਅੰਨ ਵੈਸਾ ਮਨ, ਜਿਵੇਂ ਉਹ ਅਸੀਂ ਖਾਉਂਦੇ ਹਾਂ ਤਿਵੇਂ ਸਾਡਾ ਜਿਹੜਾ ਨਾ ਮਨ ਓਨਾ ਹੀ ਜਿਹੜਾ ਆ ਉਹ ਪੱਕਾ ਹੁੰਦਾ ਹੈ। ਅਤੇ ਜਿਹੜੇ ਜਿੱਧਰੇ ਕਿੱਧਰੇ ਖਾਉਂਦੇ ਨੇ ਨਾ, ਜਿੱਧਰ ਮਿਲਿਆ ਬਸ ਪਤਾ ਨਹੀਂ ਕਿਹਦੇ ਹੱਥ ਦਾ ਬਣਿਆ, ਉਹ ਭਾਵੇਂ ਜਗਤ ਜੂਟ ਨੂੰ ਵਰਤ ਰਿਹਾ ਹੋਵੇ, ਉਹਦੇ ਵੀ ਹੱਥ ਦਾ ਜਿਹੜੇ ਖਾ ਲੈਂਦੇ ਨੇ ਮਹਾਰਾਜ ਜੀ। ਫਿਰ ਸਾਧੂਆਂ ਨੇ ਬਚਨ ਕੀਤੇ, ਜਹਾਂ ਤਹਾਂ ਕੇ ਪਾਵਨੇ ਭਜਨ ਤੇਜ ਘਟ ਜਾਏ। ਜਿਸ ਕਿਸੇ ਦਾ ਅੰਨ ਖਾਉਣ ਦੇ ਨਾਲ ਬੰਦਗੀ ਨਿਤਨੇਮ ਭਜਨ ਦਾ ਤੇਜ ਘਟ ਜਾਂਦਾ ਹੈ। ਇਸ ਲਈ ਸਾਧੂ ਮਹਾਂਪੁਰਸ਼ ਨਾ ਵਿਵੇਕ ਰੱਖਦੇ ਨੇ, ਖਾਲਸਾ ਵੀ ਜਿਹੜਾ ਉਹ ਵਿਵੇਕ ਰੱਖਦਾ ਸੀ। ਸੋ ਇਵੇਂ ਸਾਧ ਸੰਗਤ ਜੀ, ਇੱਕ ਤਾਂ ਖਾਉਣਾ ਕਿਸ ਦਾ ਇਹ ਵੀ ਵੇਖਣਾ ਅਤੇ ਖਾਣ ਤੋਂ ਪਹਿਲੇ ਪਰਮੇਸ਼ੁਰ ਦਾ ਨਾਮ ਉਚਾਰਨ ਕਰਨਾ, ਉਹਦੇ ਨਾਲ ਉਹ ਪਵਿੱਤਰ ਹੋ ਜਾਏਗਾ ਅਤੇ ਉਹ ਫਿਰ ਦੇਹੀ ਦੇ ਵਿੱਚ ਜਾਏਗਾ ਅਤੇ ਉਹ ਤੁਹਾਡੇ ਵਿੱਚ ਸਕਾਰਾਤਮਕ ਊਰਜਾ ਦੇਵੇਗਾ, ਤੁਹਾਡੇ ਵਿੱਚ ਚੰਗੇ ਗੁਣ ਪੈਦਾ ਕਰੇਗਾ, ਤੁਹਾਡੇ ਵਿੱਚ ਸ਼ਕਤੀ ਦੇਵੇਗਾ। ਸੋ ਇੰਝ ਖਾਉਣ ਤੋਂ ਪਹਿਲਾਂ ਸਾਰਿਆਂ ਨੇ ਪਰਮੇਸ਼ੁਰ ਦਾ ਨਾਮ ਉਚਾਰਨ ਕੀਤਾ ਹੈ
1: ਅਤੇ
0: ਸਾਰਿਆਂ ਨੇ ਫਿਰ ਆਚਮਨ ਕੀਤਾ ਹੈ। ਉਪਰੰਤ ਜਿਵੇਂ ਹੱਥ ਵਿੱਚ ਜਿਹੜਾ ਚੁੱਲ੍ਹੀ ਲੈ ਕਰਕੇ ਉਹਨਾਂ ਨੇ ਮੁੱਖ ਵਿੱਚ ਪਾ ਕਰਕੇ ਉਹਨੂੰ ਆਚਮਨ ਕਹਿੰਦੇ ਨੇ, ਉਹ ਬ੍ਰਾਹਮਣ ਕਰਦੇ ਤਿਵੇਂ ਕੀਤਾ ਹੈ। ਸੋ ਇੰਝ ਫਿਰ ਸਾਰੇ ਹੀ ਜਿਹੜੇ ਬੈਠੇ ਸਨ ਪੁਨ ਪਨ ਵਾਰੇ, ਸਾਰਿਆਂ ਦੇ ਜਿਹੜੇ ਨੇ ਹੱਥ ਪੈਰ ਜਿਹੜੇ ਨੇ ਉਹ ਸਾਧ ਸੰਗਤ ਜੀ ਧੋਤੇ ਗਏ, ਜਿਵੇਂ ਮਰਿਆਦਾ ਹੈ ਅੱਜ ਵੀ ਨਾ, ਜੇ ਕਰਕੇ ਸਿੰਘ ਤੁਹਾਡੇ ਘਰ ਪ੍ਰਸ਼ਾਦਾ ਛਕਣ ਆਉਣ ਨਾ, ਅਤੇ ਇੱਕ ਤਾਂ ਉਹਨਾਂ ਦੇ ਹੱਥ ਸੁੱਚੇ ਆਪਣੇ ਹੱਥ ਹੀ ਕਰਾਉਣੇ ਪਹਿਲਾਂ, ਇਹ ਨਹੀਂ ਕਿ ਜਾ ਕੇ ਤੁਸੀਂ ਸਿੰਕ ਵਿੱਚੋਂ ਧੋ ਕੇ ਆ ਜਾਓ, ਇੰਜ ਨਹੀਂ ਕਹਿਣਾ। ਉਹਨਾਂ ਦੇ ਆਪਣੇ ਹੱਥ ਹੀ ਉਹਨਾਂ ਦੇ ਜਿਹੜੇ ਨੇ ਜਲ ਲੈ ਕੇ ਬਾਟਾ ਲੈ ਕਰਕੇ ਹੱਥ ਜਿਹੜੇ ਨੇ ਸੁੱਚੇ ਕਰਾਉਣੇ, ਫਿਰ ਜਦੋਂ ਅਰਦਾਸਾ ਕਰਦੇ ਨੇ ਪ੍ਰਸ਼ਾਦਾ ਖਾਣ ਉਪਰੰਤ ਫਿਰ ਹੱਥ ਸੁੱਚੇ ਕਰਾਉਣੇ, ਤਾਂ ਹੀ ਜਿਹੜਾ ਹੈ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਛਕਾਉਣ ਦਾ ਜਿਹੜਾ ਮੰਤਵਯ ਕਾਰਜ ਪੂਰਾ ਮੰਨਿਆ ਜਾਂਦਾ ਹੈ। ਸੋ ਇਵੇਂ ਬਾਬਾ ਕਾਲੂ ਜੀ ਨੇ ਸਾਰਿਆਂ ਦੇ ਹੱਥ ਸੁੱਚੇ ਕਰਾਏ ਹਨ।
1: ਦੀਨ ਦਛਨਾ ਦੁਜ ਸਨਮਾਨੇ,
0: ਫਿਰ ਅੱਗੇ ਕਹਿੰਦੇ ਪਾਨ ਦੇ ਬੀੜੇ ਦਿੱਤੇ, ਜੋ ਜੋ ਮਰਿਆਦਾ ਸੀ ਉਹ ਕੀਤੀ, ਫਿਰ ਦੱਛਣਾ ਦਿੱਤੀ ਹੈ, ਸਾਰਿਆਂ ਨੂੰ ਧਨ ਜਿਹੜਾ ਹੈ ਵੰਡਿਆ ਹੈ।
1: ਬਹਰ ਵਿਸਰਜਨ ਹੋਏ ਭਿਆਨੇ,
0: ਫਿਰ ਸਾਰੇ ਜਿਹੜੇ ਨੇ ਉਹ ਬਾਬਾ ਜਿਹਦੇ ਘਰੋਂ ਸਾਰੇ ਹੁਣ ਰਵਾਨਾ ਹੋਏ ਆਪਣੇ ਆਪਣੇ ਘਰਾਂ ਨੂੰ ਪਰਤੇ ਹਨ।
1: ਦਿਜ ਹਰਦਿਆਲ ਚਹਿਤ ਸੋ ਪਾਵਾ,
0: ਇੱਥੇ ਇੱਕ ਦਿਜ ਹਰਦਿਆਲ ਜੀ ਨੂੰ ਜੋ ਇੱਛਾ ਸੀ ਉਹ ਮਿਲ ਗਿਆ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਤੋਂ ਉਪਦੇਸ਼ ਲੈਣਾ ਚਾਹੁੰਦੇ ਸਨ, ਉਹਨਾਂ ਨੂੰ ਉਪਦੇਸ਼ ਪ੍ਰਾਪਤ ਹੋਇਆ ਹੈ।
1: ਨਾਮ ਲੱਗੀ ਲਿਵ ਪ੍ਰੇਮ ਹੈ ਛਾਵਾ,
0: ਜੀ ਹਾਂ ਉਹਨਾਂ ਦੀ ਨਾਮ ਦੇ ਵਿੱਚ ਲਿਵ ਲੱਗ ਗਈ, ਪ੍ਰੇਮ ਜਿਹੜਾ ਮਨ ਵਿੱਚ ਆਇਆ ਹੈ।
1: ਜਗ ਪਵਿੱਤ ਪਾਵਨੀ ਗਾਥਾ,
0: ਸੋ ਇੱਥੇ ਹੁਣ ਕਵੀ ਜੀ ਕਹਿੰਦੇ ਨੇ ਇਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਜੋ ਕੌਤਕ ਰਚਿਆ, ਜੋ ਜਨੇਊ ਪਾਉਣ ਨੂੰ ਸਾਰੇ ਮਹਾਰਾਜ ਜੀ ਦੇ ਗਲ ਵਿੱਚ ਲੱਗੇ ਸਨ ਉਹ ਮਹਾਰਾਜ ਜੀ ਨੇ ਨਹੀਂ ਸਵੀਕਾਰ ਕੀਤਾ, ਬਾਣੀ ਉਚਾਰਨ ਕੀਤੀ, ਉਹਨਾਂ ਨੂੰ ਸਿੱਖਿਆ ਦਿੱਤੀ। ਇਹ ਜੋ ਸਾਰੀ ਕਥਾ ਹੈ ਗਾਥਾ ਹੈ,
1: ਜੋ ਹਿਤ ਸਾਥਾ,
0: ਜਿਹੜਾ ਵੀ ਭਾਈ ਹਿਤ ਨਾਲ ਪ੍ਰੇਮ ਨਾਲ ਸਰਵਣ ਕਰੇਗਾ, ਪ੍ਰੇਮ ਨਾਲ ਸਰਵਣ ਵੀ ਕਰੇਗਾ ਤੇ ਹਿਤ ਨਾਲ ਇਹਦਾ ਗਾਇਣ ਕਰੇਗਾ, ਉਚਾਰਨ ਕਰੇਗਾ।
1: ਭਗਨ ਜੰਜੂ ਕੋ ਦੁੱਖ ਨ ਲਾਗੇ,
0: ਜੀ ਹਾਂ ਉਹਨੂੰ ਜਿਹੜਾ ਹੈ ਭਗਨ ਜੰਜੂ ਇਹ ਸੰਸਾਰ ਰੂਪੀ ਬੰਧਨ ਰੂਪੀ ਜੰਜੂ ਦਾ ਉਹਨੂੰ ਦੁੱਖ ਨਹੀਂ ਲੱਗੇਗਾ, ਪਾ ਉਹਨੂੰ ਜਨੇਊ ਪਾਉਣ ਦੀ ਕੋਈ ਲੋੜ ਨਹੀਂ। ਇਹ ਕਥਾ ਪ੍ਰੇਮ ਨਾਲ ਸਰਵਣ ਕਰੋ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਮਹਿਮਾ ਬਾਣੀ ਸਰਵਣ ਕਰੋ, ਗੁਰੂ ਸਾਹਿਬ ਜੀ ਸੰਸਾਰ ਦੇ ਬੰਧਨ ਕੱਟ ਦੇਣਗੇ।
1: ਸ੍ਰੀ ਗੁਰ ਕੇ ਪਗ ਅਨੁਰਾਗੇ,
0: ਅੱਗੇ ਕਹਿੰਦੇ ਕਵੀ ਜੀ ਗੁਰੂ ਕੇ ਪਗ ਅਨੁਰਾਗੇ, ਉਹਦੀ ਪ੍ਰੀਤ ਗੁਰੂ ਦੇ ਚਰਣਾਂ ਦੇ ਵਿੱਚ ਖੁੱਭ ਜਾਏਗੀ, ਲੱਗ ਜਾਏਗੀ।
1: ਗਿਆਤੀ ਛਤਰੀ ਅਪਰ ਜੇ ਵਿਪਰ ਜੇ ਪ੍ਰੋਧਾ ਸਾਥ,
0: ਇੰਜ ਜਿੰਨੇ ਵੀ ਗਿਆਤੀ ਛਤਰੀ ਸਨ ਬਾਬਾ ਕਾਲੂ ਜੀ ਦੇ ਸ਼ਰੀਕਿਆਂ ਦੇ ਵਿੱਚੋਂ, ਬੇਦੀ ਬੰਸ ਦੇ ਵਿੱਚੋਂ, ਵਿਪਰ ਪੰਡਿਤ ਜਿੰਨੇ ਵੀ ਪੁਰੋਹਿਤ ਆਏ ਸਨ,
1: ਉਸਤਤ ਉਚਤ ਸਦਨਗੇ ਜੋ ਗੁਰ ਦੀਨਾ ਨਾਥ,
0: ਸਾਰੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਗੁਰੂ ਸਾਹਿਬ ਜੀ ਦਾ ਜਸ ਕਰਨ ਲੱਗੇ, ਉਸਤਤ ਕਰਕੇ ਆਪਣੇ ਆਪਣੇ ਘਰਾਂ ਨੂੰ ਪਰਤੇ ਨੇ। ਮਹਾਰਾਜ ਜੀ ਦੀ ਮਹਿਮਾ ਵੇਖੀ ਉਹਨਾਂ ਨੇ ਕਿ ਕਿਵੇਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸਾਰਿਆਂ ਦੇ ਮਨਾਂ ਵਿੱਚੋਂ ਅਗਿਆਨਤਾ ਰੂਪੀ ਹਨੇਰਾ ਕੱਟ ਕੇ ਸੱਚਾ ਗਿਆਨ ਦਾ ਚਾਨਣ ਕੀਤਾ ਹੈ, ਸਾਰਿਆਂ ਨੇ ਗੁਰੂ ਸਾਹਿਬ ਜੀ ਦੀ ਜਿਹੜੀ ਹੈ ਧੰਨਤਾ ਕੀਤੀ ਹੈ, ਮਹਾਰਾਜ ਜੀ ਦਾ ਯਸ਼ ਗਾਣ ਕੀਤਾ ਹੈ।
1: ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਵਾਰਧੇ ਬ੍ਰਹਮ ਸੂਤਰ ਪਾਵਨ ਪ੍ਰਸੰਗ ਵਰਨਨ ਨਾਮ ਨੌਵੋਂ ਅਧਿਆਏ,
0: ਇੱਥੇ ਕਵੀ ਜੀ ਇਹ ਬ੍ਰਹਮ ਸੂਤਰ ਅੱਗੇ ਪਵਿੱਤ ਪਾਉਣ ਦਾ ਜਿਹੜਾ ਹੈ ਨਵਾਂ ਪ੍ਰਸੰਗ ਸਮਾਪਤ ਕਰਕੇ ਅੱਗੇ ਦੱਸ ਰਹੇ ਹਨ।
1: ਸਵਈਆ ਬਰ ਆਨੰਦੇ ਬਰ ਦੇਹੋ ਗੁਰੂ ਬਰ ਗ੍ਰੰਥ ਸੰਪੂਰਨ ਹੋਏ ਅਬੈ,
0: ਕਵੀ ਜੀ ਬੇਨਤੀ ਕਰ ਰਹੇ ਨੇ ਗੁਰੂ ਸਾਹਿਬ ਮਹਾਰਾਜ ਜੀ ਦੇ ਅੱਗੇ ਕਵੀਰਾਜ ਭਾਈ ਸੰਤੋਖ ਸਿੰਘ ਜੀ ਕਿ ਹੇ ਮਹਾਰਾਜ ਜੀ ਮੈਨੂੰ ਐਸਾ ਬਰ ਦੇਣਾ ਕਰੋ, ਕਿਰਪਾ ਕਰੋ ਮੇਰੇ ਤੇ ਕਿ ਆਪ ਜੀ ਇਹ ਮੈਂ ਜੋ ਗ੍ਰੰਥ ਲਿਖ ਰਿਹਾ ਹਾਂ ਆਪ ਜੀ ਦੀ ਮਹਿਮਾ ਉਸਤਤ ਦੇ ਵਿੱਚ ਗੁਰਪ੍ਰਤਾਪ ਸੂਰਜ ਗ੍ਰੰਥ ਨਾਨਕ ਪ੍ਰਕਾਸ਼ ਗ੍ਰੰਥ ਐਸਾ ਬਰ ਦਿਓ ਕਿ ਇਹ ਗ੍ਰੰਥ ਨਿਰਵਿਘਨਤਾ ਸਹਿਤ ਸੰਪੂਰਨ ਹੋਣਾ ਕਰੇ।
1: ਬਲ ਜਾਏ ਕਵੀ ਤੁਮਰੋ ਬਲ ਪਾਏ,
0: ਮੈਂ ਆਪ ਜੀ ਦੇ ਚਰਨਾਂ ਤੇ ਬਲਹਾਰੀ ਜਾਂਦਾ ਹਾਂ, ਆਪ ਜੀ ਦੇ ਚਰਨ ਫੜ ਕੇ ਬੇਨਤੀਆਂ ਕਰਦਾ ਹਾਂ।
1: ਕਵਿਤਾ ਸ਼ੁਭ ਛੰਦ ਸਬਾ,
0: ਮੇਰੇ ਕੋਲੋਂ ਮਹਾਰਾਜ ਜੀ ਇਹ ਛੰਦ ਇਹ ਕਵਿਤਾ ਇਹ ਰਚਨਾ ਮੇਰੇ ਵੱਸ ਦੀ ਗੱਲ ਨਹੀਂ ਸੀ, ਮੈਂ ਆਪ ਜੀ ਦੇ ਚਰਨ ਫੜ ਕੇ ਇਹ ਕਹਿੰਦਾ ਕਿ ਤੁਸੀਂ ਕਿਰਪਾ ਕਰਕੇ ਮੇਰੇ ਕੋਲੋਂ ਇਹ ਸੇਵਾ ਲੈਣਾ ਕਰੋ ਕਿ ਮੈਂ ਆਪ ਜੀ ਦੇ ਉਸਤਤ ਦੇ ਵਿੱਚ ਛੰਦ ਚੌਪਈ ਕਵਿਤਾ ਜਿਹੜੀ ਹੈ ਉਹ ਸਾਰੇ ਰਸਾਂ ਦੇ ਨਾਲ ਭਰਪੂਰ ਮੈਂ ਉਚਾਰਨ ਕਰਾਂ।
1: ਬਲਹੀਨ ਕਰੋ ਬਿਘਨਾ ਸਭ ਹੀ,
0: ਹੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਬਲਹੀਣ, ਮੇਰੇ ਅੰਦਰ ਕੋਈ ਬਲ ਨਹੀਂ ਹੈ, ਤੁਸੀਂ ਬਲਹੀਣ ਲੋਕਾਂ ਨੂੰ ਬਲ ਦੇਣ ਵਾਲੇ ਜੇ, ਸਾਰੇ ਬਿਘਨਾਂ ਦਾ ਨਾਸ਼ ਕਰੋ।
1: ਕੀਰਤ ਗ੍ਰੰਥ ਸੋ ਹੋਇ ਤਬਾ,
0: ਤਾਂ ਜੋ ਆਪ ਜੀ ਦੀ ਕੀਰਤ ਆਪ ਜੀ ਦਾ ਜਸ ਸੰਸਾਰ ਵਿੱਚ ਉਸ ਗ੍ਰੰਥ ਰਾਹੀਂ ਪ੍ਰਗਟ ਹੋਏ, ਇਹ ਸਾਰੇ ਬਿਘਨ ਜਿੰਨੇ ਵੀ ਗ੍ਰੰਥ ਲਿਖਣ ਲਈ ਕਈ ਬਿਘਨ ਆਉਂਦੇ ਸਨ ਉਹ ਸਾਰੇ ਕਹਿੰਦੇ ਬਿਘਨਾਂ ਦਾ ਨਾਸ਼ ਕਰੋ ਤਾਂ ਜੋ ਗ੍ਰੰਥ ਸੰਪੂਰਨ ਹੋਏ, ਆਪ ਜੀ ਦਾ ਪ੍ਰਕਾਸ਼ ਆਪ ਜੀ ਦਾ ਜਸ ਸੰਸਾਰ ਵਿੱਚ ਹੋਵੇ।
1: ਬਿਘਨਾਤਮ ਰੂਪ ਅਮਾਵਸ ਕੋ,
0: ਜਿਵੇਂ ਅਮਾਵਸ ਕਹਿੰਦੇ ਬਿਘਨਾ ਰੂਪੀ ਅਮਾਵਸ ਜਿਹੜੀ ਹੈ ਮੱਸਿਆ ਚੜੀ ਹੋਈ ਹੈ,
1: ਗ੍ਰੰਥ ਦੁੱਤੀ ਦੁੱਤ ਚੰਦ ਫਬਾ,
0: ਕਿਰਪਾ ਕਰਕੇ ਮਹਾਰਾਜ ਜੀ ਇਹ ਗ੍ਰੰਥ ਮੈਂ ਰਚਾਂ, ਆਪ ਜੀ ਆਪਣੇ ਕਿਰਪਾ ਪਰਾ ਚੰਦਰਮਾ ਦਾ ਪ੍ਰਕਾਸ਼ ਕਰੋ ਜਿਸ ਨਾਲ ਬਿਘਨਾ ਰੂਪੀ ਮੱਸਿਆ ਜਿਹੜੀ ਹੈ ਉਹ ਹਟ ਕਰਕੇ ਤੁਹਾਡੀ ਕਿਰਪਾ ਦਾ ਚੰਦਰਮਾ ਦਾ ਪ੍ਰਕਾਸ਼ ਹੋਵੇ ਤੇ ਉਸ ਕਿਰਪਾ ਤੋਂ ਮੈਂ ਗ੍ਰੰਥ ਉਚਾਰਨ ਕਰਾਂ।
1: ਸ੍ਰੀ ਬਾਲਾ ਸੰਧੁਰ ਵਾਚ ਦੋਹਰਾ ਤੇ ਪਾਛੇ ਸ੍ਰੀ ਸਤਿਗੁਰੂ ਕਰਬ ਆਪਣ ਦੁਰਾਵ,
0: ਹੁਣ ਅੱਗੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਿਵੇਂ ਕੌਤਕ ਵਰਤਾ ਰਹੇ ਨੇ। ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਸਾਖੀ ਸਰਵਣ ਕਰਾ ਰਹੇ ਨੇ ਖਡੂਰ ਸਾਹਿਬ ਵਿੱਚ। ਕੀ ਕਹਿੰਦੇ ਨੇ ਕਿ ਪਾਤਸ਼ਾਹ ਜਦੋਂ ਇਹ ਯਗਿਓਪਵਿਤ ਦਾ ਸੰਸਕਾਰ ਪੂਰਾ ਹੋਇਆ ਤਾਂ ਮਹਾਰਾਜ ਜੀ ਫਿਰ ਤੋਂ ਆਪਣੇ ਆਪ ਨੂੰ ਦੁਰਾਓ ਛੁਪਾਉਣ ਲੱਗੇ ਲੋਕਾਂ ਤੋਂ, ਇਕੱਲੇ ਇਕਾਂਤ ਵਿੱਚ ਹੀ ਰਹਿਣਾ। ਫਿਰ ਤੋਂ ਆਪਣਾ ਸੁਭਾਅ ਜਿਹੜਾ ਹੈ ਮਹਾਰਾਜ ਜੀ ਨੇ ਅੰਤਰਮੁਖੀ ਕੀਤਾ ਹੈ।
1: ਮਤ ਸੁਭਾਅ ਆਨੰਦ ਮਹਿ ਕਰਹਿ ਨ ਕਛੂ ਲਖਾਵ।
0: ਜੀ ਹਾਂ, ਆਪਣੇ ਆਨੰਦ ਦੇ ਵਿੱਚ, ਮਤ ਸੁਭਾਅ ਆਨੰਦ ਮਹਿ, ਆਪਣੇ ਆਨੰਦ ਦੇ ਵਿੱਚ ਹੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬੈਠੇ ਹੋਏ ਹਨ। ਕਰਹਿ ਨਾ ਕਛੂ ਲਖਾਓ, ਕਿਸੇ ਨੂੰ ਨਹੀਂ ਜਿਤਾਉਂਦਾ ਆਪਣਾ ਜਿਹੜਾ ਪ੍ਰਤਾਪ ਹੈ, ਆਪਣੀ ਵਡਿਆਈ ਨਹੀਂ ਕਿਸੇ ਅੱਗੇ ਉਹ ਪ੍ਰਗਟ ਕਰਦੇ ਨੇ। ਆਪਣੇ ਜਿੰਨੀ ਵੀ ਉਹਨਾਂ ਦੇ ਵਿੱਚ ਸ਼ਕਤੀਆਂ ਨੇ, ਆਪਣੀਆਂ ਸ਼ਕਤੀਆਂ ਨੂੰ ਸਮੇਟ ਕੇ ਰੱਖਿਆ ਹੋਇਆ ਹੈ, ਕਿਸੇ ਦੇ ਅੱਗੇ ਨਹੀਂ ਲਿਖਾਉਂਦੇ ਹਨ।
1: ਉਦਾਸੀਨ ਬ੍ਰਿਤ ਰਹੇ ਅਰੂਢਾ।
0: ਕਵੀ ਜੀ ਕਹਿੰਦੇ ਉਦਾਸੀਨ ਬ੍ਰਿਤ, ਆਪਣੇ ਮਨ ਨੂੰ ਉਦਾਸੀਨਤਾ ਦੇ ਵਿੱਚ ਉਹਨਾਂ ਨੇ ਜਿਹੜਾ ਟਿਕਾਉਣਾ ਕੀਤਾ। ਬਿਰਤੀ ਨੂੰ ਜਿਹੜਾ ਉਦਾਸੀਨਤਾ ਦਾ ਅਰਥ ਹੁੰਦਾ ਸੰਸਾਰ ਤੋਂ ਮੁੱਖ ਫੇਰ ਕੇ ਅੰਤਰਮੁਖੀ ਹੋ ਜਾਣਾ। ਆਪਣੇ ਮਨ ਨੂੰ ਅੰਤਰਮੁਖੀ ਕਰਕੇ ਆਪਣੇ ਆਨੰਦ ਦੇ ਵਿੱਚ ਬੈਠੇ ਹਨ। ਇਹ ਆਮ ਲੋਕਾਂ ਦੇ ਵੱਸ ਦੀ ਗੱਲ ਨਹੀਂ ਇਸ ਅਵਸਥਾ ਬਾਰੇ ਜਾਣਨਾ ਜਾਂ ਸਮਝਣਾ। ਇਹ ਕਹਿੰਦੇ ਨਰ ਮੂੜਾ, ਮੂਰਖ ਲੋਕਾਂ ਨੂੰ ਕੀ ਪਤਾ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਪਣੇ ਆਨੰਦ ਦੇ ਵਿੱਚ ਹਨ। ਕਿਸ ਨੂੰ ਵੇਖਦੇ ਵੀ ਨਹੀਂ, ਅੱਖਾਂ ਵੀ ਨਹੀਂ ਖੋਲਦੇ, ਭਾਵੇਂ ਜੋ ਆ ਜਾਏ ਸਾਹਮਣੇ ਕਰਦੇ ਜੀ ਆ ਜਾਣ, ਕੋਈ ਬਾਹਰ ਤੋਂ ਜਿਹੜਾ ਚੱਲ ਕਰਕੇ ਆ ਜਾਵੇ। ਮਹਾਰਾਜ ਜੀ ਅੱਖਾਂ ਮੀਟ ਕਰਕੇ ਆਪਣੇ ਆਨੰਦ ਦੇ ਵਿੱਚ ਬੈਠਦੇ ਹਨ।
1: ਚੰਚਲ ਅਧਰ ਨਾ ਕਰ ਹਿਤ ਬੈਨਾ,
0: ਤੇ ਆਪਣੇ ਮੁੱਖ ਜਿਹੜੇ ਨੇ ਬੋਲ ਵੀ ਉਹ ਚੰਚਲ ਨਹੀਂ ਕਰਦੇ, ਪਰ ਕੁਛ ਨਹੀਂ ਬੋਲਦੇ। ਮੁੱਖ ਤੋਂ ਮਹਾਰਾਜ ਜੀ ਨੇ ਚੁੱਪੀ ਜਿਹੜੀ ਉਹ ਧਾਰਨ ਕੀਤੀ ਹੈ।
1: ਸਹਿਜ ਸੁਭਾਵਿਕ ਕਿਰਿਆ ਰੱਖੀ ਕੇ,
0: ਤੇ ਸਾਰੇ ਸਹਿਜ ਸੁਭਾਵਿਕ ਕਿਰਿਆ, ਜਿਹੜੀ ਵੀ ਕਿਰਿਆ ਸਹਿਜ ਸੁਭਾਵਿਕ ਕਰ ਰਹੇ ਨੇ, ਕੋਈ ਇੰਦਰੀਆਂ ਤੇ ਜ਼ੋਰ ਨਹੀਂ, ਜਿਵੇਂ ਨਾ ਤਾਂ ਕੋਈ ਬਹੁਤ ਚਿਰ ਤੱਕ ਬਾਹਾਂ ਨਾਲ ਕੰਮ, ਕੋਈ ਲੱਤਾਂ ਨੂੰ ਇੱਧਰ ਉੱਧਰ ਬੰਦੇ ਨੂੰ ਹੁੰਦਾ ਥੋੜ੍ਹਾ ਜਿਹਾ ਤੁਰ ਫਿਰ ਕੇ ਆ ਜਾਈਏ, ਆਹ ਵੇਖ ਲਈਏ, ਉਹ ਵੇਖ ਲਈਏ, ਐਵੇਂ ਕੁਛ ਨਹੀਂ। ਸਹਿਜ ਸੁਭਾਵਕ ਆਪਣੀ ਅੰਤਰਮੁਖੀ ਮਨ ਨੂੰ ਕਰਕੇ ਆਨੰਦ ਦੇ ਵਿੱਚ ਬੈਠੇ ਹਨ।
1: ਹੋਏ ਤਾਂ ਹੋਏ ਨਾ ਤਾਂ ਥਿਰ ਬਿਧਨੀ ਕੇ,
0: ਹਾਂ ਕਹਿੰਦੇ ਜੋ ਹੋ ਗਿਆ ਹੋ ਗਿਆ, ਨਹੀਂ ਤਾਂ ਥਿਰ, ਆਪਣੇ ਮਨ ਨੂੰ ਟਿਕਾ ਕੇ ਰੱਖਤਾ ਪਾਤਸ਼ਾਹ ਮਹਾਰਾਜ ਜੀ ਨੇ। ਕਹਿੰਦੇ ਜੋ ਹੋਇਆ ਠੀਕ ਹੈ, ਜੇ ਕਰਕੇ ਕੁਛ ਨਹੀਂ ਹੋਇਆ ਸਰੀਰ ਤੋਂ, ਕਹਿੰਦੇ ਤਾਂ ਵੀ ਠੀਕ ਹੈ।
1: ਅੰਤਰਮੁਖੀ ਬ੍ਰਿਤ ਦਿਨ ਰਹਿਣਾ,
0: ਦਿਨੇ ਰਾਤ ਐਸੀ ਅੰਤਰਮੁਖੀ ਬਿਰਤੀ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਰਹਿਣ ਲੱਗੇ ਹਨ।
1: ਕਰ ਰਾਖੀ ਸ੍ਰੀ ਪੰਕਜ ਨੈਣਾ,
0: ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਦੇ ਪੰਕਜ ਕਵਲ ਵਰਗੇ ਸੁੰਦਰ ਨੈਣ ਨੇ, ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ, ਐਸੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਮਨ ਨੂੰ ਅੰਤਰਮੁਖੀ ਕੀਤਾ ਹੈ।
1: ਜਗਤ ਅਸਾਰ ਖੇਲ ਜਿਵ ਸਿਸਕੀ,
0: ਜਿਵੇਂ ਸਿਸ ਜਿਹੜੇ ਨੇ ਬਾਲਕ ਹੁੰਦੇ ਨੇ, ਉਹ ਸਾਧ ਸੰਗਤ ਜੀ ਖੇਡਾਂ ਖੇਡਦੇ ਨੇ, ਇਸ ਉਮਰ ਦੇ ਵਿੱਚ ਉਹ ਘਰ ਵਿੱਚ ਤਾਂ ਟਿਕਦੇ ਹੀ ਨਹੀਂ, ਮਾਂ ਪਿਓ ਫੜ ਫੜ ਕੇ ਘਰ ਲੈ ਕੇ ਆਉਂਦੇ ਨੇ, ਉਹ ਮੁੜ ਮੁੜ ਕੇ ਬਾਹਰ ਉਹਨਾਂ ਨੇ ਚਲੇ ਜਾਣਾ, ਦੇਖਣਾ ਆਪਣੇ ਯਾਰ ਦੋਸਤ ਬਣਾ ਲੈਣੇ, ਖੇਡਦੇ ਰਹਿਣਾ। ਇਹ ਜੋ ਬਾਲਕ ਦੀ ਬਿਰਤੀ ਸੀ ਨਾ, ਮਹਾਰਾਜ ਜੀ ਨੇ ਇਹਣੀ ਤਾਰਨ ਕੀਤੀ। ਜਗਤ ਬੈਠੇ ਰਹਿੰਦੇ ਜਿੰਨੇ ਵੀ ਸ਼੍ਰੀ ਕਹਿਣ ਲੱਗੇ
2: ਚੁੱਪ ਬੈਠੇ ਹੋਏ ਨੇ ਕੀ ਗੱਲ ਚੱਲੀ ਕਿਹੜੀ ਇਹਨਾਂ ਨੇ ਚਾਲ ਫੜ ਲਈ ਹੈ ਕਿਹੜੀ ਸੰਸਾਰ ਦੇ ਵਿੱਚ ਨਹੀਂ ਹੈ ਜਿਵੇਂ ਮਿਲਣਾ ਨਹੀਂ ਖੇਡਣਾ ਨਹੀਂ ਜਿਵੇਂ ਮਿਲਣਾ ਨਹੀਂ ਖੇਡਣਾ ਹਾਸਲੇ ਨਹੀਂ ਕਰਨੇ ਇੰਨੀਆਂ ਕਿਹੜੀ ਇਹਨਾਂ ਨੇ ਚਾਲ ਫੜੀ ਹੋਈ ਹੈ ਕਿਹੜੀ ਇਹਨਾਂ ਨੇ ਚਾਲ ਫੜੀ ਹੋਈ ਹੈ ਲੋਕਾਂ ਨੇ ਨਰ ਨਾਰੀ ਜਿੰਨੇ ਵੀ ਲੋਕ ਸਾਹਮਣੇ ਨਰਨ ਦੇ ਜਿੰਨੇ ਲੋਕ ਦੇ ਜਿੰਨੇ ਵੀ ਲਸੇ ਡੀਠ ਲੱਗੇ ਨੇ ਸਾਈਆਂ ਨੇ ਕਹਿਤਾ ਕਿ ਇਹ ਲੱਗਾ ਬੜਾ ਠੀਕ ਹੈ ਇਹ ਕਿਸੇ ਦੀ ਗੱਲ ਨਹੀਂ ਮੰਨਦਾ ਹੈ ਕਿਸੇ ਦੀ ਗੱਲ ਨਹੀਂ ਮੰਨਦਾ ਹੈ ਕਈਆਂ ਨੇ ਕਹਿਤਾ ਇਹਦੀ ਤਾਂ ਮਸਤਾਨੀ ਹੋ ਗਏ ਮਸਤਾਨੀਆਂ ਮਸਤਾਨੀ ਕਮਲਿਆਂ ਵਾਂਗੂ ਵਾਂਗੂ ਭੂਤ ਵੜ ਗਿਆ ਮਹਾਰਾਜ ਜੀ ਕਹਿੰਦੇ ਮਹਾਰਾਜ ਜੀ ਨੇ ਕਿਹਾ ਸੀ ਕੁਛ ਜਿਨ੍ਹਾਂ ਨੇ ਪਰਮੇਸ਼ਰ ਨੂੰ ਜਾਣ ਲਿਆ ਜਿਨ੍ਹਾਂ ਨੇ ਉਹਦੇ ਸਾਹ ਜਾਣ ਲਿਆ ਨਾਮ ਦੇ ਉਹਦੇ ਸਾਹਮਣੇ ਹੋ ਗਏ ਨਾਮ ਦੇ ਵਿੱਚ ਮੁਸਤਾਨ ਉਹਨਾਂ ਨੂੰ ਲੋਕਾਂ ਨੇ ਕਮਲੇ ਕਹਿਤਾ ਉਹਨਾਂ ਨੂੰ ਲੋਕ ਸਾਹਮਣੇ ਕਮਲੇ ਲਗਾ ਨਾਮ ਦੇ ਵਿੱਚ ਉਹ ਕਮਲੇ ਬਣੇ ਹਨ ਨਾਮ ਦੇ ਸਵੇਰ ਦੇ ਲੋਕੀ ਗੱਲਾਂ ਕਰਦੇ ਨੇ ਕਿ ਸਵੇਰ ਦੇ ਲੋਕਾਂ ਦੀ ਗੱਲਾਂ ਗੁੱਤ ਹੋਵੇ ਕਿ ਇਹ ਇਹਦਾ ਵੱਖਰਾ ਹੀ ਰੰਗਦਾ ਹੈ ਇਹ ਵੱਖਰਾ ਹੀ ਰੰਗਦਾ ਹੈ ਹਾਂ ਕਿਹਨੇ ਕਹਿਤਾ ਕਿ ਭੂਤ ਪ੍ਰੇਤ ਦੀ ਛਾਇਆ ਤਾਂ ਕਿ ਇਹਨੂੰ ਲੱਗ ਗਈ ਇਹ ਛਾਇਆ ਮਾੜਾ ਪਿਛ ਲਗਾ ਲੱਗ ਗਿਆ ਇੱਕ ਦਿਨ ਬਾਬਾ ਕਾਲੂ ਜੀ ਜਿਹੜੇ ਨੇ ਮਦਨ ਬਾਬਾ ਆਈਏ ਮਹਾਰਾਜ ਜੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਦੇ ਪੁੱਤਰ ਨੂੰ ਗਲੇ ਨਾਲ ਲਾਇਆ ਆਪਣੇ ਪੁੱਤਰ ਨੂੰ ਲਾਇਆ ਕਰਕੇ ਆਪਣੇ ਗੋਲ ਦੇ ਵਿੱਚ ਆਪਣੀ ਪਤ ਨੂੰ ਜੀ ਹਾਂ ਮੱਥਾ ਚੁੰਮਦੇ ਨੇ ਤੇ ਬੜੀ ਆਨੰਦ ਕਰਦੇ ਨੇ ਚੁੰਮਦੇ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪੁੱਤਰੀ ਆਪਣੇ ਸਾੜ ਜਿਹੜਾ ਪਿਆ ਰਿਹਾ ਧਰਤੀ ਪਰ ਗਣ ਲੱਗਦੇ ਜਿਹੜਾ ਮਿਆਰ ਪ੍ਰਗਟ ਕਰਦੇ ਹਨ ਤੇ ਆਪਣੇ ਪੁੱਤਰ ਨੂੰ ਵੇਖ ਕੇ ਆਪਣੇ ਮਨ ਵਿੱਚ ਨਾ ਹੋਵੇ ਦੇ ਮਨ ਵਿੱਚ ਦਾਦੇ ਬਾਲਾਂ ਵਿੱਚ ਨਾ ਪਿਓ ਦੇ ਬਹੁਤ ਵਿਚਾਰ ਚੱਲ ਰਹੀਆਂ ਸੀ ਕੀ ਬਹੁਤ ਗੱਲਾਂ ਚੱਲੀਆਂ ਨੇ ਕੀ ਹਾਲ ਸਾਰਾ ਸੰਤ ਜੀ ਪੈਂਦੇ ਨੇ ਸਭ ਤੋਂ ਸਾਰਾ ਡਰਦਾ ਜਿਹੜਾ ਨਾ ਲੋਕਾਂ ਦਾ ਹੀ ਹੁੰਦਾ ਤਾਂ ਨਹੀਂ ਲੋਕ ਕੀ ਕਹਿੰਦਾ ਹੀ ਹੁੰਦਾ ਪਿਆਰ ਜੀ ਲੋਕ ਜ਼ਿੰਮੇਵਾਰੀ ਜਿਹੜਾ ਜਿਸ ਨਾਲ ਇਹਨਾਂ ਦਾ ਮਨ ਜਿਹੜਾ ਉਹ ਭਰਜਿਆ ਜਾਵੇਗਾ, ਸਮੇਂ ਸਮੇਂ ਜਿਹੜਾ ਉਹ ਪੰਜਾਂ ਦੇ ਮਨ ਵਿੱਚ ਤਬਦੀਲੀ ਆਏਗੀ, ਹੌਲੇ ਹੌਲੇ ਇਸ ਪਾਸੇ ਦੀ ਕੰਮ ਪਿਆਰੇ ਵਾਲੇ ਪਾਸੇ, ਇਸ ਪਾਸੇ ਸੰਸਾਰ ਵਾਲੇ ਪਾਸੇ ਲੱਗਣਗੇ। ਇੰਜ ਬਾਬਾ ਕਾਲੂ ਜੀ ਨੇ ਮਣੀ ਮਣ ਇੰਜ ਬਾਬਾ ਗੁਰੂ ਨਾਨਕ ਜੀ ਨੇ ਸਾਰੇ ਮਹਾਰਾਣੀ ਨੂੰ ਆਖਿਆ ਹੈ, ਮਾਤਾ ਜੀ ਨੂੰ ਆਖਿਆ ਹੈ। ਜੀ ਹਾਂ, ਇਹ ਨਾਨਕ ਜੀ ਆਪ ਜੀ ਜਿੰਨੇ ਵੀ ਘਰ ਵਿੱਚ ਮੀਆਂ ਸਾਡੇ ਜਿੰਨੇ ਵੀ ਗਾਵਾਂ ਹਨ, ਤੁਸੀਂ ਕੋਈ ਕੰਮ ਕਾਜ ਨਹੀਂ ਕਰੋਗੇ, ਤੁਸੀਂ ਕੋਈ ਕੰਮ ਕਾਜ ਨਹੀਂ ਕਰੋਗੇ, ਤੁਸੀਂ ਘਰ ਦੇ ਸਾਰੇ ਕੰਮ ਕਾਜ ਜਿਹੜੇ ਨੇ ਕਰਦੇ ਉਸ ਕਿਵੇਂ ਸਮਣਗੇ, ਜਿਹੜੇ ਨੇ ਆਪ ਤਾਂ ਪਕਵਾਰੀ ਸਮਣਗੇ।
3: ਨਿਰਕਾਲ ਨਿਰਵੈਰ ਨਿਰਕਾਲ ਮੁਰਵੈਰ ਜੁਗਾਂ ਸਰਬੰ ਨਾਲ ਜੁਸਨੀ ਸਰਜਾਂ। ਸਰਬੱਤ ਦਾ ਪਲਾਣੇ ਸਰਬੱਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰਿ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਵੰਕਾਰ, ਵਾਹਿਗੁਰੂ ਜੀ ਕੀ ਫਤਿਹ, ਪਾਤਸ਼ਾਹੀ ਦਸਵੀਂ ਚੌਪਈ।

ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਖ ਫਤਿਹ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ।

ਹਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪਾਉਂਟਾ ਸਾਹਿਬ ਜੀ ਤਖ਼ਤ ਸ੍ਰੀ ਪਟਨਾ ਸਾਹਿਬ ਹਰਿਮੰਦਰ ਦਿੱਲੀ ਮਹਿਸੀਸਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋਂ ਚੰਡੀਆਂ ਸਾਹਿਬਾਂ ਜੀ ਦੇ

ਜੱਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਸਮੂਹ ਗੁਰਧਾਮਾਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰੀਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚਖੰਡ ਸ਼੍ਰੀ

ਵਾਹਿਗੁਰੂ ਜੀ ਮਹਾਰਾਜ ਜੀ। ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਂਕੀ ਸੋਦਰ ਰਹਿਰਾਸ ਸਾਹਿਬ ਜੀ ਦੀ ਅਰਦਾਸ ਅੱਖਰਵਾਦ ਘਾਟ ਭੂਲ ਚੂਕ ਮੁਆਫ ਕਰਨਾ ਪੜੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ ਸਿੱਖ ਪੜ

लग रहे अपार सचखंड के दरबार।

Thank you.

내가 갈리바바 불러 승진한 승리다.

श्री साई बाबा महाराजा रणजीत सिंह जी शेरे पंजाब।

0: श्री साहिब महाराजा रणजीत सिंह जी शेर पंजाब
1: बोलो।

కృపాన్ కలిగిదర్ స్వామి దాని శ్రీ గారు గాపించింది.

ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਸ਼ੱਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

ਏਤ ਸ੍ਰੀ ਬਚਿਤ ਨਾਟਕੇ ਚੰਡੀ ਚਰਿਤ੍ਰੇ ਦੇਵੀ ਜੋ ਕਿ ਉਸਤਤ ਵਰਣਨੰ ਸਪਤਮੋ ਧਿਆਇ ਸੰਪੂਰਨ ਮਾਸੁਭ ਮਾਸਤ ਅਫ ਜੋ ਅੱਠ ਚੰਡੀ ਚਰਿਤ੍ਰ ਉਸਤਤ ਵਰਣਨੰ ਭੁਜੰਗ ਪ੍ਰਿਆਦ ਛੰਦ ਪਰੇ ਜੋਗਣੀ ਪਤ੍ਰ ਚੌਸੱਠ ਚਾਰੰ ਚਲੀ ਠਾਮ ਠਾਮ ਅੰਗਡਕਾਰੰ ਡਕਾਰੰ ਪਰੇ ਨੇਹ ਗੇਹੰ ਗਏ ਕੰਕ ਬੰਕੰ ਰੁਲੇ ਸੂਰ ਬੀਰੰ ਆਹੜ ਨਿਰਸੰਗੰ ਚਲੇ ਨਾਰਦੋ ਹਾਥ ਬੀਨਾ ਸੁਹਾਏ ਬਨੇ ਬਾਰ ਜੀ ਡੰਕ ਡਵਰੂ ਬਜਾਏ ਗਿਰੇ ਬਾਜ ਗਾਜੀ ਗਜੀ ਵੀਰ ਖੇਤੰ ਰੁਲੇ ਤਛ ਮੁੱਛੰ ਨਚੇ ਭੂਤ ਪ੍ਰੇਤੰ ਨਚੇ ਵੀਰ ਬੈਤਾਲ ਅਧੰਕ ਮਧੰ ਬਦੇ ਬਧ ਗੋਪਾ ਗੁਲੀ ਤ੍ਰਾਣ ਬਧੰ ਭਏ ਸਾਧ ਸੰਭੂਹ ਪੀਤੰ ਅਭੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਪੜੇ ਮੂੜ ਜਾਂ ਕੋ ਤਨੰਗ ਤਾਮ ਬਾਢੇ ਸੁਨੈ ਸੁਮ ਸੂਫੀ ਲਰੈ ਜੁਦ ਗਾਢੇ ਜਗੈ ਰਹਿਣ ਜੋਗੀ ਜਪੈ ਜਾਪ ਜਾਂ ਕੋ ਧਰੈ ਪਰਮ ਜੋਗੰ ਲਹਿ ਸਿੱਧਤਾ ਕੋ ਪੜੈ ਆਹਿ ਵਿਦਿਆਰਥੀ ਵਿਦਿਹੇ ਤੰਗ ਲਹਿ ਸਰਬ ਸ਼ਾਸਤ੍ਰਾਨ ਕੋ ਮਦ ਚੇਤੰ ਜਪੈ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁਨਿਆਨ ਕੋ ਪੁੰਨ ਹੋਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠਦੀ ਹੈ ਸੰਤ ਅੰਤ ਲਹੇਂਗੇ ਮੁਕਤ ਫਲ ਪਾਵਹਿੰਗੇ ਭਗਵੰਤ ਏਤ ਸ੍ਰੀ ਬਚਿਤ ਨਾਟਕੇ ਚੰਡੀ ਚਰਿਤ੍ਰ ਚੰਡੀ ਚਰਿਤ੍ਰ ਉਸਤਦ ਵਰਣਨ ਨਾਮ ਅਸ਼ਟਮੋ ਧਿਆਇ ਸੰਪੂਰਨ ਮਸਤ ਸੁਭ ਮਸਤ ਅਵਜੋ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਹਾਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਬਦ ਵਜਾਏ ਤੇਗ ਬਹਾਦਰ ਸਿਮਰੀਏ ਘਰ ਨਵ ਨਿਧ ਆਵੈ ਤਹਾਏ ਸਭ ਥਾਈ ਹੋਏ ਸਹਾਏ ਪੌੜੀ ਖੰਡਾ ਪ੍ਰਥਮੈ ਸਾਜਕੈ ਜਿਨ ਸਭ ਸਹਿ ਸਾਰ ਉਪਾਇਆ ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈ ਹੀ ਦੁਰਗਾ ਸਾਜਕੈ ਦੈਤਾਂ ਦਾ ਨਾਸ਼ ਕਰਾਇਆ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦੈ ਸਿਰਕਾਇਆ ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ ਬੜੇ ਬੜੇ ਮੁਨ ਦੇਵਤੇ ਕਈ ਯੁਗ ਤਿਨੀ ਤਨ ਤਾਇਆ ਕਿਨੀ ਤੇਰਾ ਅੰਤ ਨਾ ਪਾਇਆ ਸਾਧੂ ਸਤਿਯੁਗ ਬੀਤਿਆ ਅਤ ਸੀਲੀ ਤ੍ਰੇਤਾ ਆਇਆ ਨੱਚੀ ਕਲ ਸਰੋ ਸਰੀ ਕਲ ਨਾਰ ਡਵਰੂ ਵਾਇਆ ਅਭਮਾਨ ਉਤਾਰਨ ਦੇਵਤਿਆਂ ਮੈਂ ਖਾਸੁਰ ਸੁੰਡ ਉਪਾਇਆ ਜੀਤ ਲਏ ਤਿੰਨ ਦੇਵਤੇ ਤੈ ਲੋਕੀ ਰਾਜ ਕਮਾਇਆ ਵੱਡਾ ਵੀਰ ਅਖਾਇ ਕੈ ਸਿਰ ਉੱਪਰ ਛਤਰ ਫਿਰਾਇਆ ਦਿੱਤਾ ਇੰਦਰ ਨਿਕਾਲ ਕੈ ਤਿੰਨ ਗਿਰ ਕੈ ਲਾਸ ਤਕਾਇਆ ਡਰ ਕੈ ਹੱਥੋਂ ਦਾਨਵੀ ਦਿਲ ਅੰਦਰ ਤ੍ਰਾਸ ਵਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪੌੜੀ ਇੱਕ ਦਿਹਾੜੇ ਨਾਵਣ ਆਈ ਦੁਰਗ ਸ਼ਾਹ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਸ਼ੀਨ ਲਈ ਠਕਰਾਈ ਸਾਥੇ ਦਾਨਵੀ ਲੋਕੀ ਧੀ ਫਿਰਾਈ ਦੋਹੀ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਭਜਾਈ ਸਮਨਾ ਰਾਕਸ਼ਾਂ ਕਿਨੈ ਨਾ ਜਿੱਤਾ ਜਾਈ ਮਹਿਖੇ ਦੈਤ ਨੂੰ ਤੇਰੀ ਸਾਮਤ ਕਾਈ ਦੇਵੀ ਦੁਰਗ ਸ਼ਾਹ ਪੌੜੀ ਦੁਰਗਾ ਬੈਣ ਸੁਣਨ ਦੀ ਹੱਸੀ ਹੜ ਹੜਾਏ ਉਹੀ ਸੀਹੋ ਮੰਗਾਇਆ ਰਾਖਸ ਪੱਖਣਾ ਚਿੰਤਾ ਕਰੋ ਨਾ ਕਾਈ ਦੇਵਾਂ ਨੂੰ ਆਖਿਆ ਰੋ ਹੋਈ ਮਹਾਮਾਈ ਰਾਖਸ ਮਾਰਨੇ ਦੋਹਰਾ ਰਾਖਸ ਆਏ ਰੋਹਲੇ ਖੇਤ ਭਿੜਨਕੇ ਚਾਏ ਲਸ਼ਕਣ ਤੇ ਗਾਂ ਬਰਚੀਆਂ ਸੂਰਜ ਨਦਰ ਨਾ ਪਾਏ ਪੌੜੀ ਦੋਹਾਂ ਕੰਧਾਰਾ ਮੋਏ ਜੁੜੇ ਢੋਲ ਸੰਖ ਨਗਾਰੇ ਬੱਜੇ ਰਾਖਸ ਆਏ ਰੋਹਲੇ ਤਲਵਾਰੀ ਬਖਤਰ ਸੱਜੇ ਜੁਟੇ ਸਾਹੇ ਜੁੱਧ ਨੋ ਇੱਕ ਜਾਤ ਨਾ ਜਾਣਨ ਭੱਜੇ ਖੇਤ ਅੰਦਰ ਜੋਧੇ ਗੱਜੇ ਪੌੜੀ ਜੰਗ ਮਸਾਫਾ ਬੱਜੇ ਆਰਣ ਕੁਰੇ ਨਗਾਰੇ ਚਾਵਲੇ ਝੂਲਨੇ ਜੇ ਬੈ ਕਿਰਕਾਂ ਨੀਸਾਨ ਲਸਣ ਸਾਵਲੇ ਢੋਲ ਨਗਾਰੇ ਪਾਉਣ ਦੇ ਉਂਗਣ ਜਾਣ ਚਾਵਲੇ ਦੁਰਗਾ ਦਾਨੋ ਡਹਿਰਣ ਨਾਦ ਵਜਨ ਖੇਤ ਪੀ ਹਾਵਲੇ ਵੀਰ ਪਰੋਤੇ ਬਰਛੀਏ ਜਨ ਡਾਲ ਚਮੁੱਟੇ ਆਵਲੇ ਇੱਕ ਵੱਢੇ ਤੇਗੀ ਤੜਫੀਆਂ ਮਧ ਪੀਟੇ ਲੋਤਣ ਬਾਵਲੇ ਇੱਕ ਚੁਣ ਚੁਣ ਝਾੜੋਂ ਕੱਢੀਆਂ ਰੇਤ ਵਿੱਚੋਂ ਸੋਇਨਾ ਡਾਵਲੇ ਕਦਾਂ ਤ੍ਰਸੂਲਾਂ ਬਰਛੀਆਂ ਤੀਰ ਵਗਨ ਖਰੇ ਉਤਾਵਲੇ ਜਨ ਡੱਸੇ ਭੁਜੰਗਮ ਸਾਂਵਲੇ ਮਰ ਜਾਵਣ ਵੀਰ ਰੁਹਾਵਲੇ ਪਾਵੜੀ ਦੇਖਣ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ
ਧਾਏ ਰੱਖ ਸਰੋਹਲੇ ਚੌਗਿਰਦੋ ਭਾਰੇ ਹੱਥੀਂ ਤੇਗਾਂ ਪਗੜ ਕੈ ਰਣ ਭਿੜੇ ਕਰਾਰੇ ਕਦੇ ਨਾ ਨੱਠੇ ਜੁੱਧ ਤੇ ਜੋਧੇ ਜੁਚਾਰੇ ਦਿਲ ਵਿੱਚ ਰੋਹ ਬਿੜਾਏ ਕਹਿ ਮਾਰ ਮਾਰ ਪੁਕਾਰੇ ਮਾਰੇ ਚੰਡ ਪ੍ਰਚੰਨੈ ਵੀਰ ਖੇਤ ਉਤਾਰੇ ਮਾਰੇ ਜਾਪਣ ਬੇਜਲੀ ਸਰਭਾਰ ਮਨਾਰੇ ਬਾਉੜੀ ਚੋੜ ਪਈ ਦਮਾਮੇ ਦਲਾ ਮੁਕਾਬਲਾ ਦੇਵੀ ਦਸ ਨਚਾਈ ਸਿੰਹਣਸਾਰ ਦੀ ਪੇਟ ਮਲੰਦੇ ਲਾਈ ਮੈਂ ਖੇ ਦੈਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੋਕੜੇ ਜਿਹੀ ਦਿਲ ਵਿੱਚ ਆਈ ਕਈ ਸੁਣਾਈ ਕਹਿ ਚੋਟੀ ਜਾਣ ਦਿਖਾਈ ਧਾਰੇ ਧੂਮ ਕੇਤ ਪੌੜੀ ਚੋਟਾਂ ਪਵਨ ਨਗਾਰੇ ਅਣੀਆਂ ਜੁੱਟੀਆਂ ਧੂਹ ਲਈਆਂ ਤਲਵਾਰੀ ਦੇਵਾਂ ਦਾਨਵੀ ਵਾਹਨ ਵਾਰ ਵਾਰੀ ਸੂਰੇ ਸੰਗਰੇ ਵੱਗੈ ਰੱਥ ਚਲਾਰੀ ਜੁੰਗੇ ਰੁਬਾ ਬਤਰਾ ਦੇਖਣ ਬੈਠ ਤਾਰੀ ਨਾਰੀ ਰਾਖਸਾਂ ਪਾਈ ਧੂਮ ਸਵਾਰੀ ਦੁਰਗਾ ਦਾਨਵੀ ਪੌੜੀ ਲੱਖ ਨਗਾਰੇ ਵੱਜਣ ਆਮੋ ਸਾਹਮਣੇ ਰਾਖਸ ਰਣੋ ਨਾ ਭੱਜਣ ਰੋਹੇ ਰੋਹਲੇ ਸਿਹਾਂ ਵਾਂਗੂ ਗੱਜਨ ਸਭੇ ਸੂਰਮੇ ਤਣ ਤਣ ਕੈਵਰ ਛੱਡਣ ਦੁਰਗਾ ਸਾਹਮਣੇ ਪੌੜੀ ਘੁਰੇ ਨਗਾਰੇ ਦੋਹਰੇ ਰਣ ਸੰਗਲੀ ਆਲੇ ਧੂੜ ਲਪੇਟੇ ਦੂਹਰੇ ਸਰਦਾਰ ਜਤਾਲੇ ਉਖਲੀਆਂ ਨਾਸਾਂ ਜਿਨਾ ਮੋਹੇ ਜਾਪਨ ਆਲੇ ਧਾਏ ਦੇਵੀ ਸਾਹਮਣੇ ਬੀਰ ਮੁੱਛਲੀ ਆਲੇ ਸੁਰਪ ਜਿਹੜੇ ਲਲ ਹਟੇ ਬੀਲ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕਹਿ ਜਣ ਘਣੀਅਰ ਕਾਲੇ ਪੌੜੀ ਚੋੜ ਪਈ ਖਰਚਾਮੀ ਤਲਾ ਮੁਕਾਬਲਾ ਘੇਰ ਲਈ ਵਰਿਆਮੀ ਦੁਰਗਾ ਆਏ ਕਹਿ ਰਾਖਸ਼ ਵੜੇ ਅਲਾਮੀ ਭੱਜ ਨਾ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਆ ਗਣਤ ਕੁਰੇ ਨਗਾਰੇ ਦਲਾਂ ਭਿੜਾਂਦਿਆਂ ਪਾਏ ਮੈਂ ਖਲਪਾਰੇ ਦੇਵਾਂ ਦਾਨਵਾ ਵਾਹਨ ਫਟ ਕਰਾਰੇ ਰਾਖਸ ਰੋਹਲੇ ਜਾਪਣ ਤੇਗੀ ਆਰੇ ਮਿਆਨੋ ਤੂੰ ਹੀਆਂ ਜੋਧੇ ਵੜੇ ਮੁਨਾਰੇ ਜਾਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਬਾ ਜਵੇ ਹਣੇ ਕਦੇ ਨਾ ਹਾਰੇ ਧਾਮਣ ਸਾਹਮਣੇ ਦੁਰਗਾ ਸਭ ਸਿੰਗਾਰੇ ਰਾਖਸ ਖੜਗ ਲੈ ਪੌੜੀ ਉਮਲ ਲੱਥੇ ਜੋਧੇ ਮਾਰੂ ਬੱਜਿਆ ਬੱਦਲ ਜਿਉਂ ਮੈਂ ਖਾਸੁਰ ਰਣ ਵਿੱਚ ਗੱਜਿਆ ਇੰਦਰ ਜਿਹਾ ਜੋਧਾ ਮੈਥੋਂ ਭੱਜਿਆ ਕੌਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ ਵਜੇ ਟੋਲ ਨਗਾਰੇ ਦਲਾ ਮੁਕਾਬਲਾ ਤੀਰ ਫਰੇ ਰਹਿ ਬਾਰੇ ਆਮੋ ਸਾਹਮਣੇ ਅਗਣਤ ਵੀਰ ਸਿੰਗਾਰੇ ਲਗਦੀ ਕਿਆ ਵਰ ਡਿੱਗੇ ਜਾਣ ਮੁਨਾਰੇ ਮਾਰੇ ਬਿਜਦੇ ਖੁੱਲੀ ਵਾਲੀ ਦੈ ਤਹਾੜੇ ਸਭੇ ਸੂਰਮੇ ਸੁਤੇ ਜਾਣ ਜਟਾਲੇ ਭੰਗਾਂ ਖਾਏ ਕਹਿ ਪੌੜੀ ਦੁਹਾਂ ਕੰਧਾਰਾ ਮੋਏ ਜੁੜੇ ਨਾਲ ਧੌਂਸਾ ਪਾਰੀ ਕੜਕ ਉੱਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੜੇ ਹਜ਼ਾਰੀ ਮਿਆਨੋ ਖੰਡਾ ਤੋਇਆ ਮੈਂ ਖਾਲਸਾ ਦਰਬਾਰੀ ਉਮਲ ਤੇ ਸੂਰਮੇ ਮਾਰ ਮਚੀ ਕਰਾਰੀ ਜਾਪੇ ਚੱਲੇ ਰਦਰੇ ਸੱਲੇ ਜੜਧਾਰੀ ਬਾਉੜੀ ਸੱਟ ਪਈ ਜਮ ਧਾਣੀ ਦਲਾ ਮੁਕਾਬਲਾ ਧੂਹੇ ਲਈ ਕਿਰਪਾਣੀ ਦੁਰਗਾ ਮਿਆਨ ਤੇ ਚੰਡੀ ਰਾਖਸ਼ ਖਾਣੀ ਵਾਹੀ ਦੈਤ ਨੂੰ ਕੋ ਪਰ ਚੂਰ ਚਵਾਣੀ ਲੱਥੀ ਕਰਗ ਲੈ ਪਾਖੜ ਤੁਰਾ ਪਲਾਣੀ ਰਣਕੀ ਧਰਤ ਜਾਏ ਲਹਿੰਦੀ ਅਗਾ ਸਿਧਾਣੀ ਸਿੰਘਾਂ ਧੌਲਦਿਆਂ ਪੂਰਮ ਸਿਰ ਲਹਿਲਾਣੀ ਦੁਸ਼ਮਣ ਮਾਰ ਕੈ ਵੱਡੇ ਗੰਨ ਤਿਖਾਣੀ ਮੂਹੇ ਖੇਤ ਵਿੱਚ ਰਣ ਵਿੱਚ ਘੱਤੀ ਕਾਣੀ ਲੋਹ ਮਿਜਦੀ ਚਾਰੇ ਯੁਗ ਕਹਾਣੀ ਚੱਲ ਲਗ ਤੇਗਦੀ ਵਿਧਣ ਖੇਤ ਵਿਹਾਣੀ ਮਹਿ ਖੇ ਦੈਤ ਨੂੰ ਇਤੀ ਮੈਂ ਖਾ ਸੁਰਦੈਤ ਮਾਰੇ ਦੁਰਗਾ ਆਇਆ ਚਾਹੁੰਦਾ ਲੋਕਾਂ ਰਾਣੀ ਸਿੰਘ ਨਚਾਇਆ ਮਾਰੇ ਵੀਰ ਚਟਾਣੀ ਦਲ ਵਿੱਚ ਅਕਲੇ ਮੰਗਣ ਨਾਹੀ ਪਾਣੀ ਦਲੀ ਹੰਕਾਰ ਕਹਿ ਜਣ ਕਰੀ ਸਮਾਏ ਪਠਾਣੀ ਸੁਣ ਕਹਿ ਰਾਗ ਨੂੰ ਰੱਤੂ ਦੇ ਹੜਵਾਣੀ ਚੱਲੇ ਵੀਰ ਖੇਤ ਪੀਤਾ ਫੁੱਲ ਇਆਣੀ ਘੁੰਮਣ ਸੂਰਮੇ ਹੋਈ ਅਲੋਪ ਭਵਾਨੀ ਦੇਵਾਂ ਨੂੰ ਰਾਜ ਦੇ ਈਸਰ ਦੀ ਰਾਜਧਾਨੀ ਹੋਈ ਜਿੱਤ ਦੇ ਨਾ ਸੋਮਬ ਨਿਸੋਮ ਕੁਮਾਨੀ ਜਨਮੇ ਸੂਰਮੇ ਇੰਦਰ ਦੀ ਰਜਧਾਨੀ ਤੱਕੀ ਜਿਤਨੀ ਇੰਦਰਪੁਰੀ ਤੇ ਧਾਵਣਾ ਵੜ ਜੋਧੀ ਮਤਾ ਪਕਾਇਆ ਸੰਜ ਪਟੇਲਾ ਪਾਖਰਾ ਭੇੜ ਸੰਧਾ ਸਾਜ ਬਣਾਇਆ ਜੰਮੇ ਕੜਕਸ਼ੂ ਹੋਣੀ ਅਸਮਾਨ ਗੜਦੀ ਛਾਇਆ ਰੋਹ ਸੋਮਬ ਨਿਸੋਮ ਸਿਧਾਇਆ ਪੌੜੀ ਸੋਮ ਨਿਸੁਮ ਲਾਇਆ ਵੜ ਜੋਧੀ ਸੰਗਰ ਵਾਏ ਰੋਹ ਤਿਖਾਲੀ ਦਿੱਤੀਆ ਵਰਿਆਮੀ ਤੁਰੇ ਨਚਾਏ ਘੁਰੇ ਦਮਾਮੇ ਦੋਹਰੇ ਜੰਬਾਹਣ ਜੂੰ ਰੜਾਏ ਦੇਵ ਦਾਨੋ ਲੁੱਝਣ ਆਏ ਪੌੜੀ ਦਾਨੋ ਦੇਵ ਨਾਗੀ ਸੰਗਰ ਰਚਿਆ ਫੁੱਲ ਖਿੜੇ ਜਣ ਬਾਗੀ ਬਾਣੇ ਜੋਧਿਆਂ ਭੂਤਾਂ ਇੱਲਾਂ ਕਾਗੀ ਗੋਸ਼ਤ ਪੱਖਿਆ ਹੁੰਮੜ ਧੁੰਮੜ ਜਾਗੀ ਘੱਤੀ ਸੂਰਿਆ ਸੱਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦੇਵ ਭਜਾਈ ਮਿਲਕੈ ਰਾਖਸ਼ੀ ਲੋਕੀ ਦੀ ਫਿਰਾਈ ਦੋਹੀ ਆਪਣੀ ਦੁਰਗਾ ਦੀ ਸਾਮਤ ਕਾਈ ਦੇਵਾਂ ਡਰਦਿਆਂ ਆਂਦੀ ਚੰਡ ਚੜਾਈ ਉੱਤੇ ਰਾਖਸ਼ਾਂ ਪੌੜੀ ਆਈ ਫਿਰ ਭਵਾਨੀ ਖਬਰੀ ਪਾਈਆਂ ਦੈਤ ਵੱਡੇ ਅਭਿਮਾਨੀ ਹੋਏ ਏਕਠੇ ਲੋਚਨ ਤੁਮ ਗੁਮਾਨੀ ਰਾਏ ਬੁਲਾਇਆ ਜਗ ਵਿੱਚ ਵੱਡਾ ਦਾਨੋ ਆਪ ਕਹਾਇਆ ਸੱਟ ਪਈ ਖਰਚਾਮੀ ਦੁਰਗਾ ਲਿਆਉਣੀ ਪੌੜੀ ਕੜਕ ਉੱਠੀ ਰਣ ਚੰਡੀ ਫੌਜਾਂ ਦੇਖ ਕੈ
ਤੂਹੈ ਮਿਆਨੋ ਖੰਡਾ ਹੋਈ ਸਾਹਮਣੇ ਸਭੇ ਵੀਰ ਸੰਗਾਰੇ ਧੂਮਰ ਨੈਣ ਦੇ ਜਨ ਲੈ ਕੱਟੇ ਆਰੇ ਦਰਖਤ ਬਾਡੀਆਂ ਪੌੜੀ ਚੌਵੀ ਦਾਸ ਬਜਾਈ ਦਲਾ ਮੁਕਾਬਲਾ ਰੋਹ ਭਵਾਨੀ ਆਈ ਉੱਤੇ ਰਾਖਸ਼ਾਂ ਕੱਭੈ ਦਸ ਨਚਾਈ ਸੰਸਾਰ ਦੀ ਬਹੁਤੀਆਂ ਦੇ ਤਨਲਾਈ ਕੀਤੀ ਰੰਗੋਲੀ ਭਾਈਆਂ ਮਾਰਨ ਭਾਈ ਦੁਰਗਾ ਜਾਣ ਕੈ ਰੋਹ ਹੋ ਚਲਾਈ ਰਾਖਸ਼ ਰਾਏ ਨੂੰ ਜੰਮਪੁਰ ਦੀਆ ਪਠਾਈ ਲੋਚਨ ਧੂਮ ਨੂੰ ਜਾਪੇ ਦਿੱਤੀ ਸਾਈ ਮਾਰਨ ਸੁੰਭ ਦੀ ਪੌੜੀ ਭੰਨੈ ਦੈਤ ਪੁਕਾਰੇ ਰਾਜੇ ਸੁੰਭ ਥੈ ਲੋਚਨ ਧੂਮ ਸੰਘਾਰੇ ਸਣੇ ਸਿਪਾਹੀਆਂ ਚੁਣ ਚੁਣ ਜੋਧੇ ਮਾਰੇ ਅੰਦਰ ਖੇਤ ਦੈ ਜਾਪਨ ਅੰਬਰ ਤਾਰੇ ਡਿੱਗਣ ਸੂਰਮੇ ਗਿਰੇ ਪਰਬਤ ਭਾਰੇ ਮਾਰੇ ਬਿਜ ਦੇ ਦੈਤਾਂ ਦੇ ਦਲਹਾਰੇ ਦਹਿਸ਼ਤ ਖਾਈ ਕੈ ਬਚੇ ਸੁਮਾਰੇ ਮਾਰੇ ਰਹਿੰਦੇ ਰਾਜ ਥੈ ਪੌੜੀ ਰੋਹ ਹੋਏ ਬੁਲਾਏ ਰਾਖਸ਼ ਰਾਏ ਨੇ ਬੈਠੇ ਮਤਾ ਪਕਾਈ ਦੁਰਗਾ ਲਿਆਉਣੀ ਚੰਡ ਅਰਮੁੰਡ ਪਠਾਈ ਬਹੁਤਾ ਖਟਕਦੈ ਜਾਪੇ ਛੱਪਰ ਛਾਈ ਬਣੀਆਂ ਕੇ ਜਮਾ ਜੇਤੇ ਰਾਏ ਬੁਲਾਏ ਚੱਲੇ ਜੁਝ ਨੋ ਜਾਣ ਜੰਮਪੁਰ ਪਕੜ ਚਲਾਏ ਸਭੇ ਮਾਰਨੇ ਪੌੜੀ ਢੋਲ ਨਗਾਰੇ ਵਾਏ ਦਲਾ ਮੁਕਾਬਲਾ ਰੋਹ ਰੁਹੇਲੇ ਆਏ ਉੱਤੇ ਰਾਖਸ਼ਾਂ ਸਭਨੀ ਤੁਰੇ ਨਚਾਏ ਬਰਛੇ ਪਕੜ ਕੈ ਬਹੁਤੇ ਮਾਰ ਗਿਰਾਏ ਅੰਦਰ ਖੇਤ ਦੈ ਤੀਰੀ ਸ਼ੈਬਰ ਲਾਈ ਬੁੱਠੀ ਦੇਵਤਾ ਪੇਰੀ ਸੰਘ ਵਜਾਏ ਸੰਗਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਤਨਖ ਲੈ ਜਿਨੀ ਦਸ ਉਡਾਏ ਰਹੇ ਨਾ ਜੀਵ ਦੇ ਚੰਡ ਅਰਮੁੰਡ ਕਪਾਏ ਦੋਨੋਂ ਦੇਵਤਾ ਸੋਮਵਰ ਨੇ ਸੋਮਿਰ ਸਾਏ ਮਾਰੇ ਦੈਤ ਸੋਣਾ ਜੋਧੇ ਸਭ ਬੁਲਾਏ ਆਪਣੇ ਮਜਲਸੀ ਜਿਨੀ ਦੇਵ ਭਜਾਏ ਇੰਦਰ ਜੇਹਵੇ ਤੇਈ ਮਾਰ ਕਿਰਾਏ ਪਲ ਵਿੱਚ ਦੇਵਤਾ ਓਨੀ ਦਸਤੀ ਦਸਤ ਵਜਾਏ ਤਿਨਾ ਚਿਤ ਕਰ ਫਿਰ ਸਰਣਵਤ ਬੀਜ ਚਲਾਏ ਬੀੜੇ ਰਾਏ ਦੇ ਸਾਂਝ ਪਟੇਲਾ ਪਾਏ ਚਿਲਕਟ ਟੋਪੀਆਂ ਲੁੱਝਣ ਨੂੰ ਅਰੜਾਏ ਰਾਖਸ਼ ਰੋਹਲੇ ਕਦੇ ਨਾ ਕਿਨੈ ਹਟਾਏ ਜੁਝ ਮਚਾਏ ਕੈ ਮਿਲਤੇ ਹੀ ਦਾਨੋ ਆਏ ਹੁਣ ਸੰਘਰ ਦੇਖਣਾ ਪੌੜੀ ਦੈਤੀ ਦੰਡ ਉਭਾਰੀ ਨੇੜਾ ਆਏ ਕੈ ਸਿੰਘ ਕਰੀ ਅਸਬਾਰੀ ਦੁਰਗਾ ਸੂਰ ਸੁਣ ਖਬੈ ਦਸ ਉਭਾਰੀ ਗਦਾ ਫਿਰਾਏ ਕੈ ਸੈਨਾ ਸਭ ਸੰਗਾਰੀ ਸਰਣ ਬੀਜ ਦੀ ਜਾਣ ਜਣ ਮਦ ਖਾਏ ਮਦਾਰੀ ਘੂਮਣ ਸੂਰਮੇ ਅਗਣ ਦਬਾਓ ਪਸਾਰੀ ਰੁਲੇ ਆਹਾੜ ਵਿੱਚ ਜਾ ਪੈ ਖੇਡ ਖਿਡਾਰੀ ਸੁੱਤੇ ਫਾਗ ਨੂੰ ਸਰਣਵਤ ਬੀਜ ਹੰਕਾਰੇ ਰਹਿੰਦੇ ਸੂਰਮੇ ਜੋਧੇ ਜੇੜ ਮਨਾਰੇ ਦਿਸਨ ਖੇਦ ਵਿੱਚ ਸਭਨੀ ਦਸ ਬਾਰੇ ਤੇਗਾਂ ਧੂਹਿਕੈ ਮਾਰੋ ਮਾਰ ਪੁਕਾਰੇ ਆਏ ਸਾਹਮਣੇ ਸੰਝਾਂ ਦੇ ਥਣਕਾਰੇ ਤੇਗੀ ਉਭਰੇ ਕਹਾਟ ਘੜਨ ਠੱਠੇ ਆਰੇ ਜਾਣ ਬਣਾਏ ਗਏ ਸੱਟ ਪਈ ਜਮਤਾਣੀ ਤਲਾ ਮੁਕਾਬਲਾ ਘੂਮਰ ਬਰਗਸਤਾਣੀ ਦਲ ਵਿੱਚ ਕੱਤਿਓ ਸਣੇ ਤੁਰਾ ਪਲਾਣੀ ਟਿੱਗਣ ਸੂਰਮੇ ਉੱਠ ਉੱਠ ਮੰਗਣ ਪਾਣੀ ਘਾਇਲ ਘੂਮਦੇ ਏਵੜ ਮਾਰ ਵਿਹਾਣੀ ਉਪਰ ਰਾਖਸ਼ਾਂ ਬਿਜਲ ਜਿਉਂ ਚਰ ਲਾਣੀ ਉੱਠੀ ਦੇਵਤਾ ਪੌੜੀ ਚੌਵੀ ਦੌਂਸ ਉਭਾਰੀ ਤਲਾ ਮੁਕਾਬਲਾ ਸਭੋ ਸੈਨਾ ਮਾਰੀ ਪਲਵਜ ਦਾਨਵੀ ਦੁਰਗਾ ਦਾਨੋ ਮਾਰੇ ਰੂ ਵਡਾਏ ਕੈ ਸਿਰ ਵਿੱਚ ਤੇਕ ਵਗਾਈ ਸਰਣਵਤ ਬੀਜ ਦੇ ਅਗਣ ਦਾਨੋ ਭਾਰੇ ਹੋਏ ਲੋਹਾਂ ਜੋਧੇ ਜੇੜ ਬਨਾਰੇ ਅੰਦਰ ਖੇਤ ਦੈ ਦੁਰਗਾ ਨੂੰ ਲਲਕਾਰੇ ਆਮਣ ਸਾਹਮਣੇ ਦੁਰਗਾ ਸਭ ਸੰਗਾਰੇ ਰਾਖਸ਼ ਆਉਂਦੇ ਰਤੂ ਦੇ ਪਰਨਾਲੇ ਤਿਣ ਤੇ ਭੋਂਜ ਪਏ ਉੱਠੇ ਕਾਰਨ ਆਰੇ ਰਾਖਸ਼ ਹੜ ਹੜਾਏ ਧੱਗਾਂ ਸੰਗਲੀ ਆਲੀ ਸੰਗਰ ਵਾਇਆ ਬਰਛੀ ਬੰਬਲੀ ਆਲੀ ਸੂਰੇ ਸੰਗਰੇ ਭੇੜ ਮਚਿਆ ਬੀਰਾਲੀ ਦੁਰਗਾ ਦਾਨਵੀ ਮਾਰ ਮਚੀ ਮੋਹਰਾਲੀ ਅੰਦਰ ਖੇਦ ਦੈ ਜਾਣ ਨੱਟ ਲੱਥੇ ਛਾਲੀ ਢੋਲ ਬਜਾਏ ਕੈ ਰੋਹ ਫਾਥੀ ਜਾਲੀ ਲੋਥੀ ਜਮਧੜੀ ਕਣ ਵਿੱਚ ਜਿਉਂ ਛੰਛਾਲੀ ਤੇ ਗਾਂ ਹੱਸੀਆਂ ਉਮਰ ਆਰਸੀਆਂ ਲਈ ਬਣੀਆਂ ਕੇ ਜਮਾ ਤਗਾ ਸੂਲ ਵਜਾਈਆਂ ਦਲਾ ਮੁਕਾਬਲਾ ਤੂਹੇ ਮਿਆਨੋ ਲਈਆਂ ਜਵਾਨੀ ਸੂਰਮੀ ਸਰਣਵਤ ਬੀਜ ਵਧਾਈਆਂ ਅਗਣਤ ਸੂਰਤਾਂ ਦੁਰਗਾ ਸਵੇ ਆਈਆਂ ਰੋ ਬਢਾਈ ਗਏ ਸਭਨੀ ਆਣ ਵਗਾਈਆਂ ਤੇਗਾਂ ਧੂਹੇ ਗਏ ਦੁਰਗਾ ਸਭ ਬਚਾਈਆਂ ਢਾਲ ਸੰਭਾਰ ਗਏ ਦੇਵੀ ਆਪ ਚਲਾਈਆਂ ਤੱਕ ਤੱਕ ਦਾਨਵੀ ਲੋਹ ਨਾਲ ਡੁਬਾਈਆਂ ਤੇਗਾਂ ਨੰਗੀਆਂ ਸਾਰਸਤੀ ਜਣ ਨਹਾਈਆਂ ਮਿਲ ਕੇ ਦੇਵੀਆਂ ਸਭੇ ਮਾਰ ਗਿਰਾਈਆਂ ਅੰਦਰ ਖੇਤਾਂ ਤੇਦੂ ਫਿਰ ਸਵਾਈਆਂ ਹੋਈਆਂ ਸੂਰਤਾਂ ਬਾਉੜੀ ਸੂਰੀ ਸੰਗਰ ਰਚਿਆ ਢੋਲ ਸੰਖ ਨਗਾਰੇ ਵਾਏ ਕੈ ਚੰਡ ਚਤਾਰੀ ਕਾਲਕਾ ਮਨ ਬਹਿਲਾ ਰੋਸ ਬਿਠਾਏ ਕੈ ਨਿਕਲੀ ਮੱਥਾ ਫੋੜ ਕੈ ਜਣ ਫਤਿਹ ਨੀਸਾਣ ਬਜਾਏ ਕੈ ਜਾਗ ਸੁਜੰਮੀ ਜੁੱਧ ਨੂੰ ਜਨਮਾਣਾ ਜਨਮੰਡਾਏ ਕੈ ਦਲ ਵਿੱਚ ਘੇਰਾ ਘੱਤਿਆ ਜਣ ਸੀਏ ਤੁਰਿਆ ਗਣਨ ਆਏ ਕੈ ਅਵਿਸੁਲਾ ਹੋਈਆਂ ਤੇ ਲੋਕਾਂ ਦੇ ਖੁਣ ਸਿਖਾਏ ਕੈ ਰੋਸ ਦਾਈਆਂ ਚੱਕਰਪਾਨ ਕਰ ਨੰਦਾ ਖੜਗ ਉਠਾਏ ਕੈ ਅੱਗੇ ਰਾਖਸ਼ ਬੈਠੇ ਰੋਹਲੇ ਤੀਰੀ ਤੇਗੀ ਸ਼ਹਿ ਬਰਲਾਏ ਕੈ ਪਕੜ ਪਛਾੜੇ ਰਾਖਸਾਂ ਦਲ ਦੈਤਾ ਅੰਦਰ ਜਾਏ ਕੈ ਬਹੁ ਕੇਸੀ ਪਕੜ ਪਛਾੜੇ ਅਨ ਤਿੰਨ ਅੰਦਰ ਧੂਮ ਰਚਾਏ ਕੈ ਬੜੇ ਬੜੇ ਜੁਣ ਸੂਰਮੇ ਕੈ ਕੋਟੀ ਦੈ ਚਲਾਏ ਕੈ ਰਣ ਕਾਲੀ ਗੁੱਸਾ ਖਾਏ ਕੈ ਪੌੜੀ ਦੁਆ ਕੰਧਾਰਾ ਮੋਹੇ ਜੁੜੇ ਅਣੀਆਰਾਂ ਚੋਈਆਂ
ਤੂੰ ਹੈ ਕਿਰਪਾਣਾ ਤਿੱਖੀਆਂ ਨਾ ਲੋਹ ਧੋਈਆਂ ਪੂਰਾ ਸਰਣ ਬੀਜ ਨੂੰ ਕਤ ਘੇਰ ਖਲੋਈਆਂ ਲਾੜਾ ਦੇਖਣ ਲਾੜੀਆਂ ਚੌ ਗਿਰਦੈ ਹੋਈਆਂ ਚੌਵੀ ਥੌਸਾ ਪਾਈ ਦਲਾ ਮੁਕਾਬਲਾ ਦਸਤੀ ਤੂੰ ਨਚਾਈਆਂ ਤੇ ਗਾਂ ਨੰਗੀਆਂ ਸੂਰੀਆਂ ਦੇ ਤਨ ਲਾਈਆਂ ਗੋਸ਼ਤ ਗਿੱਧੀਆਂ ਬਿੱਧਣ ਰਾਤੀ ਆਈਆਂ ਮਰਦਾ ਘੋਣੀਆਂ ਜੋਗਣੀਆਂ ਮਿਲ ਤਾਈਆਂ ਲੋਹ ਪਖਣਾ ਫੌਜਾਂ ਮਾਰ ਹਟਾਈਆਂ ਦੇਵਾ ਦਾਨਵਾ ਭਾਜ ਦੀ ਕਥਾ ਸੁਣਾਈਆਂ ਰਾਜੇ ਸੁਮਤੈ ਭੂਈ ਨਾ ਪਾਉਣੇ ਪਾਈਆਂ ਬੂੰਦਾ ਰਕਤ ਦੀਆਂ ਕਾਲੀ ਖੇਤ ਖਪਾਈਆਂ ਸੱਬੇ ਸੂਰਤਾਂ ਬਹੁਤੀ ਸ੍ਰੀ ਬਿਹਾਈਆਂ ਘੜੀਆਂ ਕਾਲਕੀਆਂ ਜਾਣ ਨਾ ਜਾਏ ਮਾਈਆਂ ਜੂਝੇ ਸੂਰਮੇ ਸੁੰਬ ਸੁਣੀ ਕਰਹਾਲੀ ਸਰਣਵਤ ਬੀਜ ਦੀ ਰਣ ਵਿੱਚ ਕਿਨੈ ਨਾ ਝਾਲੀ ਦੁਰਗਾ ਆਉਂਦੀ ਬਹੁਤੇ ਵੀਰ ਜਟਾਲੀ ਉੱਠੇ ਆ ਕੇ ਚੋਟਾਂ ਪਾਣ ਤਵਾਲੀ ਜਸਨ ਯੁੱਧ ਨੂੰ ਥਰ ਥਰ ਪ੍ਰਿਥਮੀ ਚਾਲੀ ਦਲਾਂ ਚੜੰਦਿਆਂ ਨਾਉ ਜਿਵੇ ਹੈ ਹਾਲੀ ਸਹਿ ਦਰਿਆਓ ਵਿੱਚ ਧੂੜਤਾ ਹਾਂ ਕਾਲੀ ਛੜੀ ਤੁਰੰਗਵਾਂ ਜਾਣ ਪੁਕਾਰੂ ਜਾਲੀ ਧਰਤੀ ਇੰਦਰ ਦਾ ਪੌੜੀ ਆਰ ਮਿਲਿਆ ਆਰੀਆਂ ਸੈਣ ਸੂਰਿਆਂ ਸਾਜੀ ਚੱਲੇ ਸੋਹੇ ਦੁਰਗ ਸ਼ਾਹ ਜਣਕਾ ਬੈ ਹਾਜੀ ਤੀਰੀ ਤੇ ਕੀ ਜਮ ਤੜੀ ਰਣ ਵੰਡੀ ਭਾਜੀ ਇੱਕ ਕੈਲ ਘੁੰਮਣ ਸੂਰਮੇ ਜਾਣ ਮਗਤ ਪਕਾਜੀ ਇੱਕ ਵੀਰ ਪਰੋ ਤੇ ਬਰਛੀਏ ਜਿਉਂ ਚੁੱਕ ਪਾਉਣ ਬਾਜੀ ਇੱਕ ਦੁਰਗਾ ਸੋਹੇ ਖੁਣਸ ਕਾਇ ਖੁਣਸਾਇਨ ਤਾਜੀ ਇੱਕ ਧਾਵਣ ਦੁਰਗਾ ਸਾਹਮਣੇ ਜਿਉਂ ਭੁਖਿਆਏ ਭਾਜੀ ਕਦੇ ਨਾ ਰੱਜੇ ਜੁੱਜ ਤੇ ਰੱਜ ਹੋਏ ਰਾਜੀ ਬੱਜੇ ਸੰਗਲੀਆਲੇ ਸੰਗਰ ਡੋਹਰੇ ਡਹਿ ਜੋ ਖੇਡ ਜਟਾਲੇ ਹੱਠਾਂ ਜੋੜ ਕੇ ਨਿਜੇ ਬੰਬਲੀਆਲੇ ਦਿਸਨ ਓਰੜੇ ਚੱਲੇ ਜਾਣ ਜਟਾਲੇ ਨਵਣ ਗੰਗ ਨੂੰ ਪੌੜੀ ਦੁਰਗਾ ਤੈ ਦਾਨ ਵੀ ਸੂਲ ਹੋਈਆਂ ਕੰਗਾ ਵਾਛੜ ਗਤੀ ਸੂਰੀਆਂ ਵਿੱਚ ਖੇਤ ਕਤੰਗਾ ਤੂੰ ਇਹ ਕਿਰਪਾਣਾ ਤਿੱਖੀਆਂ ਬੜਲਾ ਹਨ ਅੰਗਾ ਪਹਿਲਾਂ ਦਲਾਂ ਬਿਲੰਦਿਆਂ ਭੇੜ ਪਿਆਂ ਨਿਹੰਗਾਂ ਪੌੜੀ ਓਰੜ ਫੌਜਾਂ ਆਈਆਂ ਵੀਰ ਚੜੇ ਕੰਧਾਰੀ ਸੜਕ ਮਿਆਨੋ ਕੱਢੀਆਂ ਤਿੱਖੀਆਂ ਤਲਵਾਰੀ ਕੜਕ ਉੱਠੇ ਰਣ ਮੱਚਿਆ ਵੱਡੇ ਹੰਕਾਰੀ ਸਿਰਤ ਬਾਹਾਂ ਗੰਨ ਲੈ ਫੁਲੇ ਵਾੜੀ ਜਾਪੇ ਕੱਢੇ ਵਾੜੀਆਂ ਰੋਜਿੰਦਰ ਆਰੀ ਦਵਾਂ ਕੰਧਾਰਾ ਮੋਹ ਜੁੜੇ ਜਾਂ ਸੱਟ ਪਈ ਖਰਵਾਰ ਕਾ ਤੱਕ ਤੱਕ ਕੈਬਰ ਦੁਰਗ ਸ਼ਾਹ ਤੱਕ ਮਾਰੇ ਭਲੇ ਜੁਜਾਰ ਕਾ ਪੈਦਲ ਮਾਰੇ ਹਾਥੀਆਂ ਸੰਗ ਰਥ ਗ੍ਰਹਿ ਸਵਾਰ ਕਾ ਸੋਹਣ ਸੰਜਾ ਬਾਗੜਾ ਜਣ ਲੱਗੇ ਫੁੱਲ ਨਾਰਕ ਗੁੱਸੇ ਆਈ ਕਾਲ ਕਾ ਹੱਥ ਸੱਜੇ ਲੈ ਤਰਵਾਰ ਕਾ ਏਦੂ ਪਾਰੋਂ ਓਰ ਪਾਰ ਹਰਨਾਕ ਸਿੰਘ ਉਜਾਰ ਕਾ ਜਣ ਇਕਾਰੀ ਗੰਧਾਰ ਕਾ ਸਾਧ ਰਹਿਮਤ ਤੇਰੇ ਵਰਗ ਪੌੜੀ ਦੁਆਂ ਗੰਧਾਰਾ ਮੋਹ ਜੁੜੇ ਸੱਟ ਪਈ ਚਮਧਾਣ ਕਾ ਤਦ ਖਿੰਗ ਨਸੋਮ ਨਚਾਇਆ ਡਾਲ ਉਪਰ ਪਰਗਸਤਾਨ ਕਾ ਫੜੀ ਬੁਲੰਦ ਮੰਗਾਏ ਉਸ ਫੁਰਮਾਇਸ ਕਰ ਮੁਲਤਾਨ ਕਾ ਗੁੱਸੇ ਆਈ ਸਾਹਮਣੇ ਰਣ ਅੰਦਰ ਘੱਤਣ ਕਹਾਣ ਕਾ ਅੱਗੇ ਤੇਗ ਵਤਾ ਵਗਾਈ ਦੁਰਗ ਸ਼ਾਹ ਬੱਢ ਸੁਮਨ ਬਈ ਪਲਾਣ ਕਾ ਰੜਕੀ ਜਾਏ ਕੇ ਧਰਤ ਕਾ ਬੱਢ ਬਾਖਰ ਬਣਕ ਕਾਣ ਕਾ ਵੀਰ ਪਲਾਣੋ ਡਿੱਗਿਆ ਕਰ ਸਿਜਦਾ ਸੁਮ ਸੁਜਾਣ ਕਾ ਸ਼ਾਬਾਸ ਸਲੋਣੇ ਖਾਨ ਕਾ ਸਦਾ ਸ਼ਾਬਾਸ ਤੇਰੇ ਤਾਣ ਕਾ ਤਾਰੀਫਾਂ ਪਾਨ ਚਬਾਨ ਕਾ ਸਦ ਰਹਿਮਤ ਕੈਫਾਂ ਖਾਨ ਕਾ ਸਦ ਰਹਿਮਤ ਤੁਰੇ ਨਚਾਣ ਕਾ ਪੌੜੀ ਦੁਰਗਾ ਅਤੈ ਦਾਨ ਵੀ ਗੈ ਸੰਗਰ ਕੱਥੇ ਓਰੜ ਉੱਠੇ ਸੂਰਮੇ ਆਡਾਹੇ ਮੱਥੇ ਕੱਟ ਤਫੰਗੀ ਕੈਬਰੀ ਦਲ ਗਾਹੇ ਨਿਕੱਥੇ ਦੇਖਣ ਜੰਗ ਫਰੇਸ਼ਤੇ ਅਸਮਾਨੋ ਲੱਥੇ ਪੌੜੀ ਦੁਆਂ ਕੰਧਾਰਾ ਮੋਹ ਜੁੜੇ ਦਲ ਘੁਰੇ ਨਗਾਰੇ ਓਰੜ ਆਏ ਸੂਰਮੇ ਸਿਰਧਾਰਣੀਆਂ ਰੇ ਲੈ ਕੇ ਤੇਗਾਂ ਬਰਛੀਆਂ ਹਥਿਆਰ ਉਭਾਰੇ ਟੋ ਪਟੇਲਾ ਪਾਖਰਾ ਕਲਸੰਤ ਸਵਾਰੇ ਲੈ ਕੇ ਬਰਛੀ ਦੁਰਗ ਸ਼ਾਹ ਬਹੁ ਦਾਨ ਮਾਰੇ ਚੜੇ ਰਥੀ ਗਜ ਘੋੜੀ ਮਾਰ ਭੋਏ ਤੇ ਡਾਰੇ ਜਾਣ ਹਲਵਾਈ ਸੀਖ ਨਾਲ ਵਿੰਨ ਵੜੇ ਉਤਾਰੇ ਪੌੜੀ ਦੁਆਂ ਕੰਧਾਰਾ ਮੋਹ ਜੁੜੇ ਨਾਲ ਧੌਂਸਾ ਭਾਰੀ ਲਈ ਭਗਵਤੀ ਦੁਰਗ ਸ਼ਾਹ ਵਰ ਜਾਗਣ ਵਾਰੀ ਲਾਈ ਰਾਜੇ ਸੋ ਮਨੋਰਥ ਪੀਏ ਪਿਆਰੀ ਸੋਮ ਪਲਾਣੋ ਡਿੱਗਿਆ ਮਾ ਵਿਚਾਰੀ ਡੁੱਬ ਰੱਤੂ ਨਾ ਲਹੋ ਨਿਕਲੀ ਬਰਛੀ ਦੁਧਾਰੀ ਜਾਣ ਰਜਾ ਦੀ ਉਤਰੀ ਪੈਨ ਸੂਹੀ ਸਾਰੀ ਪੌੜੀ ਦੁਰਗਾ ਅਤੈ ਦਾਨ ਵੀ ਭੇੜ ਪਿਆ ਸਬਾਹੀ ਸ਼ਾਸਤਰ ਪਜੂ ਤੇ ਦੁਰਗ ਸ਼ਾਹ ਗੈ ਸਭਨੀ ਬਾਹੀ ਸੋਮਭ ਨਿਸੋਮ ਸੰਘਾਰਿਆ ਵਥ ਜੇਹੇ ਸਾਹੀ ਫੌਜਾਂ ਰਾਖਸ਼ ਆਰੀਆਂ ਦੇਖ ਰੋਹਣ ਤਾਹੀ ਮੋਹ ਕੜੂਚੇ ਘਾਹ ਦੇ

अनंत आदितेव है, बेअंत परम पेव है, गाद व्याधनाश है, सदैव सर्वाश है, खंड दुष्ट काव्य है, अभेद आदि काल है, सदैव सर्वाल है, खंड चंड रूप है, प्रचंड चंद्र रूप है, काल होंगे काल सदैव रजपाल है, कृपाण काल कृपाण दयाल रूप है, सदैव सर्वरूप है, अनंत सर्वास है, परे परम परास है, अदृश अंतर ध्यान है, सदैव सर्वान है, कृपाल कालहीन है, सदैव साध दीन है, अजसवंग बजसवंग प्रभाव गात व्याधनासंग परियंग परम पासन त्रिकाल लोकमान है, सदैव वर्गप्रतान है, तत्संग तत्संग प्रभाव कृपाल त्याल कर्म है, गंज पंज परम है, त्रिकाल लोकपाल है, सदैव सर्वत्याल है, जबल समुग जबल समुग रभा मान मुन मन है, परे परम प्रधान है, पुराण परिनासंग सदैव सर्वप्रासन प्रचंड अखंड मंडली दन जगंत ज्योतिवाल का जलंत दीप जमाल का कृपाल दयाल लोचन मन चंग मन मोचन हरियंग विशाल लाल लोचन मनोज मन मोचन सुमंग शीत सौभ्रवा चक्र चंद्र चार चंद्र का जगंत ज्योति बाल का शकंद्र राज सौभ्रवा जगंत ज्योतिशी वदन करती चंद्र प्रसाद अनुका स्वरूपंग अमित विभूतंग चल स्वरूपंग विस्करण जग ज्योत प्रकाश संग आदि अनासंग अमित अगासंग सर्वर्णंग अनगंज कालंग विस्प्रताप प्रतपालंग दीन दयालंग शुभकरणंग आनंद सर्पंग आनंद रूपंग अमित विभूतंग तपशरणंग विश्वंबर प्रणंग जगत प्रकाशकणंग आधारण धरणंग श्रेष्ठ करंग आनंद सर्पी आनंद रूप अमित विभूति तेजवरंग अनखंड प्रतापन सब जगतापंग अलख तापंग विश्वकरण अद्वय मनासी तेज प्रकाशी सर्वदासी एक हरंग अनखंड मन तेज प्रचरंग ज्योत उडन अमित मतंग अनभय गाधंग अलख वादंग विश्व प्रसादंग अमित गतंग आनंद स्वरूपी आनंद रूपी अटल विभूति भावतृणंग आन गाध अबाधंग जगत प्रसादंग सर्व अराधंग ताव शरणंग अकलंक अबाधंग विश्व प्रसादंग जगत प्रसादंग पवनासंग विश्वंभर भरणंग केल विकरण पद उदाहरणंग सब साधनाथ नाथे गाधे अमित नाथे दुखरणंग अगंज अविनाशी ज्योत प्रकाशी जगत प्रकाशी तोय श्रृंगालस अमित तेज जग ज्योत प्रकाशी आदि छेद अपैवनाशी परम तत्व परमार्थ प्रकाशी आदि स्वरूप खंडता जित पंक्षण खंडता जित परम प्रकाशी आदि अनाशी विश्वकरणंग जगताप्ल करता जगत प्रहरता सब जगत प्रता छेद परंगनाशी तेज प्रकाशी रूप सुरासी सर्वशितंग आनंद स्वरूपी अनहद रूपी अलग विभूति अमित कलश आदि अभय अनगाध राग रंग जय रेखना रूप रंग व्यवरावत कुंभुपंग समुद्रता कुंभुक पंग शानदर सरता कुंभुपंग समुद्र स्वरूपंग लख विभूतंग अमित गतंग अद्वय विनाशी परम प्रकाशी जेत तेज सुरासी कृतंग जय रूप न रेखंग लख अपेखंग अमित अद्वैखंग सर्वमयी सब किल विख हरणंग पतित उदरणंग असरण सरणंग एक दई कलश आजान बाह सारंग कर तरणंग अमित ज्योत जग ज्योत प्रकरण खड़क बाण खल तल बल हरणंग महाबाह विश्वंबर प्रणंग त्रिभंगी शानदार खल दल बल हरणंग दोष बडणंग असरण शरणंग अमित गतंग चंचल चकचारंग मच्छ बिडारण पाप प्रहारण अमित गत मतंग आ जान सुबह महिमा महंग सान सहंग सर्वमयी जल थल बन रड़ता बन त्रिन कहता खाल दल दहता सोन रिसही कलस आत्मलिष्ट दल दोष निकंदन अमित प्रताप सकल जगत बंधन सोन चार चित्र कृचंदन पाप प्रहारण दोष दल दंडन छपै छंद भेद भेद नहीं लगे ब्रह्म ब्रह्मन बुझय व्यास परासुर सुख सनाद शिव अंदना सुजय सनत कुवार सनगाद सर्व जब समाना भवे लख लख मिलख बिशन किशन गई नेत बतावे असाम रूप अनभय प्रभा आत्मलिष्ट जल थल करण अच्युत आनंद अद्वय अमित नाथ नंजन तव शरण अच्युत अभय अभेद अमित अखंड अतुल बल अटल अनंत नागा नाद अखय खंड प्रबल दल अमित अमित अनतोल अपु अनभेद पंजन अनविकार आत्मस्वरूप सुनंदन मनोरंजन अविकार रूप अनभय सदा मोन जन गण बंदत चरण भव परण कारण दुख दोख हरण अत प्रताप परम पै हरण छपै चंद्र प्रसाद मुख मंडल बल लसत ज्योत उदोत अमित गात चरत ज्योत जग मगत लजत लख कोट निखत पात चक्रवर्ती चक्र वह चक्र चौ चक्र चक्र तार पद्मनाथ परमाच नवल नारायण नार हर कालक बिहंडन किल विक हरण सुर नर मोन बंदर चरण खंडन अखंड मंडन अभय नमो नाथ पव पय हरण छपय छंद नमो नाथ निद्रा दिक नमो निम रूप निरंजन गंजन गंजन अपंज अनपेद पंजन अखय अक्षय अखय अविकार अभय अनपेज अभेदन खेदन खेदन मे अखेज अनछेद्र अछेदन आजान बारंग हर खड़क बण दुर्जन दलन नर वर नरेश नायक नृपण नमो नवल जल थल रमण दीन दयाल दुख हरण दुर्मथंता दुख नन महा मोन मन हरण मदन मूर्त मह मंडन अमित तेज अविकार अखय अनपंज अमित बल निरपंज निरपव निर्वैर निर्जुर नृप जल थल अजय स्वरूप अछ अछित अछ अछ अनुचार अद्वय स्वरूप अद्वय
ਕਵੀ ਅਮਰ ਅਭ ਬੰਦਰ ਸੁੰਦਰ ਅਸੁਰ ਕੁਲ ਕਲੰਕਰ ਹੀਨ ਕਿਰਪਾ ਕੀ ਸਾਗਰ ਕਰੁਣਾ ਕਰ ਕਰਨ ਧਾਰਨ ਸਮਰਥ ਕਿਰਪਾ ਕੀ ਸੂਰਤ ਕ੍ਰਿਤ ਧਾਰ ਕਾਲ ਕਰਮ ਕਰ ਹੀਨ ਕਿਰਿਆ ਜਹ ਕੋਈ ਨਾ ਬੁੱਝੈ ਕਹਾਂ ਕਰੈ ਕਹਿ ਕਰੈ ਕਹਾਂ ਕਾਲਨ ਕਹਿ ਸੁਝੈ ਕੰਜਲ ਨੈਨ ਕੰਬੂ ਗਰੀ ਵਹਿ ਕੱਟ ਕੇ ਹਰ ਕੁੰਚਰ ਗਵਨ ਕਦਲੀ ਕੁਰੰਗ ਕਰਪੂਰ ਗਤ ਬਿਨ ਕਾਲ ਦੂਜੋ ਕਵਨ ਕਿਸ਼ਵੈ ਛੰਦ ਅਲਗਰੂਪ ਲੇਖ ਅਭੈ ਅਨਭੁਤ ਮੰਜਨ ਆਦਿ ਪੁਰਖ ਅਭਿਕਾਰ ਅਜੈ ਅਨਗਾਧ ਅਗੰਜਨ ਨਿਰਭਿਕਾਰ ਨਿਰਜੁਲ ਸਰੂਪ ਨਿਰਦਵੈਖ ਨਿਰੰਜਨ ਅਭੰਜਨ ਭੰਜਨ ਅਨਭੇਦ ਅਨਭੂਤ ਭੰਜਨ ਅਸ਼ਨਸ਼ਾ ਸੁੰਦਰ ਸੁਮਤ ਬੜ ਸੁਰ ਬੜਵੈ ਬਗਤ ਕੋਟਕ ਪ੍ਰਤਾਪ ਭਾਨ ਜੇਮ ਤਪ ਤੇਜ ਸਥਿਤ ਤਖਤ ਛਪੈ ਚੰਦਰ ਪ੍ਰਸਾਦ ਚਕਰ ਚਾਰ ਚਕਰ ਵੈਰ ਚਕਰਤ ਚੌ ਚੌ ਕੁੰਟ ਚਵਗਨ ਕੋਟ ਸੂਰ ਸਮਤੇਜ ਤੇਜ ਨਹੀਂ ਦੂਨ ਚਵਗਨ ਕੋਟ ਚੰਦ ਚਕਪਰੈ ਤੁਲ ਨਹੀਂ ਤੇਜ ਵਿਚਾਰਤ ਬਿਆਸ ਪਰਾਸੁਰ ਬ੍ਰਹਮ ਭੇਦ ਨਹਿ ਵੇਦ ਉਚਾਰਤ ਸ਼ਾਹਾਨ ਸ਼ਾਹ ਸਾਹਿਬ ਸੁਘਰ ਅਤ ਪ੍ਰਤਾਪ ਸੁੰਦਰ ਸਬਲ ਰਾਜਾਨ ਰਾਜ ਸਾਹਿਬ ਸਬਲ ਅਮਿਤ ਤੇਜ ਅਛੈ ਅਛਰ ਕਵਿਤਾ ਪ੍ਰਸਾਦ ਗਯੋ ਜੋ ਨਾ ਜਾਇ ਸੋ ਗਾਹ ਕਹਿ ਕੇ ਗਾਈ ਅਤ ਛਿਦੀ ਜੋ ਨਾ ਜਾਇ ਸੋ ਅਚੀਤ ਕਹਿ ਪਛਾਣੀ ਗੰਜ ਜੋ ਨਾ ਜਾਇ ਸੋ ਗੰਜ ਕਹਿ ਕੇ ਜਾਣ ਜਾਣੀਅਤ ਭੰਜੋ ਜੋ ਨਾ ਜਾਇ ਸੋ ਪੰਜ ਕਹਿ ਬਖਾਨੀ ਹੈ ਸਤ ਜੋ ਨਾ ਜਾਇ ਸੋ ਸਾਧ ਕਹਿ ਕੇ ਸਾਧ ਕਰ ਛਿਦੀ ਜੋ ਨਾ ਜਾਇ ਸੋ ਅਛਲ ਕਹਿ ਪ੍ਰਮਾਣੀ ਹੈ ਮੰਤਰ ਮੈਂ ਨਾ ਆਵੇ ਸੋ ਮੰਤਰ ਕਹਿ ਕੇ ਮਾਨ ਮਨ ਜੰਤਰ ਮੈਂ ਨਾ ਆਵੇ ਸੋ ਜੰਤਰ ਕਹਿ ਕੇ ਜਾਣੀ ਕਵਿਤਾ ਪ੍ਰਸਾਦ ਜਾਤ ਮੈਂ ਨਾ ਆਵੇ ਸੋ ਜਾਤ ਕਹਿ ਕੇ ਜਾਨ ਜੀ ਪੰਥ ਮੈਂ ਨਾ ਆਵੇ ਸੋ ਅਬਾਤ ਕਹਿ ਬੁਲਾਈਆ ਭੇਦ ਮੈਂ ਨਾ ਆਵੇ ਸੋ ਭੇਦ ਕਹਿ ਕੇ ਭਾਖੀ ਅਤ ਛੇਦੀ ਜੋ ਨਾ ਜਾਇ ਸੋ ਅਚੀਤ ਕਹਿ ਸੁਣਾਈ ਹੈ ਖਣੇ ਜੋ ਨਾ ਜਾਇ ਸੋ ਅਖੰਡ ਜੁਗ ਖਿਆਲ ਕੀਜੇ ਖਿਆਲ ਮੈਂ ਨਾ ਆਵੇ ਗਮ ਤਾਂ ਉਸ ਦਿਖਾਈਆ ਜੰਤਰ ਮੈਂ ਜਾਵੇ ਸੋ ਜੰਤਰ ਜਾ ਪੀਆਤ ਧਿਆਨ ਮੈਂ ਨਾ ਆਵੇ ਤਾਂ ਉਹ ਧਿਆਨ ਕੀਜੇ ਤਾਈ ਕਵਿਤਾ ਸੁਦਾਦ ਛਤਰਤਾਰੀ ਛਤਰੀਪਤ ਸ਼ੈਲ ਰੂਪ ਸ਼ੇਤਨਾਥ ਸ਼ੌਣੀ ਕਰ ਸ਼ਾਇਆਬਰ ਛਤਰੀਪਤ ਗਾਈਆ ਬਿਸਨਾਦ ਬਿਸੰਭਰ ਬੇਦਨਾਦ ਬਾਲਾ ਕਰ ਬਾਜੀਗਰ ਬਾਣਧਾਰੀ ਬੰਧਨ ਬਤਾਈ ਹੈ ਨਿਉਲੀ ਕਰਮ ਦੂਤਾਧਾਰੀ ਵਿਦਿਆਧਰ ਬ੍ਰਹਮਚਾਰੀ ਧਿਆਨ ਕੁਲਗਾਵੇ ਨੈਕ ਧਿਆਨ ਹੁਣ ਪਾਈਏ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਔਰ ਦੂਜਾ ਕੌਣ ਤਿਹਾਈਏ ਕਵਿਤਾ ਪ੍ਰਸਾਦ ਯੁੱਧ ਕੇ ਜਿਤਈਆ ਰੰਗ ਬੂਮ ਕੇ ਪਵਈਆ ਵਾਰ ਬੂਮ ਕੇ ਮਿਟਈਆ ਨਾ ਤੀਨ ਲੋਕ ਗਾਈਆ ਕਹੂੰ ਕੇ ਤਨਈਆ ਨਾ ਮਈਆ ਜਾ ਕੇ ਬਈਆ ਕਹੂ ਚੌਣੀ ਕੇ ਜਈਆ ਜੁੜਕਾਂ ਸੁਖ ਲਾਈਆ ਸਾਧਨਾ ਸਧਈਆ ਤੂਲ ਧਾਨੀ ਕੇ ਦੂਜਈਆ ਧੂਮਧਾਰ ਕਿਤਰਈਆ ਗਿਆਨ ਤਾਂ ਉਸ ਦਾ ਲਾਈਆ ਆਓ ਕੇ ਬਢਈਆ ਏਕ ਨਾਮ ਕੇ ਜਪਈਆ ਔਰ ਕਾਮ ਕੇ ਕਰਈਆ ਛੋੜ ਔਰ ਗੰਤਿਆਈਏ ਕਬੇ ਤਤਾ ਪ੍ਰਸਾਦ ਆਮ ਗੁਰੂ ਦੇ ਖੈਰ ਖੂਬੀ ਕਦੂ ਹੇਂਦਾ ਗਚਕਾ ਜੀ ਕੋ ਗਚਿੰਦਾ ਸੁਖੜੀਂਦਾ ਕਹਿ ਬਤਾਈਆ ਚਾਮ ਕੇ ਚਲਿੰਦਾ ਕਹਾਵ ਕਾਮ ਤੇ ਬਚਿੰਦਾ ਛਤਰ ਛੌਣੀ ਕੇ ਛਲਿੰਦਾ ਸੋ ਦਿਹੰਦਾ ਕੇ ਬਣਾਈਆ ਜਰ ਕੋ ਜਨ ਦਿਹੰਦਾ ਜਨ ਮਾਨ ਕੋ ਜਲਿੰਦਾ ਜੋਤ ਜੇਬ ਕੋ ਜਗਿੰਦਾ ਜਾਨ ਮਾਨ ਜਲਗਾਈਆ ਦੋਖ ਕੋ ਦਲਿੰਦਾ ਦੀਨ ਦਾਨ ਸਦਹਿੰਦਾ ਦੋਖ ਦੁਰਜਨ ਦਲਿੰਦਾ ਤਿਆਏ ਦੂਜੇ ਗੁਣ ਤੇ ਆਈਏ ਕਵਿਤਾ ਪ੍ਰਸਾਦ ਸਲ ਸੁਨਿੰਦਾ ਸਿਤਾਈ ਕੋ ਸੁਨਿੰਦਾ ਅੰਗ ਅੰਗ ਮੈਂ ਅਵਿੰਦਾ ਇੱਕ ਇੱਕ ਨਾਥ ਜਾਨੀਆ ਕਲ ਪਰਿੰਦਾ ਖੋਰਾ ਸਾਨ ਕੋ ਗੁਣਿੰਦਾ ਗਰਮ ਕਾਵਲ ਗਲਿੰਦਾ ਗੋਲ ਗੰਜ ਮੁਕਨਾਨੀਆ ਗਲਬ ਕਰਿੰਦਾ ਜੇ ਤੇਜ ਕੇ ਦਿਹੰਦਾ ਚਿਤਰ ਝਾਮਕੀ ਦਲਿੰਦਰ ਛੋੜ ਔਰ ਕੌਣ ਆਣੀ ਹੈ ਸਤ ਤਾ ਦਿਹੰਦਾ ਸਤਾਈ ਕੋ ਸੁਖਿੰਦਾ ਕਰਮ ਕਾਮ ਕੋ ਗੁਣਿੰਦਾ ਛੋੜ ਦੂਜਾ ਕੌਣ ਮਾਣੀ ਕਵਿਤਾ ਪ੍ਰਸਾਦ ਜੋਤ ਕੋ ਜਗਿੰਦਾ ਜੰਗ ਜਾਫਰੀ ਦਿਹੰਦਾ ਮਿੱਤਰ ਮਾਰੀ ਕੇ ਮਲਿੰਦਾ ਪੈ ਕੁਨਿੰਦਾ ਕਹਿ ਬਖਾਣੀ ਹੈ ਪਾਲਕ ਬੁਨਿੰਦਾ ਪਰਮ ਭਾਰ ਸਿ ਬਰਗਿੰਦਾ ਰੰਗ ਰਾਗ ਕੇ ਸੁਨਿੰਦਾ ਪੈ ਨਿੰਦਾ ਤੇਜ ਮਾਨੀਆ ਜਾਪ ਕੇ ਜਪਿੰਦਾ ਕਹਿ ਗੋਬੀ ਕੇ ਦਿਹਿੰਦਾ ਕੁਨ ਮਾਪ ਕੇ ਗੁਨਿੰਦਾ ਹੈ ਬੇਜਰੂਪ ਜਾਣੀ ਹੈ ਆਰ ਜਾ ਦਿਹਿੰਦਾ ਰੰਗ ਰਾਗ ਕੇ ਬੁਨਿੰਦਾ ਦੁਸ਼ਟ ਹੋ ਕੇ ਦਲਿੰਦਾ ਛੋੜ ਦੂਜੋ ਕੌਣ ਤੇ ਆਈਏ ਕਵਿਤਾ ਪ੍ਰਸਾਦ ਆਤਮਾ ਪ੍ਰਧਾਨ ਜਾਂ ਸਿੱਧਤਾ ਸਰੂਪ ਦਾ ਬੁੱਧਤਾ ਵਿਭੂਤ ਜਾਂ ਵਿਸਿੱਧਤਾ ਸੁਭਾਵ ਹੈ ਰਾਗ ਵੀ ਨਾ ਰੰਗ ਤਾਂ ਹੇ ਰੂਪ ਵੀ ਨਾ ਰੇਗ ਜਾਂ ਅੰਗ ਵੀ ਸੁਰੰਗ ਤਾਂ ਹੇ ਰੰਗ ਸੁਭਾਵ ਹੈ ਚਿੱਤਰ ਤੋਂ ਵਿਚਿੱਤਰ ਹੈ ਪਰਮ ਦਾ ਪਵਿੱਤਰ ਹੈ ਸੋ ਮਿੱਤਰ ਕੇ ਮਿੱਤਰ ਹੈ ਵਿਭੂਤ ਕੋ ਭਾਵ ਹੈ ਦੇਵਨ ਕੇ ਦੇਵ ਹੈ ਕਿ ਜਾਨ ਜਾ ਹੈ ਕਿ ਰਾਜਨ ਕੋ ਰਾਜ ਹੈ ਕਿ ਰਾਵਣ ਕੋ ਰਾਵ ਹੈ।

ਤੈ ਸੀਮਕ ਕੀਤੀ ਸੁਨ ਰਾਜ ਜੀਤ ਦਾਨਵ ਦੇਸ਼ ਕੇ ਬਲਵਾਨ ਪੁਰਖ ਖੰਡ ਤੈ ਸੀਮਕ ਮਰ ਗਏ ਸਿਰ ਇੰਦਰ ਛਤਰ ਫਿਰਾਏ ਜੈ ਸੁਰ ਸੁਖ ਪਾਇਓ ਤੇ ਬਸੰਤ ਹੋਏ ਸਹਾਏ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਪਾਛੇ ਦਸਵੀਂ ਚੌਬੀਸ ਅਵਤਾਰ ਚੌਪਈ ਅਬ ਚੌਬੀਸ ਅਵਤਾਰ ਅਜੇ ਬਦਨ ਕਲ ਖਾਰਾ ਸੁਣੀਓ ਸੰਤ ਸਚਿਤ ਲਾਈ ਬਣਦ ਸਿਆਮ ਜਥਾ ਮਤ ਭਾਈ ਚੌਪਈ ਜਬ ਜਬ ਹੋਤਾ ਰਿਸ਼ਟ ਬਾਰਾ ਤਬ ਤਬ ਦੇਹ ਤਰ ਤਬ ਤਾਰਾ ਕਾਲ ਸਭਨ ਕੋ ਬਿਕਰਮਾ ਸੰਤ ਕਾਲ ਕਰਤ ਹੈ ਨਾ ਸਚੋ ਬਈ ਕਾਲ ਸੁਪਨ ਕਾ ਕਰਤ ਸਾਰਾ ਅੰਧਕਾਲ ਸੁਭ ਕਾ ਬਨਹਾਰਾ ਆਪਨ ਰੂਪ ਅਨੰਦ ਤਰ ਜੀ ਆਪਨ ਮਦਲੀਨ ਪੁਰਨ ਫਰ ਜੋ ਬਈ ਇਨ ਮੈਂ ਸ੍ਰੀ ਦਸ ਅਵਤਾਰਾ ਜਿਨ ਮੈਂ ਰਮਿਆ ਰਾਮ ਹਮਾਰਾ ਅਨ ਚੁਪਨ ਦਸ ਗਨ ਅਵਤਾਰੂ ਕਹੋ ਜੋ ਤੇਨ ਤੇਨ ਕੀ ਖਰ ਜੋ ਬਈ ਕਾਲ ਆਪਣੋ ਨਾ ਛਪਾਈ ਅਵਰਨ ਕੈ ਸਿਰ ਦੇ ਬਰਗਿਆ ਆਪ ਆਪਨ ਰਹਿਤ ਨਿਰਾਲ ਜਗਤੇ ਜਾਨ ਲਈ ਜਾਣਾ ਮੈਂ ਤਪਤ ਚੋ ਪਈ ਆਪ ਰਚੇ ਆਪੇ ਕਲਕਾਏ ਅਵਰਨ ਗਏ ਦੈ ਮੂਨ ਹਟਾਏ ਆਪ ਨਿਰਾਲ ਰਹਿਣਾ ਪਾਇਆ ਤਾਂ ਤੇ ਨਾਮ ਬੇਅੰਤ ਕਹਾਂ ਚੋ ਪਈ ਜੋ ਚੋਬੀ ਸਮਦਾਰ ਗਹਾਏ ਤਿਨ ਵੀ ਤੁਮ ਪ੍ਰਭ ਤਨਗਣਾ ਪਾਏ ਸਭੀ ਜਗ ਪਰ ਮੇ ਪਵ ਰਾਜਨ ਤਾਂ ਤੇ ਨਾਮ ਬੇਅੰਤ ਕਹਾਂ ਚੋ ਪਈ ਸਭੀ ਛੜਨਾ ਆਪ ਛਲਾ ਜਾ ਤਾਂ ਤੇ ਛੜਚਾਪ ਕਹਾ ਜਾ ਸੰਤਮ ਦੁਖੀ ਨਰਕ ਬੁਲਾਵੇ ਦੀਨ ਬੰਦ ਤਾਂ ਤੇ ਕਹਿ ਲਾਵੇ ਚੋ ਪਈ ਅੰਤ

ਕੌਣ ਵਿਚਾਰੇ ਚੰਦ ਸੂਰਜ ਨਾ ਕਰੇ ਵਿਚਾਰਾ ਤਾਂ ਤੇ ਜਾਣੀਏ ਤਾਂ ਹੈ ਕਰਤਾਰ ਚੌਬੀ ਸਦਾ ਪੇ ਕਬੇ ਕੀ ਰਹੀ ਦਾ ਤੇ ਜਦ ਪੇ ਕੀ ਕਰਹੀ ਅਲਗ ਰੂਪ ਕਿਨ ਹੁਣ ਇਹ ਜਾਣਾ ਤੈ ਕਰ ਜਾਤ ਅਲੇਖ ਬਖਾਨ ਚੌਬਈ ਰੂਪ ਅਨੂਪ ਸਰੂਪ ਪਾਰਾ ਪੇਖ ਪੇਖ ਸਭਨ ਤੇ ਨਿਆਰਾ ਦੈਕ ਸਭੋ ਜਾ ਤਨ ਤੇ ਜਾਨ ਲਈ ਵਰਤਾ ਹਮ ਤਮ ਤੇ ਚੌਬਈ ਲਗਨ ਸਕਨ ਤੇ ਰਹਿ ਨਰਲਨ ਹੈ ਇਕ ਦਸ ਗਤ ਮੈਂ ਮਨ ਸਿ ਜਨ ਮੰਤਰ ਤੰਤਰ ਜਾਇਆ ਭੇਦ ਕਰਤ ਕਿਨ ਹੋ ਨਹੀਂ ਪਾਇਆ ਚੌਬਈ ਜਗ ਆਪਣ ਆਪਣ ਉੜ ਜਾਣਾ ਪਰ ਬ੍ਰਹਮ ਤਾਂ ਹੁਣਾ ਪਛਾਣਾ ਏਕ ਮਣਜਨ ਕਬ੍ਰਹਮ ਕੇਵੇ ਜਾਹੀ ਦੋਨ ਮੈਂ ਪਰਮੇਸ਼ਰ ਨਾ ਚੌਬਈ ਇਹ ਦੋ ਮੋਹ ਬਾਤ ਮੋਹ ਬਚੇ ਇੰਤੇ ਨਾ ਦੇ ਨਿਰਾਲੇ ਬਚੇ ਜਾਂ ਤੇ ਛੁੜ ਗਏ ਪ੍ਰਭੂ ਮੁਕਤ ਹੈ ਆ ਗਏ ਹਿੰਦੂ ਕਿਆ ਤੁਰਕਾ ਚੌਬਈ ਇੱਕ ਤਸੀ ਵੀ ਮਾਲਕ ਤਰੀ ਇਹ ਕੁਰਾਨ ਪੁਰਾਣ ਉਚਰੀ ਕਰਤ ਵਿਰੋਧ ਗਏ ਮਨਮੂੜਾ ਰੰਗ ਰੰਗ ਨਾਲ ਕਰ ਕੁਰਾਨ ਚੌਬਈ ਜੋ ਜੋ ਰੰਗ ਏਕ ਏ ਰਾਜੇ ਤੇ ਲੋਕ ਲਾਜ ਤਾਜ ਨਾ ਚੇ ਆਦਿ ਪੁਰਖ ਜਨੇ ਏਕ ਪਛਾਣਾ ਦੁਤੀਆ ਭਾਵ ਨਾ ਮਨ ਮੈਂ ਆਣਾ ਚੌਬੀ ਜੇ ਜੇ ਭਾਵ ਦੁਤੀਆ ਮੈਂ ਰਾਚੇ ਤੇ ਮੀਤ ਮਿਲਣ ਤੇ ਬਾਚੇ ਏਕ ਪੁਰਖ ਜਿਨ ਨੈਕ ਪਛਾਣਾ ਤਿੰਨ ਹੀ ਪਰਮ ਦਾਤਕ ਹੈ ਜਾਨਾ ਚੌਪਈ ਜੋਗੀ ਸੰਨਿਆਸੀ ਹੈ ਜੇ ਤੇ ਮੁੰਡੀਆ ਮੁਸਲਮਾਨ ਗਨ ਤੇ ਵੇਖਤਰੇ ਲੁੱਟ ਸੰਸਾਰਾ ਸ਼ਬਦ ਸਾਧ ਜੈ ਨਾਮ ਅਧਾਰਾ ਚੌਪਈ ਪੇਟ ਹੇਤ ਨਰ ਡਿੰਬ ਦਿਖਾਹੀ ਡਿੰਬ ਕਰੇ ਬਿਨ ਪਈਅਤ ਨਾਹੀ ਜਿਨ ਨਰ ਏਕ ਪੁਰਖ ਕਹਿ ਧਿਆਇਓ ਤਿੰਨ ਕਰ ਡਿੰਬ ਨਾ ਕਿਸੀ ਦਿਖਾਇਓ ਚੌਪਈ ਡਿੰਬ ਕਰੇ ਬਿਨ ਹਾਥ ਨਾ ਆਵੇ ਕਉ ਨ ਕਉ ਸੀਸ ਨਿਭਾਵੈ ਜੋ ਇਹ ਪੇਟ ਨਾ ਕਾਹੂ ਹੋਤਾ ਰਾਵ ਰੰਗ ਕਾਹੂ ਕੋ ਕਹਿਤਾ ਜੋ ਬਈ ਜਿਨ ਪ੍ਰਭ ਏਕ ਵਹਿ ਠਹਿਰਾਯੋ ਤਿੰਨ ਘਰ ਡਿੰਬ ਨਾ ਕਿਸੀ ਦਿਖਾਯੋ ਸੀਸ ਦਿਓ ਉਹਨਾਂ ਸਿਰ ਨਾ ਦੀਨਾ ਰੰਸ ਮਾਨ ਦੇ ਕਰ ਤਿੰਨ ਜੋ ਬਈ ਕਾਨ ਛੇਦ ਜੋਗੀ ਕਹਿ ਵਾਜੋ ਅਦਭੁਰ ਪੰਚ ਕਰ ਮਨ ਸਿਧਾਯੋ ਏਕ ਨਾਮ ਕੋ ਤਾਤ ਨਾ ਲਯੋ ਬਨ ਕੋ ਭਯੋ ਨਾ ਗ੍ਰਹਿ ਕੋ ਭਯੋ ਜੋ ਬਈ ਕਾਂ ਲਗੇ ਕਬ ਕਥ ਹੈ ਵਿਚਾਰਾ ਰਸਨਾ ਇਕ ਨਾ ਭਜਤ ਵਾਰਾ ਜੈ ਵਾ ਕੋਟ ਕੋਟ ਉਹ ਤਰੈ ਗੁਣ ਸਮੁੰਦਰ ਤਵੈ ਪਾਰ ਨਾ ਪਰੈ ਜੋ ਬਈ ਪ੍ਰਥਮ ਕਾਲ ਸਭ ਜਬ ਕੋ ਤਾਤਾ ਤਾਂ ਤੇ ਪਯੋ ਤੇਜ ਵਿਖਿਆ ਤਾ ਸੋਈ ਭਵਾਨੀ ਨਾਮ ਕਹਾਈ ਜਿਨ ਸਗਰੀ ਹੈ ਸ੍ਰਿਸ਼ਟ ਉਪਾਜ ਜੋ ਬਈ ਪ੍ਰਥਮੈ ਓਅੰਕਾਰ ਤਿਨਕਾ ਸੋਤਨ ਪੂਰ ਜਗਤ ਮੋਰਾ ਜਾਂ ਤੇ ਜਗਤ ਪਯੋ ਵਿਸਥਾਰਾ ਪਰਖ ਪ੍ਰਕ੍ਰਿਤ ਪ੍ਰਕਿਰਤ ਜਬ ਦੂਹੂੰ ਵਿਚਾਰਾ ਚੌਬੀ ਜਗਤ ਭਯੋ ਤਾਂ ਤੇ ਸਭ ਜਨਗਿਆਤ ਚਾਰ ਖਾਨ ਅਰ ਪ੍ਰਗਟ ਵਖਣੀਆਤ ਸਖਤ ਇਤੀ ਨਹੀਂ ਵਰਨ ਸੁਨਾਉ ਭਿੰਨ ਭਿੰਨ ਕਰ ਨਾਮ ਬਤਾਉ ਚੌਬਈ ਬਲੀ ਅਬਲੀ ਦੋ ਬਜਾਏ ਉੱਚ ਨੀਚ ਕਰ ਭਿੰਨ ਦਿਖਾਏ ਬਾਪ ਧਰ ਕਾਲ ਬਲੀ ਬਲਵਾਨਾ ਆਪੇ ਰੂਪ ਧਰਤ ਭਯੋ ਨਾਨ ਮਨਾ ਚੌਬਈ ਭਿੰਨ ਭਿੰਨ ਜਿਨ ਦੇਹ ਧਰਾਏ ਤਿਮ ਤਿਮ ਕਰ ਅਵਤਾਰ ਕਹਾਏ ਪਰਮ ਰੂਪ ਜੋ ਏਕ ਕਹਾਇਓ ਅੰਤ ਸਭੋ ਤੈ ਮਦ ਮਿਲਾ ਚੌਬਈ ਜੇ ਤਿਕ ਜਗਤ ਕੇ ਜੀਵ ਬਖਾਨੋ ਏਕ ਜੋਤ ਸਭ ਹੀ ਮੈਂ ਜਾਣੋ ਕਾਲ ਰੂਪ ਭਗਵਾਨ ਪਨੈਬੋ ਤਾਂ ਮੈਂ ਲੀਨ ਜਗਤ ਸਭ ਫੈ ਪਚਾਓ ਬਈ ਜੋ ਕਿਛ ਦ੍ਰਿਸ਼ਟ ਗੋਚਰ ਆਵ ਤਾਂ ਕਹੋ ਮਨ ਮਾਇਆ ਠਹਿਰਾਵਤ ਏਕ ਹੈ ਆਪ ਸਮੋ ਵਿਆਪਾ ਸਭ ਕੋਈ ਭਿੰਨ ਭਿੰਨ ਕਰਥਾ ਪਚਾਓ ਬਈ ਸਭੀ ਮੈਂ ਰਮ ਰਹੋ ਲੇਖਾ ਮੰਗਤ ਭਿੰਨ ਭਿੰਨ ਤੇ ਲੇਖਾ ਜਿਨ ਨਰ ਏਕ ਵਹਿ ਠਹਿਰਾਜੋ ਤਿਨ ਘਟ ਤਿੰਨ ਹੀ ਪਰਮ ਦਾਤਕ ਹੈ ਭਜ ਚੌਬੀ ਏਕ ਹੈ ਉਭ ਅਨੂਪ ਸਰੂਪਾ ਰੰਗ ਭਜੋ ਰਾਵਤ ਕੰਪੂਪਾ ਭਿੰਨ ਭਿੰਨ ਸਭ ਹਨ ਉਹ ਬਜਾਇਓ ਸਭ ਤੇ ਜਦੋ ਨਾ ਕਿਨੂੰ ਭਜ ਚੌਬਈ ਭਿੰਨ ਭਿੰਨ ਸਭ ਹੂੰ ਬਜਾਇਓ ਭਿੰਨ ਭਿੰਨ ਕਰ ਤੈਨੂੰ ਖਪਾਇਓ ਆਪ ਸਿਖੋ ਦੋਸ ਨਲੀਨਾ ਔਰ ਸਿਰ ਵਰਿਆਈ ਦੀ ਨਾ ਚੌਬਈ ਸੰਖਾ ਸੁਰਤਾਨ ਉਪਨ ਭਜੋ ਬਹੁਵਿਧ ਗਾਇ ਜਗ ਕੋ ਦੁਖ ਦਯੋ ਮੱਛ ਅਵਤਾਰ ਆਪ ਪੁਣ ਤਰਾ ਆਪਣ ਚੌਕਰ ਚੌਬੀ ਮੈਂ ਤੁਝ ਮੀਨ ਬਬ ਤਾਰਾ ਪੈਠ ਸੰਬੰਧ ਚੰਗ ਚੋਰਨ ਕਰਾ ਪੁਨ ਪੁਣ ਕਰਤ ਭਜੋ ਵਿਸਤਾਰਾ ਸੰਗਾ ਸੁਰਤਾਬ ਓ ਵਿਚਾਰਾ ਭੁਜੰਗ ਪ੍ਰਿਆਦ ਛੰਦ ਤਬੈ ਕੋਪ ਕਰ ਜੋ ਬਣੀ ਸੰਗ ਵੀਰੰਗ ਤਰੇ ਸ਼ਤਰ ਅਸਰੰਗ ਸਜੇ ਲੋ ਚੀਰੰਗ ਚਤੁਰ ਵੇਦ ਪਾਦੰਗਿਓ ਸਿੰਧ ਮਦੰਗ ਤਸਿਓ ਅਸ਼ਟ ਨੈਣੰਗ ਕਰਿਓ ਜੁਦ ਸੁਦੰਗ ਭੁਜੰਗ ਪ੍ਰਿਆਦ ਛੰਦ ਤਬੈ ਸੰਭਰੇ ਦੀਨ ਹੇਤੰਗ ਦਿਆਲੰਗ ਤਰੇ ਲੋਹ ਪ੍ਰੋਹੰਗ ਕਿਰਪਾ ਕਹਿ ਕਿਰਪਾਲੰਗ ਮਹਾ ਸਤਰ ਪਾਤੰਗ ਕਰੇ ਸਤਰ ਘਾਤੰਗ ਟਰੇ ਦੇਵ ਸਰਵੰ ਗਿਰੇ ਲੋਕ ਸਾਤੰਗ ਭੁਜੰਗ ਬਰਿਆਰ ਚੰਦ ਪਏ ਅਦਰ ਘਾਤੰਗ ਗਿਰੇ ਚੌਰ ਚੀਰੰਗ ਉੜੇ ਤਚ ਮੁੱਛੰਗ ਉੱਠੇ ਤਚ ਤੀਰੰਗ ਰੇਰ ਸੁੰਡ ਮੁੰਡੰਗ ਰਣੰਗ ਭੀਮ ਰੂਪੰਗ ਮਨੋ ਖੇਰ ਪਾਉਂਡੇ ਹੱਟੀ ਫਾਗ ਜੁਬੰਗ ਭੁਜੰਗ ਬਰਿਆਰ ਛੰਦ ਬਹੇ ਖੱਗਿਆਂ ਖੇਤ ਖੰਗੰਗ ਸੋ ਧੀਰੰਗ ਸੁਭੈ ਸ਼ਸਤ ਸੰਜਾਨ ਸੋ ਸੁਰਬੀ ਰੰਗਿਰੇ ਗੌਰ ਗਾਜੀ ਖੁਲੇ ਹੱਥ ਬੱਥੰਗ ਨੱਚਿਓ ਰੁਦਰ ਰੁਦਰੰਗ ਨੱਚੇ ਮੱਛ ਮੱਥੰਗ ਸਾਵਲ ਛੰਦ ਮਹਾਵੀਰ ਗੱਜੇ ਸਵੰਗ ਸ਼ਤਰ ਸਜੇ ਬਧੇ ਗੱਜ ਗਾਹੰਗ ਸੋ ਹੁਰੰਗ ਉਸ਼ਾਂਗ ਸਾਵਲ ਛੰਦ ਟਲਾ ਟੁਕ ਟਾਲੰਗ ਮਚਮੀ ਤੇਗ ਕਾਲੰਗ ਕਟਾ ਕਾਟ ਬਾਹੇ ਵਹਿ ਜੀਤ ਚਾਹੇ ਰਸਾਵਲ ਛੰਦ ਮੁਖੰਗ ਮੁੱਖ ਮੰਗੀ ਤਮੰਗ ਤੇਜ ਤੰਕੀ ਫਿਰੈ ਗੌਰ ਗਾਜੀ ਨਚੈ ਤੁੰਤਾ ਜੀ ਭੁਜੰਗ ਛੰਦ ਪ੍ਰਿਯੋ ਰੋਸ ਗਾਸੰਗ ਦੇਖ ਸੈਣੰਗ ਤਬੇ ਵੀਰ ਬਖਤਰੰਗ ਕੀਏ ਰਗਤ ਨੈਣੰਗ ਪੁਜਾ ਠੋਕ ਭੂਪੰਗ ਕਰਿਓ ਨਾਦ ਉਚੰਗ ਸੁਣੇ ਗਰਬ ਡਿਆਨ ਕੇ ਗਰਬ ਮੁਚੰਗ ਭੁਜੰਗ
ਲਗੇ ਠਾਮ ਠਾ ਮੰਗਦਮਾ ਮੰਗਦ ਮੰਕੇ ਖੁੱਲੇ ਖੇਤ ਖੂਮੋ ਖਗ ਖੁਨੀ ਕੀ ਮੰਗੇ ਪਾਏ ਰੂਰ ਭਾਂਤੰਕ ਮਣ ਗੜਕੇ ਨਚੇ ਵੀਰ ਬੈ ਤਾਲ ਭੂਤੰਕ ਬੜਕੇ ਭਜੰਗ ਗਰੀਓ ਆਯੁਦੰਗ ਸਾਯਦੰਗ ਵੀਰ ਖੇਤੰਗ ਨਚੇ ਕੰਧ ਹਿਣੰਗ ਬੰਧ ਖੰਜੇ ਖੁੱਲੇ ਖਗ ਖੁਨੀ ਖਿਆਲ ਤੰਗੰਗ ਵਜੇ ਕਾਤੰਗ ਸੂਰ ਵਜੇ ਦੇ ਹੰਗ ਭਜੰਗ ਫਟੇ ਚਰਮ ਪਰਮੰਗ ਗਰੀਓ ਸ਼ਸਤਰ ਸ਼ਸਤਰੰਗ ਪਕੇ ਪੈ ਭਰੇ ਭੂਤ ਭਰੂਮੰਗ ਨਰਸਤ

ਚਾਰਿਓ ਰੋਸ ਭਰਿਓ ਰਣ ਮੋ ਰਘੁਨਾਥ ਸੋਰੋ ਪਾਨ ਕੇ ਬੀਚ ਸਰਾਸਨ ਲੈ ਕੇ ਪਾਂਚਕ ਪਾਏ ਹਟਾਏ ਦਯੋ ਤੈ ਬੀਸੂ ਬਾਹੇ ਬਿਨਾ ਉਹ ਕਹਿ ਕੈ ਦੈ ਦਸ ਬਾਨ ਬਿਮਾਨ ਦਸੋ ਸਿਰ ਕਾੜ ਦਏ ਸਿਵ ਲੋਕ ਪਠੈ ਕੈ ਸ੍ਰੀ ਰਘੁਰਾਜ ਬਰਿਓ ਸੀਕੋ ਬਹੁਰੋ ਜਨ ਜੋਧ ਸਵਯੰਬਰ ਜੈ ਕੈ ਏਤ ਸ੍ਰੀ ਬਚਿੱਤਰ ਨਾਟਕੇ ਰਾਮ ਅਰਦਾਸੁਰ ਬਦੇ ਇਤਿਹਾਸ ਮਾਸਤ

ਏਤ ਸ੍ਰੀ ਰਮਾਇਣ ਸਮਾਪਤ ਮਸਤ ਵਾਹਿਗੁਰੂ ਜੀ ਕੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਵਧੇ ਹੱਥ ਕ੍ਰਿਸ਼ਨ ਅਵਤਾਰ ਕੀ ਸਮੋਹ ਅਵਤਾਰ ਖਨ ਜਾਓ ਬਈ ਅਵਰਣੋ ਕ੍ਰਿਸ਼ਨ ਅਵਤਾਰ ਜੈ ਸਪਾਂਤ ਮੁਰਾਰੂ ਪਰਮ ਪਾਪਤੇ ਪੁੰਡ ਰਾਣੀ ਡਗਮਗਾਤ ਵਿੱਤ ਤੀਰਥ ਸਦਾਨੀ ਜਾਓ ਬਈ ਬ੍ਰਹਮਾ ਗਯੋ ਸ਼ਿਰ ਨਿਰਜਹਾਂ ਅਕਾਲ ਪੁਰਖ ਸਿੱਧੇ ਤਹਾਂ ਆਇਓ ਵਿਸ਼ਨ ਘੈਂਟ ਨਿਕਟ ਬੁਲਾਈ ਕ੍ਰਿਸ਼ਨ ਅਵਤਾਰ ਧਰੋ ਤੁਮ ਜਾਈ ਦੋਹਰਾ ਕਾਲ ਪੁਰਖ ਕੇ ਬਚਨ ਦੇ ਸੰਤਨ ਹੇਤ ਸਹਾਏ ਮਥੁਰਾ ਮੰਡਲ ਕੇ ਵਿਖਿਆ ਜਨਮ ਧਰਿਓ ਹਰ ਰਾਜ ਚੌਵੀ ਜੈ ਜੈ ਕ੍ਰਿਸ਼ਨ ਚਰਿਤ੍ਰ ਦਿਖਾਏ ਦਸ ਬੀਜ ਸਭਾਕ ਸੁਣਾਏ ਗਿਆਰਾਂ ਸਹੰਸ ਬਾਨਵੇ ਛੰਦਾ ਕਹਿ ਦਸਮਪੁਰ ਬੈਠ ਆਨੰਦਾ ਆਥ ਦੇਵੀ ਜੁਕੀ ਉਸਤਤ ਕਥਨ ਸਵਈਆ ਹੋਏ ਕਿਰਪਾ ਤੁਮਰੀ ਹੰਬੈ ਤੋ ਸਵੈ ਸੰਗਨ ਗੁਣ ਹੀ ਤਰਹੋਂ ਜੇ ਧਾਰ ਵਿਚਾਰ ਤਬੈ ਬਰਬੋਧ ਮਹਾਂ ਅਗਨੰ ਗੁਣ ਕੋ ਹਰ ਹੋਂ ਬਿਨ ਚੰਡ ਕਿਰਪਾ ਤੁਮਰੀ ਕਬ ਹੋਂ ਮੁਖਤੇ ਨਹੀਂ ਅਛਰ ਹੋਂ ਕਰ ਹੋਂ ਤੁਮਰੋ ਕਰ ਨਾਮ ਕਿ ਦੋ ਤੁਲਹਾ ਜਿਮ ਬਾਗ ਸਮੁੰਦਰ ਵਿਖੈ ਤਰੋਂ ਦੋਹਰਾ ਰੇ ਮਨ ਭਜ ਤੂੰ ਸਾਰਦਾ ਅਨਗਣ ਗੁਣ ਹੈ ਜਾਹੇ ਰਚਾਓ ਗ੍ਰੰਥ ਹੈ ਭਾਗਵਤ ਜਾਓ ਵੈ ਕਿਰਪਾ ਕਰਾਏਗਾ ਬੇਤਾ ਸੰਕਟ ਹਰਨ ਸਭ ਸਿੱਧ ਕੀ ਕਾਰਨ ਚੰਡ ਤਾਰਨ ਤਰਨ ਸ਼ਰਨ ਲੋਚਨ ਵਿਸਾਲ ਹੈ ਆਦ ਜਾਕੇ ਆਹਮ ਹੈ ਅੰਤ ਕੋ ਨਾ ਪਾਰਾ ਵਾਰ ਸ਼ਰਨ ਉਬਾਰਨ ਕਰਨ ਪ੍ਰਤਪਾਲ ਹੈ ਅਸੁਰ ਸਿੰਘਾਰਨ ਅਨੇਕ ਦੁਖ ਜਾਰਨ ਸੋ ਪਤਿਤ ਉਧਾਰਨ ਛਡਾਏ ਜਮ ਜਾਲ ਹੈ ਦੇਵੀ ਵਰ ਲਾਇਕ ਸਬੋਧੀ ਹੂੰ ਕੀ ਦਾਇਕ ਸੋ ਦੇਹ ਬਰ ਪਾਇਕ ਬਣਾਵੇ ਗ੍ਰੰਥ ਹਲ ਸਵਈਆ ਕੀ ਜੋ ਤਨੀਆ ਮਹਿਕਾ ਸੁਰ ਕੀ ਮਤਾ ਫਰਨ ਵਈ ਇੰਦਰ ਰਾਜ ਦੇ ਕੀ ਦਵਈਆ ਕਰਤਾ ਜੋ ਜਪ ਗਏ ਸੇਵ ਕਰੇ ਬਰ ਕੋ ਸੋਲ ਹੈ ਮਨ ਇਛਤ ਸੋ ਲੋਕ ਵਿਖੈ ਉਹ ਕੀ ਸਮ ਤੁਲ ਗਰੀਬ ਨਿਵਾਜ ਨਾ ਦੂਸਰ ਕੋਈ ਇਤ ਸ਼੍ਰੀ ਦੇਵੀ ਜੀ ਕੀ ਉਸਤ ਸਮਾਪਤ

ਸ਼ਾਮ ਭਨੈ ਇਹ ਸੰਸਵੈ ਬਿਨ ਪ੍ਰੇਮ ਕਮ ਬ੍ਰਿਜ ਨਾਥ ਰਿਝਾਏ ਲਾਲ ਲਾਲਚ ਜੋ ਧਨ ਕੇ ਕਿਨਹੂੰ ਜੋ ਪੈ ਗਾਏ ਭਲੇ ਪ੍ਰਭ ਗੀਤ ਸੁਣਾਇਓ ਨਾਚ ਨਚਿਓ ਨ ਖਚਿਓ ਤਹਿ ਮੈਂ ਹਰ ਲੋਕ ਅਲੋਕੋ ਭੈਣ ਨ ਪਾਇਓ ਹਾਸ ਕਰਿਓ ਜਗ ਮੈਂ ਆਪਣੋ ਸੁਪਨੇ ਹੂਨਾ ਗਿਆਨ ਕੋ ਤਤ ਜਨਾਯੋ ਪ੍ਰੇਮ ਬਿਨਾ ਕਪ ਸ਼ਾਮ ਭਨੈ ਕਰ ਕਾਹੂੰ ਕਿ ਮੈਂ ਬ੍ਰਿਜ ਨਾਇਕ ਆਇਓ ਹਾਰ ਚਲੇ ਗ੍ਰਹਿ ਆਪਣੇ ਕਹੋ ਬਨ ਮੋਹ ਬਹੁਤੋ ਤਿੰਨ ਧਿਆਨ ਲਗਾਏ ਸਿੱਧ ਸਮਾਧ ਗਾਤ ਕਥਾ ਮੋਨੋ ਖੋਜ ਰਹੇ ਹਰ ਹੱਥ ਨਾ ਆਏ ਸ਼ਿਆਮ ਪਨੈ ਸਭ ਵੇਦ ਕਤੇ ਬਨ ਸੰਤਨ ਕੇ ਮਤ ਯਾਉਂ ਠਹਿਰਾਏ ਭਗਤ ਹੈ ਕਬ ਸੰਤ ਸੁਨੋ ਜੈ ਪ੍ਰੇਮ ਕੀਏ ਤਿਨ ਸ਼੍ਰੀਪਤ ਪਾਏ ਸਵਈਆ ਛਤਰੀ ਕੋ ਪੂਤ ਹਉ ਬਾਮਨ ਕੋ ਨਹਿ ਕਹਿ ਤਪ ਆਵਤ ਹੈ ਜੋ ਕਰੋ ਹਰ ਔਰ ਜੰਜਾਰ ਜਿਤੋ ਗ੍ਰਹਿ ਕੋ ਤੋ ਤਿਆਗ ਕਹਾਂ ਚਿੱਤਾ ਮੈਂ ਧਰੋ ਅਬ ਰੀਚ ਕਹਿ ਦੇ ਹੋਵੈ ਹੈ ਹਮ ਗਾ ਜੋ ਹਾਂ ਬਿਨਤੀ ਕਰ ਜੋਰ ਕਰੋ ਜਬ ਆਓ ਕਿ ਔਦ ਨਿਦਾਨ ਬਣੈ ਅਤ ਹੀਰਨ ਮੈਂ ਤਬ ਜੂਝ ਮਰੋ ਦੋਹਰਾ ਸਤਰੈ ਸਹਿ ਪੈਤਾਲ ਮੈਂ ਸਾਵਣ ਸੁੱਧ ਥਿਤ ਦੀਪ ਨਗਰ ਪਾਵਟਾ ਸ਼ੁਭਕਨ ਜਮਨਾ ਬਹਿ ਸਮੀਪ ਦੋਹਰਾ ਦਸਮ ਕਥਾ ਭਾਗਾਤ ਕੀ ਭਾਖਾ ਕਰੀ ਬਣਾਏ ਅਵਰ ਬਾਸਨਾ ਨਾਹੀ ਪ੍ਰਭ ਧਰਮ ਯੁੱਧ ਕਹਿ ਚਾਏ ਸਵਈਆ ਧਨ ਜੀਓ ਤੈ ਹੈ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਯੁੱਧ ਵਿਚਾਰੈ ਦੇਹ ਅਨਿਤ ਨਾ ਨਿਤ ਰਹੈ ਜਸ ਨਾਵ ਚੜ੍ਹੈ ਪਵ ਸਾਗਰ ਤਾਰੈ ਧੀਰਜ ਧਾਮ ਬਣਾਏ ਇਹ ਹੈ ਤਨ ਬੁੱਧ ਸਦੀਪਕ ਜੀ ਉਜਿਆਰੈ ਗਿਆਨ ਹੈ ਕਿ ਵਢਣੀ ਮਨੋ ਹੱਥ ਲੈ ਕਾਤਰਤਾ ਕੁਤਵਾਰ ਬੁਹਾਰੇ ਇਤ ਸ੍ਰੀ ਦਸ

ਸਵਈਆ ਸ਼ਾਂਦ ਪਾਪ ਸੰਭੂ ਬਿਨਾਸਨ ਕਉ ਕਲਕੀ ਅਵਤਾਰ ਕਹਾ ਵਹਿੰਗੇ ਤੁਰਕਛ ਤੁਰੰਗ ਸਪਸ਼ ਬੜੋ ਕਰ ਕਾਢ ਕੀ ਪ੍ਰਵਾਨ ਕੰਪਾ ਵਹਿੰਗੇ ਨਿਕਸੇ ਜਿਮ ਕੇ ਹਰ ਪਰਬਤੇ ਤਾ ਸੋਭ ਜਵਾਲੈ ਪਾਵੇਂਗੇ ਬਲ ਪਾਪ ਪਿਆ ਸੰਭਲ ਕੇ ਹਰ ਜੂ ਹਰ ਮੰਦਰ ਆ ਵਹਿੰਗੇ ਰੂਪ ਅਨੂਪ ਸਰੂਪ ਮਹਾ ਲਖ ਦੇਵ ਅੰਤ ਦੇਵ ਲੱਜਾ ਵਹਿੰਗੇ ਹਰ ਮਾਰ ਸੁਧਾਰ ਕੇ ਟਾਰ ਕਨੋ ਬਹੁਰੋ ਕਲ ਧਰਮ ਚਲਾ ਵਹਿੰਗੇ ਸਭ ਸਾਧ ਉਬਾਲ ਰਹਿ ਕਰਦੈ ਦੁਖ ਆਂਚ ਨਾ ਲਾਚਗਨ ਪਾ ਵਹਿੰਗੇ ਪਲ ਭਾਗ ਭਇਆ ਏ ਸੰਭਲ ਕੇ ਹਰ ਜੂ ਹਰ ਮੰਦਰ ਆਵਹਿੰਗੇ ਦਾਨ ਮਾਰ ਅਪਾਰ ਬੜੇ ਰਣਜੀਤ ਨਿਸ਼ਾਨ ਬਜਾਵੇਂਗੇ ਖਲਟਾਰ ਹਜ਼ਾਰ ਕਰੋੜ ਕਿਤੇ ਕਲ ਕੀ ਕਲ ਕ੍ਰਿਤ ਬਢਾਵੇਂਗੇ ਪ੍ਰਗਟ ਹੈ ਜਿਤ ਹੀ ਤੇ ਧਰਮ ਦਿਸ਼ਾ ਲੱਖ ਪਾਪਨ ਪੁੰਜ ਭਰਾਵੇਂਗੇ ਪਲ ਪਾਕ ਪਿਆ ਸੰਭਲ ਕੇ ਹਰ ਜੂ ਹਰ ਮੰਦਰ ਆਵਹਿੰਗੇ ਸ਼ੀਨ ਮਹਾਦਿਜ ਦੀਨ ਦਸਾ ਲੱਖ ਦੀਨ ਦਿਆਲ ਰਸਾ ਵਹਿੰਗੇ ਖਲ ਖਗ ਕਾਠ ਅਭੰਗ ਨਿਸੰਗ ਹਠੀ ਰਣ ਰੰਗ ਤੁਰੰਗ ਨਚਾ ਵਹਿੰਗੇ ਰਿਭ ਜੀਤ ਅਜੀਤ ਅਭੀਤ ਬੜੇ ਅਵਨੀ ਪੈ ਸਬੈ ਜਸ ਗਾ ਵਹਿੰਗੇ ਪਲ ਭਾਗ ਭਇਆ ਏ ਸੰਭਲ ਕੇ ਹਰ ਜੂ ਹਰ ਮੰਦਰ ਆਵਹਿੰਗੇ ਸੇ ਸੁਰੇਸ਼ ਮਹੇਸ਼ ਗਣੇਸ਼ ਸੇਸ ਭਲੇ ਜਸ ਗਾ ਵਹਿੰਗੇ ਗਣਪੂਤ ਪ੍ਰੇਤ ਪ੍ਰਸਾਦ ਪਰੀ ਜੈ ਸਦ ਨਤ ਸੁਣਾ ਵਹਿੰਗੇ ਨਰ ਨਾਰਦ ਤੁੰਬਰ ਕਿੰਨਰ ਜਚ ਸੋ ਬੀਨ ਪ੍ਰਬੀਨ ਵਜਾਵੇਂਗੇ ਪਲ ਭਾਗ ਪਿਆ ਸੰਭਲ ਕੇ ਹਰ ਜੂ ਹਰ ਮੰਦਰ ਆਵਹਿੰਗੇ ਤਾਲ ਮਰਦੰਗ ਮਚੰਗ ਪੰਗ ਸੁਰੰਗ ਸਿਨਾਦ ਸੁਣਾਵੇਂਗੇ ਡਫ ਭਾਰਤ ਰੰਗ ਰਬਾਬ ਤੁਰੀ ਰਣ ਸੰਖ ਸੰਘ ਬਜਾਵੇਂਗੇ ਗਣ ਦੁੰਧਵ ਢੋਲਨ ਘੋਰ ਕਨੀ ਸੁਨ ਸਤ੍ਰ ਸਵੈ ਮੁਰਛਾਵੇਂਗੇ ਪਲ ਭਾਗ ਪਿਆ ਸੰਭਲ ਕੇ ਹਰ ਜੂ ਹਰ ਮੰਦਰ ਆਵੇਂਗੇ ਤੀਰ ਤੁਫੰਗ ਕਮਾਨ ਸੁਰੰਗ ਦੁਰੰਗ ਨਿਖੰਗ ਸੁਹਾਵੇਂਗੇ ਬਰਛੀ ਅਰ ਬੈਰਕ ਬਾਣ ਤੁਜਾ ਪਟ ਬਾਤ ਲਗੇ ਫਹਿਰਾਵੇਂਗੇ ਗਣ ਜਚ ਭੁਜੰਗ ਸੋ ਕਿੰਨੜ ਸੇਧ ਪ੍ਰਸਿੱਧ ਸਵੈ ਚਸਕਾਵੇਂਗੇ ਪਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਹਿੰਗੇ ਕੌਂਚ ਕਿਰਪਾਨ ਕਟਾਰੀ ਕਮਾਨ ਸੁਰੰਗ ਨਿਖੰਗ ਛੁਕਾਵੇਂਗੇ ਵਰਚੀ ਅਰਟਾਲ ਕਿਤਾਬ ਪ੍ਰਤੋ ਕਲ ਸੂਰਤ ਸੂਰ ਰਮਾਵੇਂਗੇ ਅਧ ਕ੍ਰੁੱਤ ਤੁਭੈ ਰਣ ਮੂੜਨ ਮੋਹ ਸਰ ਓਕ ਪ੍ਰਭੋਗ ਚਲਾਵੇਂਗੇ ਪਲ ਵਾਕ ਪਿਆ ਸੰਭਲ ਕੇ ਹਰ ਜੂ ਹਰ ਮੰਦਰ ਆਵੇਂਗੇ ਤੇਜ ਪ੍ਰਚੰਡ ਅਖੰਡ ਮਹਾਂਸ਼ਬ ਦੁਰਜਨ ਦੇਖ ਭਰਾਵੇਂਗੇ ਜਿਮ ਪੌਣ ਪ੍ਰਚੰਡ ਬਹਿ ਪਤੁਆ ਸਭ ਆਪਣ ਹੀ ਬਜਾਵੇਂਗੇ ਬੜਾ ਜਿਤ ਹੀ ਤੇ ਧਰਮ ਦਿਸਾ ਕਹੂ ਆਪਣ ਢੂੰਡ ਪਾਪ ਨਾ ਢੂੰਡਤ ਪਾਵੇਂਗੇ ਪਲ ਭਾਗ ਪਿਆ ਸੰਭਲ ਕੇ ਹਰ ਜੂ ਹਰ ਮੰਦਰ ਆਵੇਂਗੇ ਛੂਟ ਜ਼ਬਾਨ ਕਮਾਨਨ ਕੇ ਰਣ ਸ਼ਾਟ ਪਟਵਾ ਪਹਿਰਾਵੇਂਗੇ ਗਣਬੀਰ ਵਿਤਾਲ ਕਰਾਲ ਪ੍ਰਭਾ ਰਣ ਮੂਰਧਨ ਮਧ ਸੁਆਵੇਂਗੇ ਗਣ ਸਿੱਧ ਪ੍ਰਸਿੱਧ ਸੰਨਿਧ ਸਨੈ ਕਰ ਉਚਾ ਕੇ ਕ੍ਰਿਤ ਸੁਣਾਵੇਂਗੇ ਪਲ ਭਾਗ ਪਿਆ ਸੰਭਲ ਕੇ ਹਰ ਜੂ ਹਰ ਮੰਦਰ ਆਵੇਂਗੇ ਰੂਪ ਅਨੂਪ ਸਰੂਪ ਮਹਾਂ ਦੇਖ ਨਾਂਗ ਲਜਾਵੇਂਗੇ ਭਾਵ ਭੂਤ ਭਵਿੱਖ ਭਵਾਨ ਸਦਾ ਸਭ ਠੌਰ ਸਵੈ ਠਹਿਰਾਵੇਂਗੇ ਭਵ ਭਾਰ ਭਾਰ ਨਿਵਾਰਨ ਕੋ ਕਲ ਕੀ ਅਵਤਾਰ ਕਹਾ ਵਹਿੰਗੇ ਪਲ ਭਾਗ ਪਿਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵੇਂਗੇ ਭੂਮ ਕੋ ਬਾਰ ਉਤਾਰ ਬੜੇ ਬੜੇ ਆਜ ਬੜੀ ਛਪਾਵੇਂਗੇ ਖਲ ਟਾਰ ਜੁਜਾਰ ਬਰਿਆਰ ਹਟੀ ਕਨ ਘੋਖਣ ਜੂੰ ਕਹਿਰਾਵੇਂਗੇ ਕਲ ਨਾਰਦ ਪੂਤ ਸਾਜ ਬਰੀ ਜੈ ਪੱਤਰ ਤਰਤ ਸੁਣਾਵੇਂਗੇ ਪਲ ਭਾਗ ਪਿਆ ਸੰਭਲ ਕੇ ਹਰ ਜੂ ਹਰ ਮੰਦਰ ਆਵੇਂਗੇ ਚਾਰ ਕਿਰਪਾਨ ਜੁਜਾਰ ਬੜੇ ਰਣ ਮਧ ਮਾਂ ਛਪਾਵੇਂਗੇ ਕਲ ਲੁਤ ਬਲੁਤ ਬਿਤਾਰ ਕਣੀ ਕਾਣ ਕੀ ਘੜ ਜੂੰ ਕਹਿਰਾਵੇਂਗੇ ਚਤੁਰਾਨ ਰੁਤ ਜਰਾਜ ਰਜੇ ਸਤ ਨਿਰਤ ਸੁਣਾਵੇਂਗੇ ਪਲ ਭਾਗ ਪਿਆ ਸੰਭਲ ਕੇ ਹਰ ਜੂ ਹਰ ਮੰਦਰ ਆਵੇਂਗੇ ਔਰ ਪ੍ਰਮਾਣ ਉਚਾਨ ਤੋਂ ਜਾ ਲਖਦੇਵ ਦੇਵ ਤਰਸਾਵੇਂਗੇ ਕਲ ਕੀ ਗਾਹ ਗਦਾ ਬੜੀ ਗਹਿ ਪੌਣ ਕਿਰਪਾਨ ਭਰਮਾਵੇਂਗੇ ਜਾਗ ਪਾਪ ਸਮੂਹ ਬਿਨਾਸਨ ਕੋ ਕਲ ਕੀ ਕਲ ਧਰਮ ਚਲਾਵੇਂਗੇ ਪਲ ਭਾਗ ਪਿਆ ਸੰਭਲ ਕੇ ਹਰ ਜੂ ਹਰ ਮੰਦਰ ਆਵੇਂਗੇ ਪੌਣ ਕਿਰਪਾਨ ਗਜਾਨ ਬੁਜਾ ਰਣ ਰੂਪ ਮਾਨ ਦਿਖਾਵੇਂਗੇ ਪ੍ਰਤਮਾਨ ਸੁਜਾਨ ਪ੍ਰਮਾਣ ਪ੍ਰਭਾ ਲਖ ਵਿਓਮ ਵਿਮਾਨ ਲਜਾਵੇਂਗੇ ਗਣਪੂਤ ਪਿਸਾਜ ਪ੍ਰਿਤ ਪ੍ਰਿਤੀ ਮਿਲ ਜੀਤ ਕਾ ਗੀਤ ਗਵਾਵੇਂਗੇ ਪਲ ਭਾਗ ਪਿਆ ਐ ਸੰਭਲ ਕੇ ਹਰ ਜੂ ਹਰ ਮੰਦਰ ਆਵਹਿੰਗੇ ਬਾਜਤ ਡੰਕ ਅਤੰਕ ਸਮੈ ਰਣ ਰੰਗ ਤੁਰੰਗ ਨਚਾਵਹਿੰਗੇ ਕਸ ਮਾਨ ਕਮਾਨ ਗਦਾ ਬਰਛੀ ਕਰ ਸੂਲ ਤ੍ਰਿਸੂਲ ਭਰਮਾਵਹਿੰਗੇ ਗਣ ਦੇਵ ਅਦੇਵ ਸਾਜ ਪਰੀ ਰਣ ਦੇਖ ਸਬੈ ਰਹਿ ਸਾਵਹਿੰਗੇ ਪਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਹਿੰਗੇ ਸਿਰ ਖੰਡੀ ਛੰਦ ਵਜੇ ਨਾ ਸੁਰੰਗੀ ਤਾਂ ਗੰਗ ਹੋਰੀਆਂ ਨਚੇ ਜਾਣ ਫਿਰੰਗੀ ਵਜੇ ਘੁੰਗਰੂ ਗਦਾ ਤ੍ਰਸੂਲਤ ਨਿਖੰਗੀ ਝੂਲਣ ਬੈਰ ਖਾ ਸਾਵਣ ਜਾਣ ਮੰਗੀ ਕਟਾਣ ਰਾਵਣੀ ਬਾਣੇ ਅੰਗ ਪਜੰਗੀ ਸਾਬਰ ਸੋਹਣੇ ਤ੍ਰੈਸੇ ਹੱਥ ਤੰਗੀ ਖੰਡਾ ਧੂਹਿਆਂ ਤਾਜੀ ਬਹਾਰ ਪਿਲੰਗੀ ਛਾਲਾਂ ਪਾਈਆਂ ਭੰਗੀ ਜਾਣ ਪਿੜੰਗੀ ਨਚੇ ਦਾਰੀ ਵਜੇ ਨਾਥ ਸੁਰੰਗੀ ਅਣੀਆਂ ਜੁੱਟੀਆਂ ਪੈਰੈ ਤਹਾਰ ਪਵੰਗੀ ਫੌਜਾਂ ਚੀਰ ਕੈ ਉੱਠੇ ਛੈਲ ਛਲੰਗੀ ਛਾਲਾਂ ਪਾਈਆਂ ਚਹਾੜ ਚੜਾਕ ਚੜੰਗੀ ਤੇਗਾਂ ਵੱਜੀਆਂ।
मोहनी छंद जय जय देवी पावाणी पवखंडी दुर्गा सर्वाणी केसरिया बाही गौ मारी पैखंडी भैरव उद्धारी अकलंका अत्री हतराणी मोहनी अंगर बंगलोकाणी रक्तांगी साभी सावित्री परमेश्वरी परमा पावित्री तोतलिया जय भ कौमारी पव भरणी हरणी उद्धारी मृद रूपा भूपा बुद्धाणी जय जम्पै सुदंग सिद्धाणी जगतारी भारी भगतायंग तरतारी भारी मुक्तायंग सुंदर गोपणिया गुड़जाणी दे भरणी हरणी पहामाणी पिंभरिया जक्षंग सरबाणी गंधर्वी सिद्धंग जाराणी रक अकलंक स्वरूपं निर्मलियं कणमध्ये मानो चंचलियं अस्पाणं मानं लोकायं सुखकरणी हरणी जोगायं दुष्ट अंटी संत उद्धारी अनचेता पेदा कुमारी आनंदी गिरजा कुमारी अनचेता पेदा उद्धारी अन गंज पंजा खंगाली मृग नैनी रूपं उजारी रगतांगी रुद्रा पिंगाशी खड़गची स्वची हुलासी रगताली रामा धौलाली मोहनिया माई खंगाली जगदानी मानी पावाणी पवखंडी दुर्गा देवाणी रुद्रांगी रुद्रा रगतांगी परमेश्वरी माई धर्मांगी मैं खासुर धरणी मैं पाली चिचरासुर हंती खंगाली अस पाणी माणी देवाणी जय दाती दुर्गा पामाणी पिंगाछी परमा पावित्री सावित्री संध्या गायत्री ऐ हरणी पीमा पामाणी जय देवी दुर्गा देवाणी दुर्गा दलगाही देवाणी भय खंडी धर्म भूताणी जय चंडी मुंडी सतरहंत्री जय दाता माता जय अंति संसरणी धरणी लोकाणी पिंभरणी धरणी दईदाणी के करणी कारण लोकाणी दुख हरणी देवंग उद इंद्राणी सोम्ब हंती जयंती खंगाली कंकड़िया रूपा रगदाली तोतलिया जयवा हिंदुलिया हिंगुलिया माता पिंगुलिया चंचाली चित्रा चित्रांगी पिंपरिया पीमा सर्वांगी बुधभूपा कूपा जिजवाली अकलंका माई निर्माली उछल लंकड़िया छत्राला पिंपरिया भैरो पौहाला जय दाता माता जय दानी लोकेसी दुर्गा पामाणी संग मोही सर्वंग जगदायंग निद्रा क्षुद्रा पिपासायंग जय कालंग रात्रि सकराणी उदारी भारी भगताणी जय माही गाई वेदाणी अनछेद अपिदा अखिताणी भय हरणी सर्वंग संताणी जय दाता माता कृपाणी अचकड़ा छंद अंबका तोतला शीतला साकणी सिंधुरी सो प्रभा सो प्रमा डाकणी सावजा संभरी सिंधुला दुखहरी सुमिला सुमिला सो प्रभा दुखधरी पावना पैहरी पूतली पैहरा टाकणी चाकणी साकणी सिंधुला दुधरा दुर्मुखा दुर्कटा दुधरी कंपिला अजंपिला हिंगुला पैहरी चित्रणी चापणी चारणी चचणी हिंगुला पिंगुला गंधर्वा चचणी बर्मणी चरमणी परगणी प्रासणी खड़गणी गड़गणी सैतणी सापणी भीमड़ा समदड़ा हिंगुला कार्तिकी सो प्रभा छिदा अद्रा मारदगी हिंगली हिंगली ठिंगली पिंगला चिकरणी चरकटा चरपटा चौमड़ा चकड़ा चौपड़ा अशिदा पिता सिदा धरी अकटा खड़ा छड़ा दुधरी अंजनी अंबका असनी धारणी अभरंग अधरा जगत उदारणी अंजनी गंजनी साकणी शीतला सिंधरी सो प्रभा सामला तोतला संभरा गंभरी अंभरी अकटा दुसला दुर्भिखा दुर्कटा अमिटा भैरवी भैहरी पूचरा भावनी त्रिकुटा चरपटा चौमड़ा मानवी जोबना जय करी जंभरी जाल पै दोतला तुंदला दंतली गालगा भरमणा निभ्रमा भावना पैहरी बरबुधा दातरणी सतरणी शैकरी दुर्कटा दुर्भिधा दुधरा दुर्मदी अत्रटा अछटा अजटा अभिधि तंतला अंतला संतला सावजा भीमड़ा पैहरी भूतला पावजा टाकणी साकणी चाकणी काकड़ा किंकड़ी कालका जाल पाजय मृड़ा ठिंगुला हिंगुला पिंगुला प्रासनी शस्त्रनी अस्त्रनी सूलनी साधनी कन्निका अन्निका तन्निका तौलरी रक्तका सकतका भगतका जय करी चिंगड़ा पिंगड़ा जिंगड़ा जालपा जोगणी भोगणी रोग हरी कालका चंचला चावड़ा चाचरा चित्रता तंत्री भिंभरी जचणी छंचला दंतुला दामणी दुर्घटा दुभ्रमा शुद्धता निद्रका नृभवा नृगर्मा कदरका चूड़का चारका चापणी चिचरणी चावणा चिंपला जापणी बिसंत पता प्रसाद कथा ब्रज कैसे कृपायन प्रभाव चारो जान निपट अगट समृत सम संपट सपट विचारो मन मंत कर है चरण कमलन पार हुए मन मत उचारो मातृक सपत सपत वितरण कुल चौदम कुली उधारो विसन पता काफी तादन दे सबर कर जानो जादिन जगत मात प्रफुल्लित हुए देव बदया प्रदानो तादिन सहस्रात्र खड़ बांधो चंद्र चित्रण गाऊ जागो नेत निगम गाय भूल तदा सुबर जप थोरट तो प्रसाद कथना अंतर जामी अभय भवान
ਜਾਣੀ ਅਤਿ ਇੰਦਰ ਪ੍ਰੇਮ ਭਾਰਤ ਕੋ ਚਿਤ ਕਿਵਤਾ ਪ੍ਰਜਾਨੀ ਆਪਨ ਭਗਤ ਜਾਨ ਭਵ ਖੰਡਨ ਅਭੈ ਸਰੂਪ ਦਿਖਾਇਓ ਚਗਤ ਰਹਿ ਬੇਖ ਗੁਣ ਜਨ ਸਾਹਿਬ ਅਜਨ ਅੰਮ੍ਰਿਤ ਪਵਾਇਓ ਸੋਭਤ ਬਾਮੇ ਪਾਨ ਕਿਰਪਾਣੀ ਜਾ ਚੰਨ ਜਛ ਕਿੰਨਰ ਅਸਰਣ ਕੀ ਸਭ ਕੀ ਕਿਰਿਆ ਹਿਰਾਣੀ ਜਾ ਤਨ ਮਤ ਕੀ ਟਪਤਾ ਕਹੋ ਖੰਡਿਓ ਸੋਮਰ ਸਮ ਸਿੰਗਾਰੇ ਸੋਈ ਕਿਰਪਾਨ ਨਿਦਾਨ ਲਗੇ ਜਗਦਾਨ ਰਹੋ ਮਾਰੇ ਜਾਤਨ ਬੜਾ ਲਾਚ ਸਰਾ ਦਿਖ ਖੰਡਨ ਖੰਡ ਉਡਾਏ ਧੂਲੀ ਕਰਨ ਧੂਮਰ ਲੋਚਨ ਕੇ ਮਾਸਨ ਗ੍ਰਿਧ ਰਜਾਏ ਰਾਮ ਰਸੂਲ ਕਿਸ਼ਨ ਬਿਸ਼ਨਾ ਦੇ ਕਾਲ ਕਰਵਾਲੇ ਕੂਟੇ ਕੋਟ ਉਪਾਓ ਆਏ ਸਭ ਜਾ ਕੇ ਬੇਨਤ ਹੈ ਭਜਨ ਛੁੱਟੀ ਤੋਈ ਦਾ ਪ੍ਰਸਾਦ ਕਦਨਾ ਸੋਭਤ ਪਾਣੀ ਸੋਭਤ ਪਾਨ ਕਿਰਪਾਨ ਉਜਾਰੀ ਜਾ ਤਨ ਇੰਦਰ ਕੋਟ ਕਈ ਖੰਡੇ ਕ੍ਰਿਸ਼ਨ ਕਰੋਰ ਕਿਰਪਾਰੀ ਜਾ ਕਹੋ ਰਾਮ ਉਚਰ ਮੁਣ ਜਨ ਸਭ ਸੇਵਤ ਧਿਆਨ ਲਗਾਏ ਤਸ ਤੋਮ ਰਾਮ ਕ੍ਰਿਸ਼ਨ ਕਈ ਕੋਟਕ ਬਾਰ ਉਪਾਏ ਮਿਟਾਏ ਅਨੁਭਵ ਰੂਪ ਸਰੂਪ ਅਗੰਜਨ ਕਉ ਕਮ ਪਿਤ ਕਹੀਐ ਜੈਬਾ ਸਹੰਸਰ ਰਟਤ ਗੁਣ ਥਾਕੀ ਕਬ ਜਿਹਵੇ ਕਬ ਬਤਾਈਐ ਭੂਮਿਕਾ ਹਸਪਤਾਲ ਚਮਨ ਕਰ ਕਵਦੈ ਖੰਡ ਬਿਹੰਡੇ ਜਗਮਗ ਜੋਤ ਹੋਤ ਭੂਟਤਲ ਮੈਂ ਖੰਡਨ ਅਬ੍ਰਹਿਮੰਡੇ ਸੋਰਠਾ ਵਿਸ਼ਨ ਪਦ ਜੈ ਜੈ ਰੂਪ ਰੇਖ ਵਾਰ ਜਾ ਸਪਾਏ ਪਰਮਾਏ ਜੈ ਤੈ ਭੀਮ ਕਉ ਸ਼ਿਵ ਦੁਆਰ ਜਾ ਸਪਾਏ ਲਗਿਓ ਨਿਸ਼ੇਸ ਸਹਿਕਾਰ ਮਾਤਨ ਏਕ ਦੇਵ ਤੇ ਸੰਸ ਭੇ ਭਾਗ ਜਾ ਸਪਾਏ ਅਨੇਕ ਕਿਸ਼ਨ ਰਾਮ ਭਏ ਕਿਤੇ ਪਨਕਾਲ ਪਾਏ ਬਿਹਾਨ ਕਾਲ ਕੋ ਨਕਾਲ ਕੈ ਅਕਲੰਗ ਮੂਰਤਮਾਨ ਜਾਸ ਪਾਏ ਭਇਓ ਸਵੈ ਜਗ ਜਾਸ ਪਾਏ ਬਿਲਾਨ ਤਾਹੇ ਤੈ ਅਵਚਾਰ ਜੜ ਕਰਤਾਰ ਕਾਹੀ ਨਾ ਮਾਨ ਨਰ ਹਰ ਜਾਨ ਕਾਹੀ ਨਾ ਲੇਤ ਤੈ ਭਰੋਸ ਪਰਿਓ ਪਸੂ ਜੈ ਮੋਹਿ ਬਧ ਅਚੇਤ ਰਾਮ ਕ੍ਰਿਸ਼ਨ ਰਸੂਲ ਕੋ ਨਿਤ ਉਠ ਲੇਤ ਨਿਤ ਪ੍ਰਤਨਾਉ ਕਾਂ ਵੈ ਅਬ ਜੀਅਤ ਜਗਮੈ ਕਹਾਂ ਤਿਨ ਕੋ ਗਾਉਂ ਸੋਰਟਾ ਤਾਸ ਕਿਉਂ ਨਾ ਪਛਾਣੀ ਜੋ ਹੋਹੇ ਹੈ ਅਬ ਹੈ ਨਹਿ ਫਲ ਕਾਹੇ ਭਜਤ ਪਾਹਨ ਤੋਏ ਕਸ਼ ਫਲ ਦੈ ਤਾਸ ਸੇਵੋ ਜਾ ਸੇਵਤ ਹੋਏ ਪੂਰਨ ਕਾਮ ਹੋਏ ਮਨਸਾ ਸਗਲ ਪੂਰਨ ਲੇਤ ਜਾਂ ਕੋ ਨਾਮ ਬਿਸਮਪਤ ਰਾਮ ਕਲਿਤਾ ਪ੍ਰਸਾਦ ਇਹ ਬਿਤਕੀਨੀ ਜਬੈ ਬਟਾਈ ਰੀਜੈ ਦੇਵ ਦਿਆਲ ਤੈ ਉਪਰ ਪੂਰਨ ਪੁਰਖ ਸਦਾਈ ਆਪਣੇ ਮਿਲੇ ਦੇਵ ਦਰਸ਼ਨ ਪਇਓ ਸਿੰਘ ਕਰੀ ਅਸਬਾਰੀ ਲੀਨੇ ਛਤਰ ਲੰਗਰਾ ਕੂਤ ਨਾਚਤ ਜਣ ਗੈ ਤਾਲੀ ਰਾਮ ਗਲੀ ਝਮਕਤ ਅਸਰ ਛਟਾ ਸ਼ਸਤਰਨ ਕੀ ਬਾਜਤ ਡੌਰ ਅਪਾਰ ਨਿਰਤਤ ਭੂਤ ਪ੍ਰੇਤ ਨਾਨਾ ਬੇਦ ਡਹਿਕਤ ਫਿਰਤ ਬੈਤਾਲ ਕੋਹਕਤ ਫਿਰਤ ਕੋਹਕਣੀ ਕਾਕਣੀ ਕੋਹਰਤ ਡਹਿਰਤ ਕਠਨ ਮਸਾਨ ਕਹਿਰਤ ਗਗਨ ਸਗਨ ਰਿਪ ਦਹਿਲਤ ਬਿਟਰ ਬਿਉਮ ਬਿਵਾਨ ਦੇਵੀ ਬਾਚ ਸਾਰੰਗ ਬਿਸ਼ਨ ਪਦ ਤਉ ਪ੍ਰਸਾਦ ਕਸ਼ ਬਰ ਮੰਗੋ ਪੂਤ ਸਿਆਨੇ ਪੂਤ ਭਵਿਖ ਨਹੀਂ ਤੁਮਰੀ ਸਰ ਸਾਧ ਚਰਿਤ੍ਰ ਹਮ ਜਾਣੇ ਜੋ ਬਰਦਾਨ ਚਾਹੋ ਸੋ ਮੰਗੋ ਸਭ ਹਮ ਤੁਮੈ ਦੀਵਾਰ ਕੰਚਨ ਰਤਨ ਬਜਰ ਮੁਕਤਾ ਫਲ ਲੀਜੈ ਸਕਲ ਸੁਧਾਰ ਪਾਰਸਨਾਦ ਬਾਜ ਸਾਰੰਗ ਬਿਸ਼ਨ ਪਦ ਸਭ ਹੀ ਪੜੋ ਬੇਦ ਵਿਦਿਆ ਬੇਧਾ ਸਭ ਹੀ ਸ਼ਸਤ

ਜਾਮ ਥਰ ਜਾਮ ਦਾੜਾ ਜਬਰ ਜੋਤ ਹੰਤ ਕਦੇ ਨਾਲ ਲੁਲੂ ਜਤਨ ਜੀ ਬਿੰਦ ਬਾਂਗ ਬਜੋ ਜੀ ਸੋਬੀ ਸਬਰੀ ਨਾ ਜੰਗ ਤੁਮ ਗਰੂ ਸ਼ਾਸਤਰ ਸੇਰ ਸਮਰਾਂਦ ਕਰ ਸੇ ਪਰਾਰ ਸਮਸਰ ਮੁਗ ਚਲ ਜੰਗ ਜਨ ਸੈਫ ਸਰੋਈ ਸਤਰ ਅਰ ਸਾਰੰਗਾਰ ਜੇ ਨਾਮ ਸਦਾ ਮਾਰੇ ਜੇਤ ਵਸੋ ਸਦਾ ਕਰੋ ਮੈਂ ਇਹ ਤੇਰੀ ਨਾਮ ਮਲ ਪ੍ਰਣ ਸਰ ਭਗਤ ਉਤਮ ਪ੍ਰਤਮ ਦੇ ਆਏ।

ਭੇਦ ਪੁਰਾਣ ਪੁਰਾਣਾ ਜਨ ਸਾਥ ਸਦੈਵ ਸਰਬ ਸਦਾ ਪ੍ਰਤ ਬੇਦੰਦ ਜਾਯੋ ਦੇਵ ਦੇਵ ਦੇਵ ਮਹੀ ਤਰਪੂਤ ਭਗਵਾਨ ਬੈਠੇ ਰਾਜੋ ਆ ਜੁਗਾਂ ਦੇ ਨਾਲ ਲੋਕ ਲੋਕ ਲੋਕ ਨਮਰਾ ਰੇ ਮਨ ਮੁੜ ਸੋ ਪ੍ਰਭ ਸੋ ਸੋ ਪ੍ਰਭ ਤੋਇ ਕੋ ਗਨ ਅਨ ਸਵੈ ਦੇਵ ਤੇ ਮਹੀ ਤਰਨਾ ਗਨ ਸੇਤ ਪ੍ਰਸੇ ਪ੍ਰਭ ਤੇ ਪਗਿਆ ਬੇਦ ਪੁਰਾਣ ਪੁਰਾਣ ਸਵੈ ਗੁਣ ਗਾਇਤ ਕੇ ਬੇਦ ਜਾਨਾ ਚੀਨੋ ਪੂ ਮਕਾਸ ਪਤਾਲ ਤੇ ਸਾਬਿਤ ਸਾ ਜੈ ਸੋ ਸਭ ਕੇ ਚੀਚੀ ਨੋ ਪੂ ਰਹੀ ਮਹਿਮਾ ਮਹਿਮਾ ਮਨ ਮੈਂ ਤਹਿ ਆਨ ਬਜੇ ਕਰ ਦੇ ਨੂੰ ਬੇਦ ਗਤਿ ਮਨਾ ਬੇਦ ਲਹਿ ਉਦੋ ਤਹਿ ਸਿੱਧ ਸਮਾਸ ਸਵੈ ਕਰ ਹਰੇ ਸਿਮਰ ਸਾਧ ਬੇਦ ਸਵੈ ਭਾਂਤ ਪੁਰਾਣ ਵਿਚਾਰ ਵਿਚਾਰੇ ਆਦਿ ਨਾਦ ਗਾਤ ਗਤਾ ਤੁਰ ਸੇ ਪ੍ਰੇ ਲਾਜਾ ਮਾਰ ਚਾਰੇ ਨਾਮ ਚਾਰ ਤਰੀ ਗਣਗਾ ਸੋਈ ਨਾਮ ਆਧਾਰ ਵਿਚਾਰ ਹਮਾਰੇ ਆਦਿ ਨਾਦ ਗਾ ਸਦਾ ਪ੍ਰਭ ਸਿੱਧ ਸਵਰਪ ਸਭ ਪਹਿਚਾਨੇ ਗੰਧਰ ਪ੍ਰਚਾਰ ਮੈਂ ਚਰਨ ਅਨੰਦ ਭੂਮ ਕਾਲ ਚੁੰਚਨ ਲੋਕ ਅਲੋਕ ਦਿਸਾ ਵਿਸਾ ਦੇਵ ਤੇ ਤੂੰ ਬ੍ਰਹਮਣ ਜੇ ਤਕ ਗਿਆਨ ਸੁਜਾਨ ਸੰਭੋ ਕੌਣ ਕੀ ਗਾਨ ਗਿਰਦਾਨ ਬੁਲਾ ਜੋ ਕਾਹੂ ਲੈ ਠੋਕ ਵਧੇ ਠਾਕੁਰ ਕਾਹੂ ਮੈਂ ਇਸ ਕਾਜ ਬਖਾਨੇ ਕਾਹੂ ਕਹੋ ਹਰ ਮੰਦਰ ਮੈਂ ਹਰ ਕਾਹੂ ਮਸੀਤ ਕਹਿ ਬੀਜ ਬਨਵਾ ਕਾਹੂ ਨੇ ਰਾਮ ਕਹੋ ਕ੍ਰਿਸ਼ਨਾ ਕਹੋ ਕਾਹੂ ਮਨੇ ਅਵਤਾਰਨ ਮਾਨੇ ਓ ਹੋ ਕਰ ਧਰਮ ਵਿਸਾਰ ਸਵੈ ਕਰਤਾਰ ਹੀ ਕੋ ਕਰਤਾਰ ਜੀ ਜੇ ਨਾਨੀ ਜਨੋ ਜਾਓ ਕਹ ਰਾਮ ਜੁਣ ਜੈ ਕਾਇ ਕੋ ਕਸ਼ਰ ਕੋ ਚੈ ਕਾ ਨੂੰ ਕਾਨ ਕਹੈ ਜੈ ਕੋ ਕਹਿ ਕਾਰਨ ਕਾਲ ਤੇ ਦਿਨ ਭਜੋ ਤੂੰ ਸੰਤ ਸਰੂਪ ਵਿਵੈਰ ਕਾਇ ਸੋ ਕਿਉਂ ਬਾਥ ਕੋ ਰਾਤ ਹਾਂਗ ਤੇ ਜੂ ਤਾਈ ਕੋ ਮਨ ਪ੍ਰਭੂ ਕਰ ਕਹਿ ਜੈ ਕੋ ਭੇਦ ਨਾ ਲਇਓ ਜੂੰ ਕਿਉਂ ਕਹੋ ਕ੍ਰਿਸ਼ਨ ਕਿਰਪਾਨੇ ਦਹਿ ਕਾਲ ਤੇ ਪਤਕਬਾਨ ਲਗਾਇਓ ਔਰ ਕੁਲੀਨ ਉਧਾਰਤ ਦਿਓ ਕਹਿ ਤੇ ਆਪਣੂ ਗੁਲਨਾਸ਼ ਕਰਾਇਓ ਆਦਿ ਜੁਣ ਕਹੇ ਕਹੋ ਗੇਮ ਦੇਵ ਕੀ ਕਹਿ ਜਠ ਅੰਦਰ ਰਾਜੋ ਤਾਦ ਮਾਤ ਕਹਿ ਜੈ ਕਹੋ ਤਹਿ ਕਿਉਂ ਬਲਦੇਵ ਬਾਪ ਕਹਾਇਓ ਕਾਹੇ ਕੋ ਇਸ ਮੈਂ ਸੇ ਬਾਖਤ ਕਾਹੇ ਦੂਜੇ ਕੋ ਇੱਕ ਬਖਾਨਿਓ ਹੈ ਨਾ ਰਗਵੇਸ ਜਤ ਵੇਸ ਰਮਾ ਪਤਾ ਜਨ ਕੋ ਵਿਸ਼ਵਨਾਥ ਪਛਾਣੇ ਏਕ ਉਛਾੜਨ ਏਕ ਬਜਾਏ ਸੋ ਦੇਵ ਰਾਸੁਰ ਵਿਆਸ ਉਠਾਣੇ ਫੋਕਟ ਧਰਮ ਸਚੇ ਸਭ ਹੀ ਹਮ ਏਕ ਹੀ ਕਹੋ ਵੇਦ ਨੈਕ ਪ੍ਰਮਾਨਿਓ ਉਹ ਦੀ ਜਿਸ ਮੰਨਦਾ ਹੈ ਕੋ ਮੈਂ ਹਸ ਕੋਈ ਕੋ ਗਾਇ ਵਿਸ਼ਨੂੰ ਵਿਸਨਾ ਜਾਏ ਭਜੇ ਅਗ ਉਕੜਾ ਹੈ ਬਾਰ ਵਿਚਾਰ ਬਾਰ ਹਜ਼ਾਰ ਵਿਚਾਰ ਅਰੇ ਜੜ ਅੰਤ ਸਮੇਂ ਸਵਿਤਾ ਜਾਏ ਤਾਈ ਕੋ ਧਿਆਨ ਪ੍ਰਮਾਣ ਹੀਏ ਜੋ ਥੇ ਅਭਹਿਰ ਆਗੇ ਹੋਵੇ ਕੋਟ ਕੇਂਦਰ ਕਰੇ ਜੈ ਕੋਟ ਪਿੰਦ ਬਣਾਈ ਖਪਾ ਜੋ ਦਾਨ ਦੇਵ ਨਿੰਦ ਪ੍ਰਾਰ ਪਛ ਪਸੁਨੇ ਚਾਤਨ ਕਨਾ ਜੋ ਆਦਿ ਕੇ ਤਪਸਾਦ ਤੈ ਸਿਵ ਬ੍ਰਹਮਾ ਗਜ ਪਾਰਨਾ ਭਜ ਵੇਦ ਗਤਿ ਨੂੰ ਭੇਦ ਲਖਿਓ ਜਾਏ ਸੋ ਗੁਰੂ ਗੁਰੂ ਮੋਰ ਬੇ ਤਨ ਧਿਆਨ ਲਗਾਇ ਠਿਕਿਓ ਸਭ ਲੋਕਾਂ ਨੇ ਸੀਰ ਜਨਾਨ ਹੱਥ ਵੱਡਾ ਲਾਏ ਫਿਰ ਬੋਧ ਪ੍ਰਿਯ ਮੁਖ ਦੇਵ ਲੋਭ ਕੇ ਲਾਗੇ ਫਰੀਓ ਕਰਕੇ ਜੋ ਕਿਨਾਂ ਲਾਦਗੀ ਕਛ ਪਾਸ ਰਿਓ ਨਾ ਹੈ ਪ੍ਰੇਮ ਬਿਨਾ ਪ੍ਰਪਾਨਾ ਆਏ ਕਾਏ ਕੋ ਡਿਮ ਕਰੇ ਮਨਮੂਰ ਡਿਮ ਕਰੇ ਆਪਣੀ ਪਾਤ ਮੈਂ ਗਾਏ ਕੋ ਲੋਕ ਠਗੇ ਲੋਕ ਠਗੇ ਲੋਕ ਲੋਕ ਉੱਪਰ ਲੋਕ ਮੈਂ ਦੀਨ ਦਿਆਲ ਕੀ ਠੌਰ ਜਾਂ ਟੈ ਠੌਰ ਬਿਗਤ ਠੌਰਨਾ ਹੈ ਚੇਤ ਰਚੇਤ ਚੇਤ ਜਮਾ ਜੜ ਪੇਖ ਕੇ ਨਾਲ ਦੇਖਣ ਪੈ ਕਾਏ ਕੋ ਪੂਜਤ ਪਾਨ ਕਾਓ ਆਸ਼ ਪਾਹਨ ਮੈਂ ਪਰਮੇਸ਼ਰ ਨਾਹੀ ਤਾਂ ਹੀ ਕੋ ਪੂਜ ਪ੍ਰਭੂ ਕਰਕੇ ਜੈ ਪੂਜਤ ਹੀ ਆ ਗੂੰਟਾਈ ਆਦਿ ਬੇਦ ਬੰਦਰ ਜਿਤਕ ਨਾਮ ਕੇ ਲਈ ਸਵੈ ਛੁੱਟ ਜਾਈ ਤਾਂ ਹੀ ਕੋ ਧਿਆਨ ਪ੍ਰਮਾਣ ਸਦਾ ਨੂੰ ਫੋਕੜ ਧਰਮ ਕਰੇ ਫਲਾਈ ਫੋਕੜ ਧਰਮ ਭਜੋ ਫਲਹੀਨ ਜੋ ਬੂਸ ਲਾਜ ਗੋਟ ਪਾਈ ਸੇਤ ਕਾਂ ਸੜਕੇ ਪਰਦੇ ਬਲ ਫਿਰ ਗੜੀ ਨਾ ਉਹਨੇ ਨਾ ਪਾਈ ਆਜ ਹੀ ਆਸ ਮਜੋ ਬਿਤੇ ਉਹਨੇ ਕਾਸ ਰਿਓ ਕੇ ਲਾਜ ਨਾ ਆਈ ਸ਼੍ਰੀ ਭਗਵੰਤ ਵਜੋ ਨਾ ਰੇ ਜੜ ਐਸੇ ਹੀ ਐਸ ਸੋ ਵੈਦ ਗਵਾਈ ਜਾਓ ਜੁਗ ਦੇ ਕਰੇ ਹੈ ਤਬਦਾ ਤੋਈ ਬਦਨਾ ਪੈਨ ਹੱਥ ਪੈ ਬਦੀ ਵਿੱਚ ਸੋ ਜੜ ਤੋਈ ਕੁਝ ਪ੍ਰਦਾਨ ਆਉਣ ਬਰੋਦ ਭਜਾਏ ਕੋ ਕੋ ਪੀਰ ਬਰੀ ਨੇ ਆਣ ਵਿੱਚ ਆਇਆ ਹੈ ਜਾਂ ਦਰ ਜਾਣ ਜਾਣ ਹਟੀ ਹੈ ਬੋਵਰ ਧਰਮ ਤੋਂ ਪਰਮ ਗਵਾ ਜਾਲ ਬਦੇ ਸਭੀ ਮ੍ਰਿਤ ਕੋ ਰਾਮ ਸੁਣਾ ਵਜਨ ਪਾਵੇ ਦਾਨ ਦੇਵ ਨਿੰਦਰ ਆਤਰ ਭੂਤ ਭਵਿਖ ਭਾਜ ਮਿਟਾਏ ਅੰਤ ਮਰੈ ਪਛਤਾਏ ਪ੍ਰਤੀ ਪਰ ਜੇ ਜਗਮੈਂ ਅਵਤਾਰ ਕਹਾਏ ਰੀਮ ਲੈਲ ਇਕੇਲ ਹੀ ਕਾਲ ਕੇ ਲਗਤ ਕਾਹੇ ਨਾ ਭਾਜਦਾ ਹੈ ਕਾਲੀ ਭਾਈ ਭਜੋ ਬ੍ਰਹਮਾ ਕਹਿ ਦੰਡਕ ਮੰਡਲ ਭੂਮ ਪ੍ਰਮਾਣ ਕਾਲੀ ਭਾਈ ਸਦਾ ਸੇ ਵਜੋ ਸਭ ਦੇਸ ਵਿਦੇਸ ਭਜਾ ਹਮ ਜਾਣੇ ਕਾਲ ਹੀ ਪਾਏ ਭਾਈ ਉਹ ਮਿੜ ਗਯੋ ਜਗਿਆ ਹੀ ਤੇ ਤਾਜ ਸਭ ਪਹਿਚਾਨੀ ਬੇਦ ਗਤੇਵ ਕੇ ਭੇਸ ਵੈ ਤਜ ਕੇਵਲ ਕਾਲ ਕਿਰਪਾ ਨਿਤ ਬਾਣੀ ਕਾਲ ਗਯੋ ਇਨ ਕਾਮਨ ਸਿਉਂ ਜੜ ਕਾਲ ਕਿਰਪਾਨ ਹੀ ਨਾ ਚਿਤਾਰਿਓ ਲਾਜ ਕੁਛਾੜਨੇ ਲਾਜ ਅਰੇ ਤਾਜ ਕਾਜ ਅਕਾਜ ਕੁਕਾਸ ਵਾਰਿਓ ਬਾਜ ਬਨੇ ਗਜ ਰਾਜ ਬੜੇ ਖਰ ਕੋ ਚੜ ਪਹੁੰਚੇ ਤੋ ਬੀਜ ਵਿਚਾਰਿਓ ਸ੍ਰੀ ਭਗਵੰਤ ਭਜੋ ਨਾ ਅਰੇ ਜੜ ਲਾਜ ਹੀ ਲਾਜ ਸੋ ਕਾਜ ਵਿਗਾਰਿਓ ਜੋਗ
ਜੋ ਕੁਛ ਤੁਰਕਣ ਮੈਂ ਸਾਈਕਲ ਆਵੇ ਆਵੇ ਬੀਜ ਗਣੇ ਕਰਤਾਰ ਕਰਤਾਰ ਕੋ ਭੇਦ ਨਾ ਕੋਵਤ ਆਵੇ ਜੋ ਕਿ ਸਾਈਕਲ ਸਭ ਜੋ ਵਰਗੋ ਜੋ ਪ੍ਰਭਾਵ ਨਾਲ ਸੰਦੇਹ ਕਹੇ ਦਤ ਨਾਮ ਦਾ ਅਮਰ ਜੋ ਕਰ ਕੋ ਸੰਦਨ ਸੌਕ ਹੈ ਸਰਬ ਧਰਮ ਲੈ ਮੋਹ ਬਨ ਲੇਵ ਲੇਵ ਕਹੇ ਸਭ ਕੋ ਨਰ ਕੋ ਨ ਬ੍ਰਹਮ ਦਾ ਜੋ ਕਰ ਸਭ ਸੰਦਨ ਕੀ ਕਹੇ ਆਨ ਬਨ ਸਮੇ ਮੋਤ ਜੋ ਕਰ ਮਲਤ ਪਾਲੇ ਸੋ ਬਨ ਪੇੜ ਮਰ ਗਏ ਮੇਰੋਈ ਧਿਆਨ ਕਰੋ ਨਿਸਵਾਸ ਉਰ ਭੂਲ ਗਏ ਔਰ ਕੋ ਨਾਮ ਨਾ ਲੀਜਾ ਦੀਨੇ ਕੋ ਨਾਮ ਸੁਨੇ ਭਜਨ ਦਾਤ ਲੀਨੇ ਬਿਨਾਨੇ ਨੇ ਕੋ ਆਖਣ ਪੀ ਤਰਤੀਲ ਕੋ ਔਰ ਸੋ ਲੋਗ ਨੀਰ ਬਹਾਏ ਦਿਖਾਵੇ ਜੋ ਤਨਵਾਨ ਲਖੈ ਨਿਜ ਸੇਵਕ ਤਾਂ ਪਰੋ ਪ੍ਰਸਾਦ ਜਵਾਨ ਜੋ ਤਨ ਹੀਨ ਲਖੈ ਤੇ ਤੇ ਨਾ ਮੰਗ ਜਾਤ ਮੁਖ ਨਾ ਦੇ ਲੂਟਤਾ ਹੈ ਪਸ ਲੋਗਨ ਕੋ ਕਬੂ ਨਾ ਪਰਮੇਸ਼ਰ ਕੇ ਗੁਣ ਗਾਵੇ ਆਖਣ ਮੀਚ ਰਹੇ ਬਾਕੀ ਜਿਮ ਲੋਗ ਨੇ ਪਰ ਪੰਜ ਦਿਖਾਇਓ ਨਿਆਤ ਫਿਰਿਓ ਸਿਰ ਬਦਕ ਜਿਉਂ ਆਸ ਧਿਆਨ ਬਿਲੋਕ ਬਿੜਾ ਲਜਾਇਓ ਲਾਗ ਫਿਰਿਓ ਤਨ ਆਸ ਜਿ ਤੈ ਤੇਤਾ ਲੋਕ ਗਯੋ ਪ੍ਰਤੁਕ ਪਾਇਓ ਸ੍ਰੀ ਭਗਵੰਤ ਭਜੋ ਨਾ ਅਰੇ ਜੜ ਧਾਮ ਕੇ ਕਾਮ ਕਾਂ ਰਜਾਇਓ ਫੋਕਟ ਕਰਮ ਦ੍ਰਿੜਾਤ ਕਹਾ ਲੋਕਨ ਕੋ ਕੋਈ ਕਾਮਨਾ ਐਹੈ ਭਾਜਤ ਕਾ ਤਨ ਹੇਤ ਅਰੇ ਜਮਕਿੰਗਰ ਤੇ ਨੇ ਭਾਜਨ ਪੈ ਹੈ ਪੁੱਤਰ ਕਲਾਤਰ ਨਾ ਮਿੱਤਰ ਸਬੈ ਹੂੰ ਹਾਂ ਸਿੱਖ ਸਕਾ ਗੁਸਾਖ ਨਦਾ ਹੈ ਚੇਤ ਰੇ ਚੇਤ ਅਚੇਤ ਮਹਾ ਪਸ ਅੰਤ ਕੀ ਬਾਰ ਕੇ ਲੋਜਾ ਹੈ ਤੋਤਨ ਜਾਗਤ ਹੀ ਸੁਣ ਰੇ ਜੜ ਪ੍ਰੇਤ ਪ੍ਰੇਤ ਵਖਾਂਤ ਰਿਆ ਭੱਜ ਜਹਿ ਪੋਤਰ ਕਲਾਤਰ ਸੋ ਮਿੱਤਰ ਸਕਾਇ ਬੇਖ ਨਿਕਾਰੋ ਆਇਸ ਦਹਿ ਹੈ ਪਹੁਨ ਪੰਡਾਤ ਰਾਗੜ ਜੇ ਤਕ ਛਾੜ ਪ੍ਰਾਣ ਵਿਗਾਨ ਕਹਿ ਹੈ ਚੇਤ ਰੇ ਚੇਤ ਅਚੇਤ ਮਹਾ ਪਸ ਅੰਤ ਕੀ ਬਾਰ ਕੇ ਰੁਜਹਿ ਹੈ ਜੋ ਕਿਸ ਲੇਖ ਲਿਖਿਓ ਬਿਦਨਾ ਸੋਈ ਪਾਜ ਮੇਸ਼ਰ ਜੋ ਸ਼ੋਕ ਨਿਵਾਰੇ ਮੇਰੋ ਕਛੂ ਅਪਰਾਧ ਨਹੀਂ ਗਯੋ ਜਾ ਤੇ ਬੋਲੇ ਕੋ ਤਾਰੇ ਬਾਗੋ ਨਿਹਾਲੀ ਪਠਾ ਦੇ ਹੂੰ ਆਜ ਭਲੇ ਤੁਮ ਕੋ ਨਿਸ਼ਚੈ ਜੀਅਤ ਆਰੋ ਛਤਰੀ ਸਭੈ ਕ੍ਰਿਤ ਵਿਪਨ ਗਏ ਇਹਨੂੰ ਪੈਕਟ ਆਜ ਕੇ ਪਾਗਣੀ ਹਾਰ ਸਭਈਆ ਜੋਧ ਜਿਤੇ ਇਨਹੀਂ ਕੇ ਪ੍ਰਸਾਦ ਇਨਹੀਂ ਕੇ ਪ੍ਰਸਾਦ ਸੁਦਾਨ ਕਰੇ ਅਗੌਗ ਟਰੇ ਇਨਹੀਂ ਕੇ ਪ੍ਰਸਾਦ ਇਨਹੀਂ ਕੀ ਕਿਰਪਾ ਫੁਣ ਧਾਮ ਪਰੇ ਇਨਹੀਂ ਕੇ ਪ੍ਰਸਾਦ ਸੋ ਵਿਦਿਆ ਲਈ ਇਨਹੀਂ ਕੀ ਕਿਰਪਾ ਸਭ ਸਤਰ ਬਣੇ ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋਰ ਪਰੇ ਸਭਈਆ ਸੇਵ ਕਰੀ ਇਨਹੀਂ ਕੀ ਭਾਵਤ ਔਰ ਕੀ ਸੇਵ ਸੁਹਾਤਨਾ ਜੀ ਕੋ ਦਾਨ ਦਯੋ ਇਨਹੀ ਕੋ ਭਲੋ ਔਰ ਆਨ ਕੋ ਦਾਨ ਨਾ ਲਾਗਤ ਨੀ ਕੋ ਅੱਗ ਫਲੈ ਇਨਹੀ ਕੋ ਦਯੋ ਜਗ ਮੈਂ ਜਸ ਔਰ ਦਯੋ ਸਫ਼ੀ ਕੋ ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਾਓ ਧਨ ਹੈ ਸਭ ਹੀ ਇਨਹੀ ਕੋ ਦੋਹਰਾ ਚੜ ਪਤਾ ਚਿਤ ਮੈਂ ਜੜ ਜੋ ਤ੍ਰਿਣ ਜਿਉਂ ਕ੍ਰੋਧਤ ਹੋਏ ਖੋਜ ਰੋਜ ਕੇ ਹੇਤ ਲੱਗ ਦਯੋ ਮਿਸ਼ਰ ਜੂ ਰੋਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਪਾਸ਼ਾ ਦਸਵੀ ਰੇਵਣ ਐਸੋ ਕਰ ਸੰਨਿਆਸਾ ਬਨਸੇ ਸਤਨ ਸਭੈ ਕਰ ਸਮਝੋ ਮਨ ਹੀ ਮਾਇ ਉਦਾਸਾ ਰਹਾਉ ਜਦ ਗਿਰਤਾ ਜੋ ਕੋ ਮਜਨ ਨੇਮ ਕੇ ਨਖਨ ਬਿਠਾਓ ਗਿਆਨ ਗੁਰੂ ਆਤਮ ਉਦੇਸ ਸਹੋ ਨਾਮ ਵਿਭੂਤ ਲਗਾਓ ਅਲਪਹਾਰ ਸੁਲਭ ਸੀ ਨਿਤਰਾ ਦਇਆ ਛਿਮਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਿਰਵਾਹਿਬੋ ਵੈਭੋ ਤ੍ਰਿਗੁਣ ਅਤੀਤ ਕਾਮ ਕ੍ਰੋਧ ਹੰਕਾਰ ਲੋਭ ਹਟ ਮੋਹ ਨਾ ਮਨ ਸਿਉ ਲਿਆਵੈ ਤਵੀ ਆਤਮ ਤਤ ਕੋ ਦਰਸੈ ਪਰਮ ਪੁਰੋ ਕਹਿ ਪਾਵੈ ਰਾਮ ਕਲੀ ਪਾਸ਼ਾ ਦਸ ਵਿ ਦੇਵਨ ਐਵੇ ਜੋ ਕਮਾਓ ਸਿੰਘੀ ਸਾਜ ਅਕਬੜ ਕੰਠਲਾ ਧਿਆਨ ਵਿਭੂਤ ਚੜਾਵ ਲਹਾਓ ਤਾਂਤੀ ਗਉ ਆਤਮ ਬਸ ਕਰਕੇ ਪਿੱਛਾ ਨਾਮ ਧਾਰੰਗ ਬਾਜੇ ਪਰਮ ਧਾਰ ਤਤ ਹਰ ਗੋਬਜੈ ਰਾਗ ਰਸਨ ਉਗੜੈ ਤਾਨ ਤਰੰਗ ਰੰਗ ਅਤ ਗਿਆਨ ਗੀਤ ਬੰਦਨ ਤਾ ਗਿਆਨ ਗੀਤ ਬੰਧਨ ਚੱਕ ਚੱਕ ਰਹੇ ਦੇਵਦਾਨ ਮੋਨ ਛਕ ਛਕ ਵਿਓਮ ਵਿਵਾਨ ਆਤਮ ਉਪਦੇਸ਼ ਭੇਸ ਸੰਜਮ ਕੋ ਜਾਪ ਸੋ ਜਪਾ ਜਾਵੈ ਸਦਾ ਰਹਿ ਕੰਜਰ ਦੀ ਕਾਇਆ ਕਾਲ ਨਾ ਕਭੂ ਵਿਆਪੇ ਰਾਮ ਕਲੀ ਪਾਸ਼ਾ ਦਸਵੀ ਪ੍ਰਾਣੀ ਪਰਮ ਪੁਰਖ ਪਗ ਲਾਗੋ ਸੋਭਤ ਕਹਾਂ ਮੋਹ ਨਿਦਰਾ ਮੈਂ ਕਭੂ ਸੁਚਿਤ ਵੈ ਜਾਗੋ ਰਹਾਓ ਔਰਨ ਕਹਾਂ ਉਪਦੇਸ਼ਤ ਹੈ ਪਸ ਤੋਇ ਪ੍ਰਬੋਧ ਨਾ ਲਾਗੋ ਸਿੰਚਤ ਕਹਾਂ ਪਰੇ ਬਿਖਿਅਨ ਕਹਿ ਕਮੋ ਬਿਖੈ ਰਸ ਤਿਆਗੋ ਕੇਵਲ ਕਰਮ ਪਰਮ ਸੇ ਕੀ ਨ ਹੋ ਧਰਮ ਕਰਮ ਅਨੁਰਾਗੋ ਸੰਗ੍ਰਹ ਕਰੋ ਸਦਾ ਸਿਮਰਨ ਕੋ ਪਰਮ ਪਾਪ ਤਜ ਪਾਗੋ ਜਾਂ ਤੇ ਦੂਖ ਪਾਪ ਨੇ ਭੇਟੈ ਕਾਲ ਜਾਲ ਤੇ ਤਾਗੋ ਜੋ ਸੁਖ ਚਾਹੋ ਸਦਾ ਸਬਨ ਕੋ ਤਾਉ ਹਰ ਕੇ ਰਸ ਪਾਗੋ ਸੋਰਠ ਪਾਤਸ਼ਾਹੀ ਦਸਵੀ ਪ੍ਰਭ ਜੂ ਤੋ ਕਹਿ ਲਾਜ ਮਾਰੀ ਨੀਲ ਕੰਠ ਨਰ ਹਰ ਨਾਰਾਇਣ ਨੀਲ ਬਸਨ ਮਰਨਵਾਰੀ ਰਹਾਉ ਪਰਮ ਪੁਰਖ ਪਰਮੇਸ਼ਰ ਸਵਾਮੀ ਪਾਵਨ ਪਾਵਨ ਆਹਾਰੀ ਮਾਧਵ ਮਹਾਜੋਤ ਮਾਧ ਮਰਦਨ ਮਾਨ ਮੁਕਦਮ ਮੁਰਾਰੀ ਨਿਰਵਿਕਾਰ ਨਿਰਜੁ ਨਿਦਰਾ ਬਿੰਡ ਨਿਰਭਿਖ ਨਰ ਨਿਰਵਾਰੀ ਕਿਰਪਾ ਸਿੰਧ ਕਾਲ ਤ੍ਰੈ ਦਰਸੀ ਕੁਕ੍ਰਿਤ ਪ੍ਰਨਾਸ਼ਨਕਾਰੀ ਧਨੁਰਪਾਨ ਤ੍ਰਿਤ ਮਾਨ ਤਰਹਾਤਰ ਅਨਵਿਕਾਰ ਅਸਧਾਰੀ ਹਉ ਮਤ ਮੰਦ ਚਰਨ ਸਰਨਾਗਤ ਕਰ ਗਏ ਲਿਹੁ ਵਿਵਾਰੀ ਰਾਗ ਕਲਿਆਣ ਪਾਤਸ਼ਾਹੀ ਦਸਵੀ ਬਿਨ ਕਰਤਾਰ ਨ ਕਿਰਤ ਮਾਨੋ ਆਦ ਜੁਨ ਜੈ ਮਨਾਸੀ ਤਹਿ ਪਰਮੇਸ਼ਰ ਜਨੁ ਰਹਾ ਹਾਂ ਬਜੋ ਜੋ ਅਣ ਜਗਤ ਮੈਂ ਦਸਿਕ ਅਸੁਰ ਹਰ ਕਹਾਏ ਅਧਿਕ ਪੰਚ ਦਿਖਾਏ ਸਭਨੇ ਕਹੇ ਆਪੇ ਬ੍ਰਹਮ ਕਹਾਏ ਭੰਜਨ ਗੜਨ ਸਮਰੱਥ ਸਦਾ ਪ੍ਰਭ ਸੋ ਕਿਮ ਜਾਤ ਗਿਨਾਇਓ ਤਾਂ ਤੇ ਸਰਬ ਕਾਲ ਕੇ ਅਸੋ ਕਹਾਏ ਬਚਾਏ ਨਾ ਆਇਓ ਕੈਸੇ ਦੋਏ ਤਾਰ ਹੈ ਸੁਨ ਜੜ ਆਪ ਡੁੱਬਿਓ ਭਵ ਸਾਗਰ ਛੁਟਹੋ ਕਾਲ ਫਾਂਸ ਤੇ ਤਭੀ ਗਹੋ ਸ਼ਰਨ ਜਗਦਾਗਰ ਖਿਆਲ ਪਾਤਸ਼ਾਹੀ ਦਸ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਖੁਦ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ
ਯਾਰੜੇ ਦੇ ਦਾਸ ਸਾਨੂੰ ਸੱਥਰ ਸੰਗਾ ਭੱਟ ਕਿੜਿਆਂ ਦਾ ਰਹਿਣਾ ਤਿਲੰਘ ਪਾਤਸ਼ਾਹ ਤਿਲੰਘ ਕਾਫੀ ਪਾਤਸ਼ਾਹੀ ਦਸ ਵੀ ਕੇਵਲ ਕਾਲ ਹੀ ਕਰਤਾਰ ਆਦਿ ਅੰਤ ਨਤ ਮੂਰਤ ਗਣਨ ਭਜਨ ਹਰ ਰਹਾ ਨਿੰਦ ਉਸ ਜਾਣ ਕੇ ਸਮ ਸਤਰ ਮਿੱਤਰ ਨਾ ਕੋਈ ਕੌਣ ਬਾਟ ਭਰੀ ਤਸੈ ਪਾਥ ਸਾਰਥੀ ਰਥ ਹੋਏ ਤਾਤ ਮਾਤ ਨ ਜਾਤ ਜਾਕਰ ਪੁੱਤਰ ਪੌਤਰ ਮੁਕੰਦ ਕੌਣ ਕਾਜ ਕਹਾ ਹੈਂਗੇ ਤੇ ਆਣ ਦੇਵ ਕੀ ਨੰਦ ਦੇਵ ਦੈਤ ਸਭ ਸਜੈ ਕੀਨ ਸਰਪ ਸਾਰ ਕੌਣ ਉਪਮਾ ਤੌਨ ਕੋ ਮੁਖ ਲੇਤ ਨਾ ਮੁਰਾਰ ਰਾਗ ਬਲਬਲ ਪਾਸ਼ੇ ਦਸੀ ਸੋ ਕਿਮ ਮਾਨਸ ਰੂਪ ਗਾਇ ਸਿੱਧ ਸਮਾਧ ਸਾਧ ਕਰ ਹਾਰੇ ਕਿਉਂ ਹੂੰ ਨਾ ਦੇਖਣ ਪਾਏ ਰਹਾਓ ਨਾਰਦ ਵਿਆਸ ਪਰਾਸਰ ਧਰੂ ਸੇ ਤਿਆਵਤ ਧਿਆਨ ਲਗਾਏ ਵੇਦ ਪੁਰਾਣ ਹਾਰ ਹਟ ਛਾਡਿਓ ਤਦਪ ਧਿਆਨਾ ਆਏ ਦਾਨਵ ਦੇਵ ਪਿਸਾਜ ਪ੍ਰੇਤੇ ਨੇਤ ਹੈ ਨੇਤ ਕਹਾਏ ਸੂਛਮ ਤੇ ਸੂਛਮ ਕਰ ਚੀਨੇ ਬ੍ਰਿਧਨ ਬ੍ਰਿਧ ਬਤਾਏ ਭੂਮ ਕਾਸ ਪਤਾਲ ਸਬੈ ਸਾਜ ਏਕ ਅਨੇਕ ਸਦਾਏ ਸੋ ਨਰਕਾਲ ਫਾਂਸ ਤੇ ਬਾਚੇ ਜੋ ਹਰ ਸ਼ਰਨ ਸਿਧਾਏ ਦੇਵ ਗੰਧਾਰੀ ਪਾਛੇ ਦਸਵੀ ਇੱਕ ਬਿਨ ਦੂਸਰ ਸੋ ਨਾ ਚਿਤਾਰ ਭੰਜਨ ਗੜਨ ਸਮਰਥ ਸਦਾ ਪ੍ਰਭ ਜਾਣਤ ਹੈ ਕਰਤਾਰ ਰਹਾਓ ਕਹਾ ਭਇਓ ਜੋ ਅਤ ਹਿਤ ਚਿਤ ਕਰ ਬਹੁ ਬਿਤ ਸਿਲਾ ਪੁਜਾਈ ਪਾਨ ਥੱਕਿਓ ਪਾਹਨ ਕਰ ਪੜਸਤ ਕਛ ਕਰ ਸਿੱਧ ਨਾ ਆਈ ਅੱਛਤ ਧੂਪ ਦੀ ਪਰਪਤ ਹੈ ਪਾਨ ਕਛੂ ਨਖ ਹੈ ਤਾਂ ਮੈਂ ਕਹਾਂ ਸਿੱਧ ਹੈ ਰੇ ਜੜ ਤੋਹੇ ਕਹਾਂ ਵਰਦ ਹੈ ਜਾਓ ਜੀਆ ਹੋਤ ਦੇਤ ਕਛ ਤੋਹੇ ਮਨ ਬਚ ਕਰਮ ਵਿਚਾਰ ਕੇਵਲ ਏਕ ਸ਼ਰਨ ਸਵਾਮੀ ਬੇਨਾ ਯੋ ਨਹਿ ਕਥੈ ਉਧਾਰ ਦੇਵ ਗੰਧਾਰੀ ਪਾਤਸ਼ਾਹੀ ਦਸ ਵੀ ਬਿਨ ਹਰ ਨਾਮ ਨਾ ਬਚ ਪੈ ਚੌਦਾਂ ਲੋਕ ਜਾਹੇ ਬਸ ਕੀਨੇ ਤਾਂ ਤੇ ਕਾਂ ਪਲਹਿ ਰਹਾਓ ਰਾਮ ਰਹੀਮ ਵਾਰ ਨਾ ਸਕ ਹੈ ਜਾਕਰ ਨਾਮ ਰਟੈ ਹੈ ਬ੍ਰਹਮਾ ਵਿਸ਼ਨ ਰੁਦਰ ਸੂਰਜ ਸੱਸ ਤੇ ਬਸ ਕਾਲ ਸਬੈ ਹੈ ਵੇਦ ਪੁਰਾਣ ਕੁਰਾਨ ਸਬੈ ਮਾਤਾ ਜਾਕਰ ਨੇਤ ਕਹੈ ਹੈ ਇੰਦਰ ਫਨੇਂਦਰ ਮੁਨੇਂਦਰ ਕਲਪ ਬਹੁ ਤਿਹਾਵਤ ਧਿਆਨ ਨਾ ਐ ਹੈ ਜਾਕਰ ਰੂਪ ਰੰਗ ਨਹੀਂ ਜਨੀਅਤ ਸੋਖਮ ਸਿਆਮ ਕਹੈ ਹੈ ਛੂਟਾ ਹੋ ਕਾਲ ਜਾਲ ਤੇ ਤਬਹੀ ਤਾਹੇ ਚਰਨ ਲਪਟੈ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਭਗਾਵਤੀ ਏ ਨਮ ਹੈ ਅਥ ਪਖਿਆਨ ਚਰਿਤ੍ਰ ਲਿਖਿਆ ਤੇ ਪਾਤਸ਼ਾਹੀ ਦਸ ਵਿੱਚ ਭੁਜੰਗ ਪ੍ਰਿਆਤ ਸ਼ੰਤਾ ਪ੍ਰਸਾਦ ਤੂੰ ਹੀ ਖੜਗ ਤਾਰਾ ਤੂੰ ਹੀ ਬਾਟ ਬਾਰੀ ਤੂੰ ਹੀ ਤੀਰ ਤਲਵਾਰ ਕਾਤੀ ਕਟਾਰੀ ਹਲੱਬੀ ਜੁਨੱਬੀ ਮਗਰ ਵੀ ਤੂੰ ਹੀ ਹੈ ਨਿਹਾਰੋ ਜਹਾਂ ਕਾ ਆਪ ਠਾਡੀ ਵਹੀ ਹੈ ਤੂੰ ਹੀ ਜੋਗ ਮਾਇਆ ਤੂੰ ਹੀ ਬਾਗਬਾਨੀ ਤੂੰ ਹੀ ਆਪ ਰੂਪਾ ਤੂੰ ਹੀ ਸ਼੍ਰੀ ਭਵਾਨੀ ਤੂੰ ਹੀ ਵਿਸ਼ਨ ਤੂੰ ਬ੍ਰਹਮ ਤੂੰ ਰੁਦਰ ਰਾਜਾ ਤੂੰ ਹੀ ਵਿਸ਼ਵ ਮਾਤਾ ਸਦਾ ਜਬ ਰਾਜਾ ਤੂੰ ਹੀ ਦੇਵ ਤੂੰ ਦੈਤ ਤੈਂ ਜਛ ਉਪਾਏ ਤੂੰ ਹੀ ਤੁਰਕ ਹਿੰਦੂ ਜਗਤ ਮੈਂ ਬਣਾਏ ਤੂੰ ਹੀ ਪੰਥ ਵੈ ਕਰੀ ਸ੍ਰਿਸ਼ਟ ਮਾਹੀ ਤੂੰ ਹੀ ਭਗਤਰ ਤੇ ਬ੍ਰਹਮ ਬਦ ਬਕਾਈ ਤੂੰ ਹੀ ਭਗਤਰ ਰੂਪਾ ਤੂੰ ਹੀ ਚਾਰ ਨੈਨਾ ਤੂੰ ਹੀ ਰੂਪ ਬਾਲਾ ਤੂੰ ਹੀ ਬਕਰ ਬੈਨਾ ਤੂੰ ਹੀ ਭਗਤਰ ਤੇ ਬੇਦ ਚਾਰੋ ਚਾਰੇ ਤੁਮੇ ਹੀ ਸੁੰਭ ਨੈ ਸੁੰਭ ਦਾਨੋ ਸੁੰਗਾਰੇ ਜਗੇ ਜੰਗ ਤੂੰ ਸੋ ਭਜੈ ਭੂ ਪਾਰੀ ਵਧੇ ਬਾਣ ਵਧਾ ਗੜੀ ਬਾੜ ਬਾਰੀ ਤੂੰ ਨਿਆਣ ਸਿੰਘ ਵਹਿ ਕੇ ਰਨਾਸ਼ ਮਾਰਿਓ ਤੁਮ ਹੀ ਦੌੜ ਪੈ ਭੂਮ ਕੋ ਭਾਰ ਧਾਰਿਓ ਤੁਮ ਹੀ ਰਾਮ ਵਹਿ ਕੇ ਹੱਠੀ ਦੈਤ ਘਾਇਓ ਤੁਮ ਹੀ ਕ੍ਰਿਸ਼ਨ ਵਹਿ ਕੰਸ ਕੇ ਸਿੱਖ ਪਾਇਓ ਤੂੰ ਹੀ ਜਾਲ ਪਾ ਕਾਲਕਾ ਕੈ ਬਖਾਨੀ ਤੂੰ ਹੀ ਚੌਦਹੂੰ ਲੋਕੀ ਰਾਜਧਾਨੀ ਤੂੰ ਹੀ ਕਾਲ ਕੀ ਰਾਤ੍ਰ ਵਹਿ ਕੈ ਬਿਹਾਰੈ ਤੂੰ ਹੀ ਆਪ ਤੂੰ ਹੀ ਆਦਿ ਉਪਾਵੈ ਤੂੰ ਹੀ ਅੰਤ ਮਾਰੈ ਤੂੰ ਹੀ ਰਾਜ ਰਾਜੇਸ਼ਵਰੀ ਕੈ ਬਖਾਨੀ ਤੂੰ ਹੀ ਚੌਦਹੂੰ ਲੋਕ ਕੀ ਆਪ ਰਾਣੀ ਤੁਮੈ ਲੋਕ ਉਗਰਾ ਅਤ ਉਗਰਾ ਬਖਾਨੈ ਤੁਮੈ ਅਤਰਚਾ ਵਿਆਸ ਬਾਣੀ ਪਛਾਨੈ ਤੁਮ ਹੀ ਸੇਸ ਕੀ ਆਪ ਸੇਜਿਆ ਬਨਾਈ ਤੂੰ ਹੀ ਕੇਸਰੀ ਬਾਣੀ ਕੈ ਕਹਾਈ ਤੂੰ ਤੋ ਸਾਰ ਕੂਟਾਨ ਕਰਕੇ ਸੁਹਾਇਓ ਤੂੰ ਹੀ ਚੰਡ ਔ ਮੁੰਡ ਤਾਨੂੰ ਖਪਾਇਓ ਤੂੰ ਹੀ ਰਕਤ ਬੀਜਾਰ ਸੌ ਜੁਦ ਕੀਨੋ ਤੂੰ ਹੀ ਹੱਥ ਦੈ ਰਕਤ ਦੇ ਵੇਸ ਦੀਨੋ ਤੂੰ ਹੀ ਮਹਿਕ ਦਾਨੋ ਬੜੋ ਕੋ ਬਕਾਇਓ ਤੂੰ ਧੂਮਰਾਚ ਜਵਾਲਾਚ ਕੀ ਸੋਚ ਗਾਇਓ ਤੂੰ ਹੀ ਕੌਚ ਪਕਤਰਾਪ ਨੇ ਤੇ ਉਚਾਰਿਓ ਬਿਡਾ ਲਾਚ ਔ ਚਿਛਰਾਚਰ ਬਿਡਾਰਿਓ ਤੂੰ ਹੀ ਡੈ ਡੈ ਕੈ ਡਬਰ ਕੋ ਬਜਾਇਓ ਤੂੰ ਹੀ ਕਹਿ ਕਹਿ ਕਹਿ ਹਜ਼ੀ ਜੁਦ ਪਾਇਓ ਤੂੰ ਹੀ ਅਸਤ੍ਰ ਅਸ਼ਟ ਅਸ਼ਟਾਥ ਅਸ਼ਟ ਅਸ਼ਟਾਥ ਮੈਂ ਅਸਤ੍ਰ ਧਾਰੇ ਅਜੈ ਜੈ ਕੀਤਾ ਕੇਸ ਹੁੰਦੇ ਪਿਛਾਰੇ ਜੈਂਤੀ ਤੂੰ ਹੀ ਮੰਗਲਾ ਰੂਪ ਕਾਲੀ ਕਪਾਲਨ ਤੂੰ ਹੀ ਹੈ ਤੂੰ ਹੀ ਭਦਰ ਕਾਲੀ ਦੁਰਗਾ ਤੂੰ ਸ਼ਿਮਾ ਤੂੰ ਸਿਵਾ ਰੂਪ ਤੇਰੋ ਤੂੰ ਧਾਤਰੀ ਸਵਾਹਾ ਨਮਸਕਾਰ ਮੋਰੋ ਤੂੰ ਹੀ ਪ੍ਰਾਤ ਸੰਧਿਆ ਅਰਨ ਬਸਤਰ ਧਾਰੇ ਤੂੰ ਮਧਿਆਨ ਮੈਂ ਸੁਖਲ ਅੰਬਰ ਸੁਧਾਰੇ
ਤੂੰ ਪੀਤ ਬਾਨਾ ਸਯੰਕਾਲ ਧਾਰਿਓ ਸਵੈ ਸਾਧਵਨ ਕੋ ਮਹਾ ਮੋਹ ਟਾਰਿਓ ਤੂੰ ਹੀ ਆਪ ਕੋ ਰਖਤ ਦੰਤਾ ਕਹੈ ਤੂੰ ਹੀ ਬੇਪ੍ਰ ਚਿੰਤਾ ਨੂੰ ਹੁਕੋ ਚਬੈ ਹੈ ਤੂੰ ਹੀ ਨੰਦ ਕੇ ਧਾਮ ਮੈਂ ਅਵਤਰੈਂਗੀ ਤੂੰ ਸਾਕੰਗ ਭਰੀ ਸਾਖ ਸੋ ਤਨ ਭਰੈਂਗੀ ਤੂੰ ਬੋਧਾ ਤੂੰ ਹੀ ਮੱਛ ਕੋ ਰੂਪ ਕਹਿ ਤੂੰ ਹੀ ਕੱਛ ਵਹਿ ਕਹਿ ਸਮੁੰਦਰੈ ਮਤੈ ਹੈ ਤੂੰ ਹੀ ਆਪ ਦਿਜਰਾਜ ਕੋ ਰੂਪ ਤਰਹੈ ਨਿਛਤਰਾ ਪ੍ਰਥੀ ਬਾਰ ਇੱਕੀਸ ਕਰ ਹੈ ਤੂੰ ਹੀ ਆਪ ਕੋ ਨਹਿ ਕਲੰਕੀ ਬਣਾ ਹੈ ਸਵੈ ਹੀ ਮਲੇ ਛਾਨ ਕੋ ਨਾਸ ਕਹਿ ਹੈ ਮਈਆ ਜਾਨ ਚੇਰੋ ਮਯਾ ਮੋਹ ਕੀ ਜੈ ਚਾਹੋ ਚਿਤ ਮੈਂ ਜੋ ਬਹਿ ਮੋਹ ਦੀਜੈ ਸਵਈਆ ਮੁੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਿਓ ਗਲ ਮੈਂ ਅਸ ਪਹਰੋ ਲੋਚਨ ਲਾਲ ਕਰਾਲ ਦਿਪੈ ਦੋ ਪਹਾਲ ਬਿਰਾਜਤ ਹੈ ਅਨ ਯਾਰੋ ਛੂਟੇ ਹੈ ਬਾਲ ਮਹਾ ਬਿਕਰਾਲ ਵਿਸਾਲ ਸਹਿਰਤ ਪੰਤ ਉਜਿਆਰਿਓ ਛਾਟ ਦਿਵਾਲ ਲਏ ਕਰਬਿਆਲ ਸੋ ਕਾਲ ਸਦਾ ਪ੍ਰਤਪਾਲ ਤਿਹਾਰੋ ਭਾਨਸੇ ਤੇਜ ਭਜਾਨ ਭੂਦਰ ਭੂਤ ਤੇਜ ਤਨ ਭਾਰੇ ਭਾਰੀ ਗੁਮਾਨ ਭਰੇ ਮਨ ਭੀਤਰ ਭਾਰ ਭਰੇ ਨਹਿ ਸੀ ਭਗਤਾਰੇ ਭਾਲਕ ਜਿਉ ਭਵ ਕਹਿ ਬਿਨ ਪਹਿਰਣ ਭੈਰਵ ਭੇ ਭੇਰ ਬਜਾਏ ਨਗਾਰੇ ਤੇ ਪੜ ਚੂਮ ਗਿਰੇ ਰਣ ਭੂਮ ਭਵਾਨੀ ਜੂ ਕੇ ਪਲਕ ਆਣ ਕੇ ਮਾਰੇ ਕੋਟ ਕਰੀ ਨੈ ਕੋਟ ਪੁਜਾਨ ਕੀ ਚੋਟ ਪਰੇ ਰਨ ਕੋਟ ਸੰਘਾਰੇ ਕੋਟਨ ਸੇ ਜਿਨਕੇ ਤਨ ਰਾਜਤ ਬਸ ਸੌ ਕਬ ਹੂੰ ਨਹਿ ਹਾਰੇ ਰੋਸ ਪਰੇ ਨਾ ਫਿਰੇ ਰਣ ਤੇ ਤਨ ਬੋਟਨ ਲੈ ਨਭ ਗੀਤ ਪਧਾਰੇ ਤੇ ਨ੍ਰਿਪ ਘੂਮ ਗਿਰੇ ਰਣ ਭੂਮ ਸੋ ਖਾਲੀ ਕੇ ਕੋਪ ਕਿਰਪਾਨ ਕੇ ਮਾਰੇ ਅੰਜਨ ਸੇ ਤਨ ਉਗਰ ਉਦਾਯੁਤ ਧੂਮਰੀ ਧੂਰਤ ਭਰੇ ਗਰਬੀਲੇ ਚੌਂਪ ਜੜੇ ਤੂੰ ਓਰਨ ਤੇ ਚੇਤ ਭੀਤਰ ਚੌਂਪ ਜਿਰੇ ਝਟਕੀਲੇ ਧਾਵਤ ਤੇ ਤੁਰਵਾਸੇ ਤਸੋ ਤੇ ਸ ਤੇ ਝਟਦੈ ਬਿਕਟੇ ਤੇ ਝਟਦੈ ਪਟਕੈ ਬਿਕਟੀਲੇ ਰੌਰ ਪ੍ਰੇਰਨ ਰਾਜੀਵ ਲੋਚਨ ਰੋਸ ਪ੍ਰੇਰਨ ਸਿੰਘ ਰਜੀਲੇ ਓਟਨ ਕੋਟ ਸਾ ਚੋਟ ਪਰੀ ਨੈ ਓਟਨ ਓਟ ਕਰੀ ਪਏ ਆਂਗਣਾ ਢੀਲੇ ਜੇ ਨਿਪਟੇ ਅਕਟੇ ਪਟਦੇ ਝਟਦੈ ਛਿਤ ਪੈ ਪਟਕੇ ਗਰਬੀਲੇ ਜੇ ਨਾ ਹਟੇ ਬਿਕਟੇ ਪਟਕਾਉ ਸਾਓ ਤੇ ਝਟਦੈ ਝਟਕੇ ਝਟਕੀਲੇ ਰੌਰ ਪ੍ਰੇਰਨ ਰਾਜੀਵ ਲੋਚਨ ਰੋਸ ਪ੍ਰੇਰਨ ਸਿੰਘ ਰਜੀਲੇ ਧੂਮਰੀ ਧੂਰ ਭਰੇ ਤੁਮਰੇ ਤਨ ਤਹਾਏ ਨਿਸਾਚਰ ਰੋਹ ਕਟੀਲੇ ਮੇਚਕ ਪੱਬਨ ਸੇ ਜਿਨਕੇ ਤਨ ਕੌਂਚ ਸਜੇ ਮਤ ਮਤ ਚਟੀਲੇ ਰਾਮ ਪਨੈ ਅਤ ਹੀ ਰੇਸ ਸੋ ਜਗ ਨਾਇਕ ਸੌ ਰਨ ਠਾਟ ਠਟੀਲੇ ਤੇ ਝਟਦੈ ਪਟਕੈ ਛਿਤ ਪੈ ਰਣ ਰੌਰ ਪਰੇ ਰਣ ਸਿੰਘ ਰਜੀਲੇ ਬਾਜਤ ਡੰਗ ਤੰਗ ਸਮੈ ਲਖ ਦਨ ਬੰਕ ਬਟੇ ਗਰਬੀਲੇ ਛੂਟਤ ਬਾਨ ਕਮਾਨ ਕੇ ਤਨ ਕਹਿ ਨ ਭਾਏ ਤਿਨਕੇ ਤਨ ਢੀਲੇ ਤੇ ਜਗਮਾਤ ਚਿਤੈ ਚਪਕੈ ਚਟਦੈ ਛਿਤ ਪੈ ਚਟਕੇ ਚਟਕੀਲੇ ਰੌਰ ਪਰੇ ਰਣ ਰਾਜੀਵ ਲੋਚਨ ਰੋਸ ਪਰੇ ਰਣ ਸਿੰਘ ਰਜੀਲੇ ਜੰਗ ਜਰੇ ਜਗੇ ਰਣ ਰੰਗ ਸਮੈ ਅਰਧੰਗ ਕਰੇ ਪਟਕ ਬਰੋਟ ਦੁਸੀਲੇ ਰੁੰਡਨ ਮੁੰਡ ਬਿਥਾਰ ਕਨੇ ਹਾਰ ਕੋ ਪਹਿਰਾਵਤ ਹਾਰ ਛਬੀਲੇ ਧਾਵਤ ਹੈ ਜਿਤ ਹੀ ਤਿਤ ਹੀ ਆਰ ਭਾਜ ਚਲੇ ਕਿਤ ਹੀ ਕਰ ਹੀਲੇ ਰੌਰ ਪ੍ਰੇਰਨ ਰਾਜੀਵ ਲੋਚਨ ਰੋਸ ਪ੍ਰੇਰਨ ਸਿੰਘ ਰਜੀਲੇ ਸੋਮਨ ਸੋਮ ਤੇ ਆਦਿਕ ਸੂਰ ਸਬੈ ਉਮੜੇ ਕਰ ਕੋਪ ਅਖੰਡਾ ਕੌਂਚ ਕਿਰਪਾਨ ਕਮਾਨਨ ਬਾਨ ਕਸੇ ਕਰ ਧੋਬ ਫਰੀ ਅਰਖੰਡਾ ਖੰਡ ਪਏ ਜੋ ਅਖੰਡਲ ਦੇ ਨੈ ਜੀਤ ਫਿਰੇ ਬਜਦਾ ਨਵ

ਹੰਦ ਅਰੇ ਜਾ ਸਿਕਾਓ ਕਰਕੇ ਨਾ ਚਲੈ ਡਰ ਕੈ ਲਰਕੈ ਮਰ ਕੈ ਪਵ ਸਿੰਧ ਤਰੇ ਜੇ ਨਾ ਮਿਟੇ ਬੇਗਟੇ ਭਟਕਾਓ ਸੋ ਬਸ ਸੋ ਕਬੂ ਨਾ ਪਛੇਲੇ ਤੇ ਗਰਜੇ ਜਬ ਹੀ ਰਣ ਮੈਂ ਗਨ ਪਹਾਜ ਚਲੇ ਬਿਨ ਆਪ ਅਕੇਲੇ ਤੇ ਕਪਕਾਲ ਕਟੇ ਝੱਟ ਦੈ ਕਤਲੀ ਬਣ ਜਿਉਂ ਧਰਨੀ ਪਰ ਮੇਲੇ ਸਾਉਣ ਰੰਗੀਨ ਭਰੇ ਪਟ ਮਾਨੋ ਫਾਕ ਸਮੈ ਸਭ ਚਾਚਰ ਖੇਲੇ ਦੋਹਰਾ ਚੜੀ ਚੰਡਕਾ ਚੰਡ ਵੈ ਤਪਤਾ ਬਰਸੇ ਨੈਨਾ ਮਤ ਪਈ ਮਦਰਾ ਭਏ ਭਗਤ ਅਟਪਟੇ ਬੈਣ ਤਵਈਆ ਸਭ ਸਤਰਨ ਕੋ ਹਨੋ ਛਿਨ ਮੈ ਸੋ ਕਯੋ ਬਚ ਕੋਪ ਕੀਓ ਮਨ ਮੈ ਤਰਵਾਰ ਸਿਮਾਰ ਮਹਾਂ ਬਲਤਾਰ ਤਵਾਏ ਕਹਿ ਸਿੰਘ ਤਸੀਰਨ ਮੈਂ ਜਗ ਮਾਤ ਕੇ ਆਯੁਧ ਹਾਥਨ ਮੈਂ ਚਮਕੈ ਐਸੇ ਦੈਤਨ ਕੇ ਗਨ ਮੈਂ ਲਭ ਕੈ ਚਮਕੈ ਬਣਵਾਰਨ ਕੀ ਦਮਕੈ ਮਾਨੋ ਬਾਰਿਦ ਕੇ ਬਨ ਮੈਂ ਹੋ ਅਖੰਡ ਕਹਿ ਚੰਡ ਪ੍ਰਚੰਡ ਬਿਆਨ ਤੇ ਕਾੜ ਕਿਰਪਾਨ ਗਈ ਦਲ ਦੇਵ ਆਓ ਦੈਤਨ ਕੀ ਪ੍ਰਤਨਾ ਲਖ ਦੇਗ ਛਟਾ ਛਬਰੀਜ ਰਹੀ ਸਿਰ ਚਿਛੁਰ ਕੇ ਭਾਂਤ ਪਰੀ ਨੈ ਮੋਤੇ ਪ੍ਰਭਾ ਤੈ ਜਾਤ ਕਹੀ ਰਿਪ ਮਾਰ ਕੈ ਫਾਰ ਪਹਾਰ ਸੇ ਬੈਰੀ ਬਤਾਰ ਲਗੇ ਤਲਵਾਰ ਬਈ ਦੋਹਰਾ ਤੁਬਕ ਤਬਰ ਬਰਛੀ ਬਿਸਖ ਆਸ ਅਨੇਕ ਚਮਕਾਹੇ ਤੁਜਾ ਪਤਾਕਾ ਫਰ ਹਰੇ ਭਾਨ ਨਾ ਹੇਰੇ ਜਾਹੇ ਰਣ ਮਾਰੂ ਬਾਜੇ ਘਨੇ ਗਗਨ ਗੀਤ ਮੰਡਰਾਹੇ ਛੱਟ ਪਟ ਦੈ ਜੋਧਾ ਬਿਕਟ ਝੱਟ ਪਟ ਕਟਕਟ ਜਾਹੇ ਅਨਕ ਤੂਰ ਭੇਰੀ ਪ੍ਰਣਵ ਗੋਮੁਖ ਅਨਕ ਮਿਰਦੰਗ ਸੰਖ ਬੇਨ ਬੀਨਾ ਬਜੀ ਮੁਰਲੀ ਮੁਰਜ ਮਚੰਗ ਨਾਦ ਨਫੀਰੀ ਕਾਨਰੇ ਦੁੰਦ ਬਜੇ ਅਨੇਕ ਸੁਨ ਮਾਰੂ ਕਾਤਰ ਫਿਰੇ ਰਣ ਤਜ ਫਿਰੀ ਉਹਨਾਂ ਏਕ ਕਿਜ ਪਚਾਏ ਜੋਧਾ ਮੰਡਹਿਲ ਰਹੇ ਸਨਮੁਖ ਆਨ ਧੁਕ ਧੁਕ ਭਰੇ ਕਬੰਦ ਪੂਆ ਸੁਰਪੁਰ ਕਰੇ ਪਿਆਨ ਰਣ ਫਿਕਰਤ ਜੰਬਕ ਫਿਰ ਹੈ ਆਮਿਖ ਅਤ ਵਜ ਪ੍ਰੇਤ ਗੀਤ ਮਾਸ ਲੈ ਲੈ ਉਡਹਿ ਸੁਭਟ ਨਾ ਛਾਡੈ ਖੇਤ ਸਵਈਆ ਨਿਸ ਨਨਾਦ ਡਹਿ ਡਹਿ ਡਾਮਰ ਦੈ ਦੈ ਦਮਨ ਮਨ ਕਉ ਨਿਜ ਕਾਨੇ ਪੂਰ ਦਈ ਤਨ ਕੋ ਦਲਦਾਰ ਦੀ ਹੁਤੇ ਹਰ ਏਕ ਨ ਜਾਣੇ ਜੀਤ ਫਿਰੇ ਨਵਖੰਡਨ ਕਉ ਨੈ ਬਸ ਸੋ ਕਬ ਹੂੰ ਡਰਮ ਪਾਨੇ ਤੇ ਤੁਮ ਸੋ ਲਰਕੈ ਮਰਕੈ ਭਟ ਅੰਤ ਕੋ ਅੰਤ ਕੇ ਧਾਮ ਸਦਾਨੇ ਦੋਹਰਾ ਰਣ ਡਾਕਨ ਡਹਿ ਕਤ ਫਿਰਤ ਕਹਿ ਕਤ ਫਿਰਤ ਮਸਾਨ ਬਿਨ ਸੀਸਨ ਡੋਲਤ ਸੁਭਟ ਗਹਿ ਗਹਿ ਕਰਨ ਕਿਰਪਾਨ ਅਸ ਅਨੇਕ ਕਾਢੇ ਕਰਨ ਲਰਹਿ ਸੁਭਟ ਸਮੁਹਾਏ ਲਾਰ ਗਿਰ ਮਰ ਭੂ ਪਰ ਪਰੈ ਬਰਹਿ ਪ੍ਰੰਗਣ ਜਾਏ ਅਣ ਤਰਿਆ ਜਿਉਂ ਸਿੰਧ ਕੋ ਚਹਿਤ ਤਰਨ ਕਰ ਜਾਊਂ ਬਿਨੋ ਕਾ ਕੈਸੇ ਤਰੇ ਲੈ ਤਿਹਾਰੋ ਨਾਵ ਮੂਕ ਊਚ ਰਹਿ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜਾਓ ਤੁਮ ਕਰੋ ਸਹਾਇ ਅਰਘ ਗਰਭ ਨ੍ਰਿਪਤਰੀਨ ਕਉ ਭੇਦ ਨਾ ਪਾਇਓ ਜਾਏ ਕਉ ਤਿਹਾਰੀ ਕਿਰਪਾ ਦੇ ਕਛ ਕਛ ਕਹੋ ਮਨਾਏ ਪ੍ਰਥਮ ਮਾਨ ਤੁਮ ਕੋ ਕਹਾਉ ਜਥਾ ਬੁੱਧ ਬਲ ਹੋਏ ਘਟ ਕਵਿਤਾ ਲਖ ਕਹਿ ਕਬਹਿ ਹਾਸ ਨਾ ਕਰੀ ਹੋ ਕੋਏ ਪ੍ਰਥਮ ਧਿਆਏ ਸ੍ਰੀ ਭਗਾਉਤੀ ਵਰਨੋ ਤ੍ਰਿਆ ਪ੍ਰਸੰਗ ਮੋਹ ਘਟ ਮੈਂ ਤੁਮ ਹੋਵੇ ਨਦੀ ਉਪਜੋ ਬਾਗ।

ਛਿਨ ਮੈਂ ਧਨ ਲਾਗਤ ਤਹਾਮ ਭਰੋਸਾ ਓ ਯਾ ਕਲ ਮੈਂ ਸਬਕਾਲ ਕਿਰਪਾਨ ਕੀ ਭਾਰੀ ਭੁਜਾਨ ਕੋ ਭਾਰੀ ਭਰੋਸੋ ਖੰਡ ਅਖੰਡਨ ਖੰਡ ਕੈ ਚੰਡ ਸੋ ਮੁੰਡ ਰਹੇ ਸ਼ਿਤ ਮੰਡਲ ਮਾਹੀ ਦੰਡ ਅਦੰਡਨ ਕਾਉ ਪੁਜ ਦੰਡਨ ਭਾਰੀ ਘਮਣ ਕੀਓ ਬਲਬਾਹੀ ਥਾਪ ਅਖੰਡਲ ਕਹੋ ਸੁਰ ਮੰਡਲ ਨਾਥ ਸੁਨਿਓ ਬ੍ਰਹਿਮੰਡ ਮਹਾਈ ਕੂਰ ਕੁੰਡਲ ਕੋ ਰਣ ਮੰਡਲ ਤੋ ਸਮਸੂਰ ਕੋ ਕਹੁ ਨਾਹੀ ਇਤ ਸ੍ਰੀ ਚਰਿਤ੍ਰ ਪਖਿਆ ਨੇ ਚੰਡੀ ਚਰਿਤ੍ਰੇ ਪ੍ਰਥਮ ਧਿਆਏ ਸਮਾਪਤ ਮਾਸਤ ਸੁਭ ਮਾਸਤ ਆਪ ਜੂ।

ਨਾ ਉਪਜਾ ਦੂਸਰ ਜਗ ਪਛ ਸਵੈ ਬਣਾਏ ਜੇ ਪੂਜਾ ਅਸਕੇਤ ਕੀ ਜੇ ਪੂਜਾ ਅਸਕੇਤ ਕੀ ਨਿਤ ਪ੍ਰਤ ਕਰੈ ਬਣਾਏ ਤਿੰਨ ਪਰ ਆਪਣੋ ਹਾਥ ਦੈ ਅਸ ਕੁਝ ਲੇਤ ਬਚਾਏ ਚੌਪਈ ਦੁਸ਼ਟ ਦੈਤ ਕਛ ਬਾਤ ਨਾ ਜਾਣੀ ਮਹਾਂਕਾਲ ਤਨ ਪੁਨ ਰਿਸ਼ਠਾਨੀ ਬਲ ਅਪ ਬਲ ਆਪਨੋ ਨਾ ਵਿਚਾਰਾ ਗਰਭਠਾਨ ਜੀ ਬਾਹਰ ਹੰਕਾਰਾ ਰੇ ਰੇ ਕਾਲ ਫੂਲ ਜਿਨ ਜਾਹੂ ਬਾਹਰ ਆਣ ਸੰਗਰਾਮ ਮਚਾਓ ਏਕ ਨਿਦਾਨ ਕਰਾਓ ਰਣ ਮਾਹੀ ਕਹਿ ਅਸ ਧੁਜ ਕਹਿ ਦਾਨਵ ਨਾਹੀ ਏਕ ਪਾਵ ਤਾਂ ਜੁਧ ਨਾ ਭਾਜਾ ਮਹਾਰਾਜ ਦੈਤਨਕਾਰ ਰਾਜਾ ਆਂਤਾਉ ਗੀਤ ਗਗਨ ਲੈ ਗਏ ਬਾਹਤ ਬਿਸਕ ਤਉ ਹੜ ਭਏ ਆਸੁਰ ਅਮਿਤ ਰਣ ਬਾਣ ਚਲਾਏ ਨਿਰਖ ਖੜਗ ਤੁਜ ਕਾਟ ਗਿਰਾਏ ਬੀਸ ਸਹਾਂਸਰ ਅਸੁਰ ਪਰ ਬਾਨਾ ਸ੍ਰੀ ਅਸ ਤੁਜ ਛਾਡੇ ਬਿਦਨਾਨਾ ਮਹਾਕਾਲ ਪੁਨ ਜੀ ਮੈਂ ਕੋਪਾ ਤਨਖ ਟੰਕੋਰ ਬਹੁਰ ਰਣ ਰੂਪਾ ਏਕ ਬਾਣ ਤੇ ਤੁਜ ਹੈ ਗਿਰਾਇਓ ਦੁਤੀਆ ਸਤਰ ਕੋ ਸੀਸ ਉਡਾਇਓ ਦੋਹੋਂ ਬਿਸਿਖ ਕਰ ਦੁਵੈ ਰਥ ਚੱਕਰ ਕਾਢ ਦਏ ਸ਼ਿਨ ਇੱਕ ਮੈਂ ਬੱਕਰ ਚਾਰ ਹੈ ਬਾਣ ਚਾਰ ਹੂੰ ਬਾਜਾ ਮਾਰ ਦਏ ਸਬਰ ਜਗੇ ਰਾਜਾ ਬਾਹਰ ਅਸੁਰ ਕਾ ਕਾਠ ਸਮਾਥਾ ਸ੍ਰੀ ਅਸਕੇ ਜਗਤ ਕੇ ਨਾਥਾ ਦੁਤੀ ਬਾਣ ਸੌ ਦੋ ਵਾਰ ਕਰ ਕਾਢ ਦਇਓ ਅਸ ਤੁਜ ਨਰਨਾਹਰ ਬੁਨ ਰਾਛਸ ਕਾ ਕਾਟਾ ਸੀਸਾ ਸ੍ਰੀ ਅਸਕੇ ਜਗਤ ਕੇ ਈਸਾ ਬਹੁਪਨ ਬ੍ਰੇਸ਼ਟ ਗਗਨ ਤੇ ਪਹੀ ਸਭ ਹਿਨ ਆਨ ਵਧਾਈ ਦਈ ਧਾਨਿਆ ਧਾਨਿਆ ਲੋਕਨ ਕੇ ਰਾਜਾ ਦੁਸ਼ਟਨ ਦਾਸ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਲੇ ਹੋ ਬਾਰੇ ਕਵਿਓ ਬਾਜ ਬੇਨਤੀ ਚੋ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਕਉ ਚੰਦਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸੁਭੈ ਧਮਕਾ ਵਹੁ ਆਪ ਹਾਥ ਦੈ ਮੋਹੇ ਬਚਾਵਹੁ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸੁਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਣ ਕਉ ਆਸ ਸਿੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰਨਾ ਤਿਹਾਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਵਰੀਐ ਮਰਨ ਕਾਲ ਕਾ ਤਰਾਜ ਨਿਵਰੀਐ ਪੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਦੂਜੂ ਕਰੀਓ ਰੱਛਾ ਰਾਖ ਲਿਓ ਮੋਇ ਰਾਖ ਨਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪ੍ਰੀ ਚਤੁਰਦਸ਼ਗੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੀਵ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾਸਾ ਜਮਨ ਕਾਲ ਜੋਗੀ ਸਿਵਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹੀ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜੱਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀਆ ਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦੀਓ ਸਤਰ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਪ ਦੇਹ ਪਾਰਾ ਜਬ ਆ ਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲ ਦੇਹ ਧਰ ਸਭ ਹੋ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿ ਨਿਰਾਲਮ ਜਾਣਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾਂ ਕਾ ਮੂਲ ਉਚਾਰਤ ਭੇਦਾ ਤਾਂ ਕੋ ਭੇਵ ਨਾ ਪਾਵਤ ਬੇਦਾ ਤਾਂ ਕੋ ਕਿਰਪਾਹਣ ਅਨਮਾਨਤ ਮਹਾ ਮੂਣ ਕਛ ਭੇਦ ਨਾ ਜਾਣਤ ਮਹਾਦੇਵ ਕਉ ਕੈ ਸਦਾ ਸਿਵ ਨਿਰੰਕਾਰ ਕਾ ਕੀਰਤਨੇ ਭੇਵਾ ਆਪ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਤ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹਿ ਪੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਪਛਾਣ ਬਹੁ ਰਜ ਦੀਨੀ ਕਉ ਫੂਲ ਰਾਜਾ ਹੋਇ ਬੈਠਾ ਕਉ ਸਿਮਟ ਭਯੋ ਸ਼ੰਕਰ ਇਕੈਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰਭਵ ਆਦਿ ਜੁਗਾਤ ਸਰੂਪ ਸਵੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਚਤਾ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਵੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭਟਾਰੇ ਜੋ ਕਲ ਕੋਈ ਗਬਾਰਤੀ ਐ ਹੈ ਤਾਂ ਕੇ ਕਾਲ ਨਿਕਟ ਨਹੀਂ ਐ ਹੈ
रक्षा होए ताए सब काला, दुष्ट अरिष्ट टरै तत्काला। कृपा दृष्ट तन जाहे निहर हो, ताके ताप तनक मैं हर हो। रिद्ध सिद्ध कर्मो सब होई, दुष्ट चाच बैस कह न कोई। एक बार जिन तुम्हें संभारा, काल फांसते ताहिं वारा। जिन नर नाम तिहारो कहा।

0: ਵਾਹਿਗੁਰੂ
1: ਵਾਹਿਗੁਰੂ ਜੀ ਕਾ ਖਾਲਸਾ।

सचे पातशाह जी महाराज।

ਸ਼੍ਰੀ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰ ਨਾਨਕ ਲਈ ਤਿਹਾਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਾਂ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ

ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਕੇ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਾਗਤੀ ਜੋਤ ਜ਼ਹਰਾ ਜਹੂਰ ਹਾਜਰਾ ਹਜੂਰ ਸਰਬ ਕਲਾਂ ਭਰਪੂਰ ਸਭ ਥਾਈ ਹੋਏ ਸਹਾਇ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਫਤਿਹ ਪੰਜ ਪਿਆਰਿਓ ਚਾਲੀ ਮੁਕਤਿਓ ਸ਼ਹੀਦੋ ਮਰੀਦੋ ਸਤਿਆਰਿਓ ਪਿਆਰਿਓ ਸਭ ਤਾਈ ਹੋਏ ਸਹਾਇ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਗਵਾਹੀ ਧਰਮ ਹੇਤ ਸੀਸ ਦਿੱਤੇ ਸਿੱਖੀ ਕੈਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਤਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਲੋਕ ਮਾਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਉਣੇ ਰਾਸ ਤਿਸੈ ਅਗੈ ਨਾਨਕ ਆਖਲੈ ਕੀਚੈ ਅਰਦਾਸ ਸਰਬੱਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਾਂ ਜਾਂ ਗੁਰ ਖਾਲਸਾ ਜੀ ਸਾਹਿਬ ਤਾਂ ਤਾਂ ਰਿਛਾ ਰਿਆ ਬਿਰਦ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਏ ਖਾਲਸੇ ਜੀ ਕੀ ਦੇਖ ਤੇਗ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਗੁਰਸਿੱਖੀ ਦਾਨ ਗੁਰਮਤ ਦਾਨ ਬੁੱਧ ਬਵੇਕ ਰਹਿਤ ਰੱਛਾ ਦਾਨ ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ ਜੀ ਕੇ ਦਰਸ਼ਨੀ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਿਦਾਰ ਮੇਲੇ ਬੋਲੋ ਜੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਸੰਤੋਖ ਸਰ ਜੀ ਬਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬਾਉਲੀ ਸ਼੍ਰੀ ਗੋਬਿੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਿਦਾਰ ਮੇਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਦੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮੇ ਜੀ ਧਮਤਾਣ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਮੰਗਲਾ ਸਾਹਿਬ ਸਤੋ ਝੰਡਿਆਂ ਜੀ ਕੇ ਸੁੱਖ ਦੇ ਦਰਸ਼ਨ ਦਿਦਾਰ ਮੇਲੇ ਬੋਲੋ ਜੀ ਬਿਭੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਣ ਜੀ ਰਣ ਮੋਚਣ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਾਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੰਗਾ ਗੋਦਾਵਰੀ ਜੀ ਕੇ ਇਸ਼ਨਾਨ ਸਮੂਹ ਗੁਰਦੁਆਰਿਆਂ ਦੇ ਸੁੱਖ ਦੇ ਦਰਸ਼ਨ ਦਿਦਾਰ ਮੇਲੇ ਬੋਲੋ ਜੀ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ

ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਦੁਸਹਿਰੇ ਦੇ ਪਰਬ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਚਲੀ ਆ ਰਹੀ ਪੁਰਾਤਨ ਮਰਿਆਦਾ ਮੁਤਾਬਕ ਸ਼੍ਰੀ ਦੁਸਹਿਰਾ ਮਹਾਤਮ ਚੰਡੀ ਦੀ ਜੋਧਮਈ ਬਾਣੀ ਦੇ ਜਾਪ ਹੋਏ ਹਨ। ਕਿਰਪਾ ਕਰੋ ਸਤਿਗੁਰੂ ਜੀਓ, ਪਾਠ ਕਰਦਿਆਂ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣਾ ਜੀਓ। ਬਾਣੀ ਸੱਚਖੰਡ ਮੈਂ ਪ੍ਰਵਾਨ ਕਰਨੀ, ਬਾਣੀ ਦਾ ਮਹਾਤਮ ਦਰ ਆਈਆਂ ਸੰਗਤਾਂ ਦੇ ਤਾਈ ਬਖਸ਼ਣਾ, ਸੰਗਤਾਂ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ, ਕਾਰਜ ਰਾਸ ਹਰ ਮੈਦਾਨ ਫਤਿਹ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ, ਜਿਨ੍ਹਾਂ ਜਿਨ੍ਹਾਂ ਨੇਮੀ ਪ੍ਰੇਮੀਆਂ ਵੱਲੋਂ ਗੁਰਮੁਖਾਂ ਵੱਲੋਂ ਤਿਲ ਫੁੱਲ ਪ੍ਰਸ਼ਾਦ ਨਰੀਅਲ ਪ੍ਰਸ਼ਾਦ ਔਰ ਬੇਅੰਤ ਪ੍ਰਸ਼ਾਦ ਹਾਜ਼ਰ ਹੋਏ, ਜਾਣੀ ਜਾਣ ਸਤਿਗੁਰੂ ਜੀਓ ਸਰਬੱਤ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ, ਕਾਲ ਕੰਟਕ ਦੂਰ ਕਰਨੇ ਹਰ ਮੈਦਾਨ ਫਤਿਹ ਕਰਨਾ, ਯਾਤਰਾ ਸਫਲੀ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਣ, ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਲੋਕ

ਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾ ਜਿਣ ਮਾਣਸ ਤੇ ਦੇਵਤੇ ਕੀਏ ਕਰਤਨ ਲਾਗੇ ਵਾਰ ਮਹੱਲਾ ਦੂਜਾ ਜੇ ਸੋਚਦਾ ਉਗ ਵਹਿ ਸੂਰਜ ਚੜ੍ਹੈ ਹਜ਼ਾਰ ਇੱਥੇ ਚਾਨਣ ਹੁੰਦਿਆ ਗੁਰਬਿਨ ਘੋਰ ਅੰਧਾਰ।

ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਰਹਿ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣ ਵਿਸਮਾਦ ਧਰਤੀ ਵਿਸਮਾਦ ਖਾਣ।